ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀਓ ਹਰ ਜੁਗ ਜੁਗ ਭਗਤ ਪਾਇਆ ਪੈਜ ਰੱਖਦਾ ਆਇਆ ਰਾਮ ਰਾਜੇ ਹਰਨਾਖਸ਼ ਦੁਸ਼ਟ ਹਰ ਮਾਰਿਆ ਪ੍ਰਹਿਲਾਦ ਤਰਾਇਆ ਅਹੰਕਾਰੀਆਂ ਨਿੰਦਕਾਂ ਪਿੱਠ ਦੇ ਨਾਮ ਦੇ ਮੁਖ ਲਾਇਆ ਜਨ ਨਾਨਕ ਐਸਾ ਹਰ ਸੇਵਿਆ ਅੰਤ ਲਏ ਛੁਡਾਇਆ ਇੱਕ ਓਂਕਾਰ ਸਤਿਗੁਰ ਪ੍ਰਸਾਦ ਸ਼ਲੋਕ ਮਹੱਲਾ ਪਹਿਲਾ ਦੁਖ ਦਾਰੂ ਸੁਰੋ ਪਿਆ ਜਾਂ ਸੁਖ ਤਾਮ ਨਾ ਹੋਈ ਤੂੰ ਕਰਤਾ ਕਰਨਾ ਮੈਂ ਨਾਹੀ ਜਾਹੋ ਕਰੀ ਨ ਹੋਈ ਬਲਿਹਾਰੀ

ਮੈਂ ਜਾਤਾ ਅਕਲ ਕਲਾ ਭਰਪੂਰ ਰਿਹਾ ਤੂੰ ਸੱਚਾ ਸਾਹਿਬ ਸਿਰਤ ਸਵਾਲਿਓ ਜਿਨ ਕੀਤੀ ਸੋ ਪਾਰ ਪਿਆ ਗਹੁ ਨਾਨਕ ਕਰਤੇ ਕੀਆ ਬਾਤਾਂ।

ਦਰ ਤੇਰਾ ਕਿਹਾ ਸੋ ਕਰ ਕਿਹਾ ਜਿਤ ਬਹਿ ਸਰਵ ਸੰਭਾਲੇ ਵਾਜੇ ਤੇਰੇ ਨਾਦ ਨੇਕ ਸੰਖਾਂ ਕਿਤੇ ਤੇਰੇ ਵਾਵਣ ਹਾਰੇ।

ਤੇਰੇ ਅਠਸਠ ਤੀਰਥ ਨਾਲੇ ਗਾਵਨ ਤੁਧਨੋ ਜੋਤ ਮਹਾਬਲ ਸੂਰਾ ਗਾਵਨ ਤੁਧਨੋ ਖਾਣੀ ਚਾਰੇ ਗਾਵਨ ਤੁਧਨੋ ਖੰਡ ਮੰਡਲ ਬ੍ਰਹਿਮੰਡਾ ਕਰ ਕਰ ਰੱਖੇ ਤੇਰੇ ਤਾਰੇ ਸੇ ਤੁਧਨੋ ਗਾਵਨ ਜੋ ਤੁਧ ਭਾਵਨ ਰੱਤੇ ਤੇਰੇ ਭਗਤ ਰਸਾਲੇ ਹੋਰ ਕਿਤੇ ਤੁਧਨੋ ਗਾਵਨ ਸੇ ਮੈਂ ਚਿੱਤ ਨਾ ਆਵਨ ਨਾਨਕ ਕਿਆ ਵਿਚਾਰੇ ਸੋਈ ਸੋਈ ਸਾ ਸੱਚ ਸਾਹਿਬ ਸਾਚਾ ਸਾਚੀ ਨਾਈ ਹੈ ਪੀ ਹੋ ਸੀ ਜਾਏ ਨ ਜਸੀ ਰਚਨਾ ਜਿਨ ਰਚਾਈ ਰੰਗੀ ਰੰਗੀ ਭਾਤੀ ਕਰ ਕਰ ਜਿਨਸੀ ਮਾਇਆ ਜਿਨ ਪਾਈ ਕਰ ਕਰ ਦੇਖੈ ਕੀਤਾ ਆਪਣਾ ਜਿਉਂ ਤਿਸ ਦੀ ਵਡਿਆਈ ਜੋ ਤਿਸ ਪਾਵੇ ਸੋਈ ਕਰਸੀ ਫਿਰ ਹੁਕਮ ਨਾ ਕਰਨਾ ਜਾਈ।

ਲੰਘ ਸੁਣ ਵੱਡਾ ਆਖੇ ਸਭ ਕੋਏ ਕੇਵੜ ਵੱਡਾ ਡਿੱਠਾ ਹੋਏ ਕੀਮਤ ਪਾਏ ਨਾ ਕਹਿਆ ਜਾਏ ਕਹਿਣੇ ਵਾਲੇ ਤੇਰੇ ਰਹੇ ਸਮਾਏ।

ਸਭ ਸੁਰਤੀ ਮਿਲ ਸੁਰਤ ਕਮਾਈ, ਸਭ ਕੀਮਤ ਮਿਲ ਕੀਮਤ ਪਾਈ, ਗਿਆਨੀ ਧਿਆਨੀ ਗੁਰ ਗੁਰਹਾਈ, ਕਹਿਣ ਨਾ ਜਾਈ ਤੇਰੀ ਤਿਲ ਵਡਿਆਈ, ਸਭ ਸਤ ਸਭ ਤਪ ਸਭ ਚਗਿਆਈਆਂ, ਸਿੱਧਾਂ ਪੁਰਖਾਂ ਕੀਆਂ ਵਡਿਆਈਆਂ, ਤੁਧ ਬਿਨ ਸਿੱਧੇ ਕਿਨੇ ਨਾ ਪਾਈਆ, ਕਰਮ ਮਿਲੇ ਨਾ ਹੀ ਠਾਕ ਰਹਾਇਆ, ਆਖਣ ਵਾਲਾ ਕਿਆ ਵਿਚਾਰਾ, ਸਿਫਤੀ ਭਰੇ ਤੇਰੇ ਭੰਡਾਰਾ।

ਪਹਿਲਾ ਪਹਿਲਾ ਆਖਾਂ ਜੀਵਾਂ ਵਿਸਰੇ ਮਰ ਜਾਓ ਆਖਣ ਔਖਾ ਸੱਚਾ ਨਾਉ ਸਾਚੇ ਨਾਮ ਕੀ ਲਾਗੈ ਭੂਖ ਉਤ ਭੂਖੇ ਖਾਏ ਚਲੀਏ ਦੁੱਖ

ਪਾਈ ਆਖ ਥੱਕੇ ਕੀਮਤ ਨਹੀਂ ਪਾਈ ਜੇ ਸਭ ਮਿਲ ਕੇ ਆਖਣ ਪਾਹੇ ਵੱਡਾ ਨ ਹੋਵੇ ਘਾਟ ਨਾ ਜਾਏ ਨਾ ਮਰੇ ਨਾ ਹੋਵੇ ਸੋਗ ਦਿੰਦਾ ਰਹੇ ਨਾ ਚੁੱਕੇ ਭੋਗ

ਕੋਇ ਜਿਵੜ ਆਪ ਤਿਵੜ ਤੇਰੀ ਦਾਤ ਜਿੰਦਨ ਕਰਕੇ ਕੀਤੀ ਰਾਤ ਭਸਮ ਸਾਰੇ ਤੇ ਕਮਜਾਤ ਨਾਨਕ ਨਾਵੇ ਬਾਸਨਾਤ ਰਾਗ ਗੁਜਰੀ ਮਹੱਲਾ ਚੌਥਾ ਹਰ ਕੇ ਜਨ ਸਤਿਗੁਰ ਸਤਿਪੁਰਖਾ ਬਿਨੋ ਕਰੋ ਗੁਰਪਾਸ ਹਮ ਕੀਰੇ ਕਿਰਮ ਸਤਿਗੁਰ ਸਰਨਾਈ ਕਰ ਦਿਆ ਨਾਮ ਪ੍ਰਗਾਸ ਮੇਰੇ ਮੀਤ ਗੁਰਦੇਵ ਮੋਕੋ ਰਾਮ ਨਾਮ ਪ੍ਰਗਾਸ ਗੁਰਮਤ ਨਾਮ ਮੇਰਾ ਪ੍ਰਣ ਸੁਖਾਈ ਹਰ ਕੀਰਤ ਹਮਰੀ ਰਹਿ ਰਾਸ ਰਾਓ।

मिल जन नानक नाम परगास राग गुजरी महला पंजवा।

ਹੈ ਤੁਜੀ ਹਰ ਸੱਚੇ ਸਿਰਜਣਹਾਰਾ ਸਭ ਜੀਅਤ ਮਾਰੇ ਜੀ ਤੂੰ ਜੀਆਂ ਕਾ ਦਾਤਾਰਾ ਹਰ ਧਿਆਵੋ ਸੰਤੋ ਜੀ ਸਭ ਦੁੱਖ ਵਿਸਾਰਨ ਹਾਰਾ ਹਰ ਆਪੇ ਠਾਕੁਰ ਹਰ ਆਪੇ ਸੇਵਕ ਜੀ ਕਿਆ ਨਾਨਕ ਜੰਤ ਵਿਚਾਰਾ ਤੂੰ ਘਟ ਘਟ ਅੰਤਰ ਸਰ ਨਿਰੰਤਰ ਜੀ ਹਰੇਕੋ ਪੁਰਖ ਸਮਾਣਾ

ਆਪੇ ਭੁਗਤਾ ਜੀ ਹੋ ਤੁਧ ਬਿਨੇ ਅਵਰ ਨ ਜਾਣਾ ਤੂੰ ਪਾਰ ਬ੍ਰਹਮ ਬੇਅੰਤ ਬੇਅੰਤ ਜੀ ਤੇਰੇ ਕਿਆ ਗੁਣ ਆਪ ਖਾਣਾ ਜੋ ਸੇਵੈ ਤੁਝੀ ਜਨ ਨਾਨਕ ਤਿਨ ਕੁਰਬਾਣਾ ਹਰ ਤਿਆਵੈ ਤੁਝੀ ਸੇ ਜਨ ਜੁਗ ਮੈਂ ਸੁਖਵਾਸੀ ਸੇ ਮੁਕਤ ਭੈ ਜਿਨ ਹਰ ਤਿਆਇਆ ਜੀ ਤੈਨ ਟੁੱਟੀ ਜਮ ਕੀ ਫਾਸੀ ਜਿਨ ਨਿਰਭਉ ਜਿਨ ਹਰ ਨਿਰਭਉ ਧਿਆਇਆ ਜੀ ਤਿਨਕਾ ਭਉ ਸਭ ਗੁਵਾਸੀ ਜਿਨ ਸੇਵਿਆ ਮੇਰਾ ਅਰਜੀ

ਤੁਧ ਬਿਨ ਦੂਜਾ ਹੈ ਬੰਨਾ ਕੋਈ, ਤੂੰ ਕਰ ਕਰ ਵੇਖੈ ਜਾਣੇ ਸੋਏ, ਜਨ ਨਾਨਕ ਗੁਰਮੁਖ ਪ੍ਰਗਟ ਹੋਏ। ਆਸਾ ਮਹੱਲਾ ਪਹਿਲਾ।

ਦੇਖਾ ਤਾਂ ਡੂਬੀ ਅਲੇ ਮਨ ਏਕ ਨ ਚੇਤ ਸਮੂੜ ਮਨਾ ਹਰ ਬਿਸਰਤ ਤੇਰੇ ਗੁਣ ਗਲਿਆ ਰਹਾਓ ਨਾ ਹੋ ਜਤੀ ਸਤੀ ਨਹੀਂ ਪੜਿਆ।

ਕਾਜ ਤਨੈ ਪੈਵ ਆਪ ਆਪਣੇ ਬੁੱਧ ਹੈ ਜੇਤੀ ਬਣਤ ਪਿੰਨ ਪਿੰਨ ਤੋਇ ਤੇਤੀ ਤੁਮਰਾ ਲਖਾ ਨਾ ਜਾਏ ਪਸਾਰਾ ਕਹਿਵਤ ਸਦਾ ਪ੍ਰਥਮ ਸੰਸਾਰਾ।

ਪੁਰੀ ਸਮੇਤ ਚੌਪਈ ਜੋ ਇਹ ਕਥਾ ਸੁਣੇ ਅਰ ਗਾਵੇ ਦੁੱਖ ਪਾਪ ਤੇ ਨਿਕਟ ਨਾ ਆਵੇ ਬਿਸ਼ਨ ਭਗਤ ਕੀਏ ਫਲ ਹੋਈ ਆਦ ਵਿਆਦ ਸ਼ਵੈ ਸੁਕੇ ਨਾ ਕੋਈ।

ਮਹੱਲਾ ਤੀਜਾ ਆਨੰਦ ਇੱਕ ਓਂਕਾਰ ਸਤਿਗੁਰ ਪ੍ਰਸਾਦ ਆਨੰਦ ਪਿਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ ਸਤਿਗੁਰ ਤਾਂ ਪਾਇਆ ਸਹਿਜ ਸੇਤੀ ਮਨ ਵਜੀਆਂ ਵਧਾਈਆਂ।

ਹਰ ਨਾਲੇ ਸਾਚੇ ਸਾਹਿਬਾ ਕਿਆ ਨਾਹੀਂ ਕਰ ਤੇਰੇ ਕਰਤਾ ਤੇਰੇ ਸਭ ਕੁਛ ਹੈ।

ਵਾਜੇ ਸ਼ਬਦ ਕਨੇਰੇ ਕਹੇ ਨਾਨਕ ਸੱਚੇ ਸਾਹਿਬ ਕਿਆ ਨਾਹੀਂ ਕਰ ਤੇਰੇ ਸਾਚਾ ਨਾਮ ਮੇਰਾ ਆਧਾਰੋ।

ਪੰਜ ਥਾਲ ਵਿੱਚ ਤਿੰਨ ਵਸਤੂ ਪਈਓ ਸਤ ਸੰਤੋਖ ਵਿਚਾਰੋ ਅੰਮ੍ਰਿਤ ਨਾਮ ਠਾਕੁਰ ਕਾ ਪਇਓ ਜਿਸਕਾ ਸਭ ਸਧਾਰੋ ਜੇ ਕੋ ਖਾਵੈ ਜੇ ਕੋ ਪੁੰਚੇ ਤਿਸਕਾ ਹੋਏ ਉਦਾਰੋ ਇਹ ਵਸਤ ਤਜੀ ਨਾ ਜਾਏ ਨਿਤ ਨਿਤ ਰੱਖੋ ਉਧਾਰੋ

ਜਪਿਆ ਵੰਡ ਛਕਿਆ ਦੇਗ ਚਲਾਈ ਦੇਗ ਵਾਹੀ ਦੇ ਕੇ ਹੰਡਟ ਕੀਤਾ ਤੇਰਾ ਪਿਆਰਿਆਂ ਸੁਚਿਆਰਿਆਂ ਦੀ ਕਮਾਈ ਦਾ ਧਿਆਨ ਦਰ ਕੇ ਬੋਲੋ ਜੀ ਜਿਨ੍ਹਾਂ ਸਿੰਘ ਸਿੰਘਣੀਆਂ ਨੇ ਧਰਮ ਹੈ ਸੀਸ ਦਿੱਤੇ ਬੰਦ ਬੰਦ ਕਟਵਾਏ ਖੋਪਰੀਆਂ ਲਵਾਈਆਂ ਚਰਖੜੀਆਂ ਤੇ ਚੜੇ ਆਰਿਆਂ ਨਾਲ ਚਿਰਾਏ ਗਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਆ ਰਿਹਾ ਸਿੱਖੀ ਕੇ ਸਵਾਸਾ ਸੰਗ ਨਿਭਾਈ ਤਿਨਾਂ ਦੀ ਕਮਾਈ ਦਾ ਧਿਆਨ ਦਰ ਕੇ ਬੋਲੋ ਜੀ ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਦਰ ਕੇ ਬੋਲੋ ਜੀ ਪ੍ਰਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਚਿਤ ਆਵੈ ਚਿਤ ਆਵਨ ਕਾ ਸਦਕਾ ਸਰਬ ਸੁਖ ਹੋਵੈ ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰਿਛਿਆ ਰਿਆਇਤ ਦੇਗ ਤੇਗ ਫਤਿਹ ਬਿਰਧ ਕੀ ਪੈਜ ਪੰਥ ਕੀ ਜੀਤ ਸ੍ਰੀ ਸਾਹਿਬ ਜੀ ਸਹਾਇ ਖਾਲਸਾ ਜੀ ਕੇ ਬੋਲ ਬਾਲੇ ਬੋਲੋ ਜੀ।

0: ਰਮਦਾਨ ਸ੍ਰੀ ਅੰਮ੍ਰਿਤਸਰ ਜੀ ਦੇ ਦਰਸ਼ਨ ਇਸ਼ਨਾਨ ਚੌਂਕੀਆਂ ਝੰਡੇ ਬੁੰਗੇ ਜੁਗੋ ਜੁਗ ਅਟਲ ਧਰਮ ਕਾ ਜੈਕਾਰ ਬੋਲੋ ਜੀ ਸਿੱਖਾਂ ਦਾ ਮਾਨੀ ਮਾਂ ਮਤ ਉੱਚੀ ਮਤ ਦਾ ਰਾਖਾ ਬਕਾਲ ਪੁਰਖ ਵਾਹਿਗੁਰੂ ਹੈ ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਹਾਈ ਦਾਤਾਰ ਜੀਓ ਸ੍ਰੀ ਨਨਕਾਣਾ ਸਾਹਿਬ ਅਤੇ ਹੋਰ ਗੁਰਦੁਆਰਿਆਂ ਗੁਰਧਾਮਾਂ ਦੇ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਹੈ ਖੁੱਲ੍ਹੇ ਦਰਸ਼ਨ ਦੀਦਾਰ ਸੇਵਾ ਸੰਭਾਲ ਦਾ ਦਾਨ ਪਿਆਰੇ ਖਾਲਸਾ ਜੀ ਨੂੰ ਬਖਸ਼ੋ ਇਹ ਨਿਮਾਣਿਆਂ ਦੇ ਮਾਨ ਨਿਤਾਣਿਆਂ ਦੇ ਤਾਣ ਨਿਓਟਿਆਂ ਦੀ ਓਟ ਸੱਚੇ ਪਿਤਾ ਵਾਹਿਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀਓ ਮਹਾਰਾਜ ਆਪ ਜੀ ਨੇ ਅਪਾਰ ਮੇਰਾ ਬਖਸ਼ ਕਿਰਪਾ ਕੀਤੀ ਆਪ ਜੀ ਦੀ ਹਜ਼ੂਰੀ ਵਿੱਚ ਸੰਧਿਆ ਵੇਲੇ ਦੇ ਸੁੰਦਰ ਦੀਵਾਨ ਸਾਜ ਰਹੇ ਹਨ ਸਾਰੀ ਦੀਵਾਨ ਦੀ ਰਮਤਾ ਵਿੱਚ ਆਪ ਜੀ ਦੀ ਪਵਿੱਤਰ ਬਾਣੀ ਸੋ ਦਰ ਦੇ ਪਾਠ ਗੁਰਬਾਣੀ ਪਾਠ ਕਰਦਿਆਂ ਹੋਇਆ ਅਨੇਕਾਂ ਪ੍ਰਕਾਰ ਦੀਆਂ ਗਲਤੀਆਂ ਭੁੱਲਾਂ ਦੀ ਮਾਫ਼ੀ ਬਖਸ਼ੋ ਅਗਾਂਹ ਵਾਸਤੇ ਸੁਧ ਸਪਸ਼ਟ ਬਾਣੀ ਪੜ੍ਹਨ ਦੀ ਦਾਤ ਬਖਸ਼ਣੀ ਗੁਰਬਾਣੀ ਦਾ ਭਾਵ ਆਈਆਂ ਸੰਗਤਾਂ ਦੇ ਹਿਰਦਿਆਂ 'ਚ ਵਸਾ ਕੇ ਕਿਰਤਾਰਤ ਕਰਨਾ ਆਈ ਸੰਗਤ ਦੀ ਹਾਜ਼ਰੀ ਤੇਲ ਬਲਭੇਟਾ ਕੀਤੀ ਦਰਗਰ ਵਿਖੇ ਕੀਤੀਆਂ ਸੇਵਾਵਾਂ ਦਰ ਪ੍ਰਵਾਨ ਕਰਨੀਆਂ ਪਰਿਵਾਰਾਂ ਸੁਖ ਸ਼ਾਂਤੀ ਚੜ੍ਹਦੀ ਕਲਾ ਦਾਤਾਂ ਬਖਸ਼ਣੀਆਂ ਪਿਆਰੇ ਖਾਲਸਾ ਪੰਥ ਦੀ ਚੜ੍ਹਦੀ ਕਲਾ ਕਰਨੀ ਜੇਲ੍ਹਾਂ 'ਚ ਬੰਦ ਕੌਮ ਦੇ ਜਥੇਦਾਰ ਭਾਈ ਜਗਤਾਰ ਸਿੰਘ ਹਵਾਰਾ ਭਾਈ ਅੰਮ੍ਰਿਤਪਾਲ ਸਿੰਘ ਅਤੇ ਹੋਰ ਪਿਆਰੇ ਗੁਰਸਿੱਖਾਂ ਦੀ ਰਿਹਾਈ ਚੜ੍ਹਦੀ ਕਲਾ ਲਈ ਸੰਗਤ ਨੂੰ ਅਰਦਾਸ ਬੇਨਤੀ ਹੈ ਆਪ ਜੀ ਦੇ ਬਖਸ਼ਿਆਂ ਖਜ਼ਾਨਿਆਂ ਵਿੱਚੋਂ ਕੜਾਹ ਪ੍ਰਸ਼ਾਦ ਦੀ ਦੇਗ ਸਜ ਕੇ ਹਾਜ਼ਰ ਹੈ ਦਰ ਪ੍ਰਵਾਨ ਹੋਵੇ ਪ੍ਰਵਾਨ ਹੋਇਆ ਪ੍ਰਸ਼ਾਦ ਸੰਗਤ 'ਚ ਵਰਤਾਉਣ ਦੀ ਆਗਿਆ ਬਖਸ਼ੋ ਸੰਬੇਨਤੀਆਂ ਗੁਰਮਤ ਅਨੁਸਾਰ ਪ੍ਰਵਾਨ ਕਰਦਿਆਂ ਬਖਸ਼ੋ ਲਾਈ ਸ੍ਰੀ ਮੁਖਵਾਕ ਸਹੀ ਪਿਆਰੇ ਮੇਲ ਜਿਨ੍ਹਾਂ ਮਿਲਿਆ ਤੇਰਾ ਨਾਮ ਚੇਤੇ ਆਵੈ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬਾਦਾ ਬਲਾ
1: ਹਾਂ

रख गरीबी वेश, पाओ कर्म कर जम सी,

ਮੇਰਾ ਪਿਆਰੀ ਸਾਧ ਸੰਗ ਵੱਡਿਆਂ ਭਾਗਾਂ ਵਾਲੇ ਮਾਈ ਭਾਈ ਜਿਹਨਾਂ ਨੂੰ ਸ਼ਾਮਾਂ ਦੀ ਦੀਵਾਨ ਦੀ ਹਾਜ਼ਰੀ ਭਰਨ ਦਾ ਸੁਭਾਗ ਪ੍ਰਾਪਤ ਹੋਇਆ ਹੈ, ਸਤਿਗੁਰੂ ਮਿਹਰ ਕਰਨ ਨਾਈ ਸੰਗਤ ਦੀ ਹਾਜ਼ਰੀ ਦਾ ਪ੍ਰਵਾਨ ਕਰਨ, ਦਰੋਂ ਕਰੋ ਨਾਮ ਦੀ ਦਾਤ ਗੁਰਸਿੱਖੀ ਜੀਵਨ ਬਖਸ਼ਣ। ਸੋ ਆਓ, ਸਤਿਗੁਰਾਂ ਦੀ ਅਪਾਰ ਬਖਸ਼ਿਸ਼ ਹੋਈ, ਰਹਿਰਾ ਸਾਹਿਬ ਦੇ ਪਾਠ ਸਰਵਣ ਕੀਤੇ ਨੇ, ਮਹਾਨ ਬਾਣੀ ਸਤਿਗੁਰਾਂ ਦੀ ਜਿਹੜਾ ਸਾਡਾ ਨਿਤਨੇਮ ਦਾ ਵਿੱਚੋਂ ਇਹ ਬਾਣੀਆਂ ਨੇ, ਜੋ ਸਾਡਾ ਸਾਰਿਆਂ ਦਾ ਫਰਜ਼ ਬਣਦਾ ਹੈ ਭਾਈ, ਸਾਰੇ ਸ਼ਾਮ ਨੂੰ ਬੈਠ ਕਰਕੇ ਰਲ ਮਿਲ ਕੇ ਸ੍ਰੀ ਰਾਸ ਰਹਿਰਾ ਸਾਹਿਬ ਦਾ ਪਾਠ ਸਰਵਣ ਕਰਨਾ। ਇਸ ਦੇ ਨਾਲ ਹੀ ਜੋ ਵੀਕਐਂਡ ਦਾ ਪ੍ਰੋਗਰਾਮ ਹੈ, ਕੱਲ੍ਹ ਸਵੇਰੇ ਫਰਾਈਡੇ ਛੇ ਅਖੰਡ ਪਾਠ ਪ੍ਰਕਾਸ਼ ਹੋਣੇ ਨੇ, ਧੰਨ ਧੰਨ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ, ਸ਼ਹੀਦਾਂ ਦੇ ਸਿਰਤਾਜ ਗ੍ਰੀਨਵਾਜ ਦੀ ਯਾਦ ਦੇ ਵਿੱਚ ਸਵੇਰੇ ਪ੍ਰਕਾਸ਼ ਹੋਣਗੇ 10 ਵਜੇ ਦੇ ਨਾਲ, ਜਿਨ੍ਹਾਂ ਦੇ ਭੋਗ ਐਤਵਾਰ ਸਵੇਰੇ 10 ਵਜੇ ਪੈਣਗੇ। ਸੋ ਬੇਨਤੀ ਹੈ, ਜੋ ਵੀ ਮਾਈ ਭਾਈ ਖਾਸ ਕਰਕੇ ਬੇਰੀ ਦੀਆਂ ਸੰਗਤਾਂ ਨੂੰ, ਜੋ ਰੇਡੀਓ ਅਸੀਂ ਸਰਵਣ ਕਰ ਰਹੇ ਹੋ ਭਾਈ, ਆਓ ਗੁਰੂ ਘਰ ਆ ਕਰਕੇ ਆਪਣੀ ਹਾਜ਼ਰੀ ਲਵਾਓ। ਗੁਰੂ ਕੇ ਦਰ 'ਤੇ ਆ ਕੇ ਇਹ ਹਾਜ਼ਰੀ ਲੱਗਦੀ ਹੈ, ਵੈਸੇ ਨਹੀਂ ਲੱਗਦੀ। ਸੋ ਆਓ, ਵੱਧ ਚੜ੍ਹ ਕੇ ਆ ਕੇ ਹਾਜ਼ਰੀਆਂ ਭਰੋ, ਗੁਰੂ ਕੀਆਂ ਖੁਸ਼ੀਆਂ ਪ੍ਰਾਪਤ ਕਰੋ। ਆਓ ਹੁਣ ਸਤਿਕਾਰਯੋਗ ਭਾਈ ਸਾਹਿਬ ਗੁਰਪ੍ਰੀਤ ਸਿੰਘ ਜੀ ਜਥੇ ਪਾਸੋਂ ਆਰਤੀ ਸਾਹਿਬ ਅਤੇ ਕੀਰਤਨ ਸਰਵਣ ਕਰੀਏ ਜੀ। ਭੁੱਲਾਂ ਚੁੱਕਾਂ ਦੀ ਖਿਮਾ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਇਤਨੀ ਸੇਵਾ ਪ੍ਰਵਾਨ ਕਰਨੀ ਜੀ, ਕੀਰਤਨ ਕਰਦੇ ਹਾਂ ਪ੍ਰਭਾ ਦੀ ਮਾਫੀ ਬਖਸ਼ੋ। ਭਾਈ ਗੁਰਦੇਵ ਸਿੰਘ ਜੀ ਆਪ ਜੀ ਲੜੀਵਾਰ ਪਿੱਤਰ ਬਾਣੀ ਰਾਹੀਂ ਕਥਾ ਰਾਹੀਂ ਜੋੜਨਗੇ, ਉਹਨਾਂ ਪਾਸੋਂ ਪਿਆਰ ਦਾ ਸਰਵਨ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਹੇ ਗੁਰੂ ਜੀ ਕੀ ਫਤਿਹ। ਗੁਰੂ ਕੀ ਸਾਜੀ ਨਿਵਾਜੀ, ਗੁਰੂ ਪਿਆਰੀ, ਗੁਰੂ ਕਾ ਖਾਸ ਰੂਪ। ਖਾਲਸਾ ਸਾਧ ਸੰਗਤ ਜੀਓ, ਵਡਭਾਗੀ ਹਾਂ ਸੰਧਿਆ ਕਾਲ ਸਮੇਂ ਗੁਰੂ ਮਹਾਰਾਜ ਦੇ ਹਜ਼ੂਰ ਪਹੁੰਚ ਕੇ, ਸਤਿਗੁਰਾਂ ਦੇ ਹਜ਼ੂਰ ਸੱਜ ਬੈਠ ਕੇ ਬੜੇ ਪਿਆਰ ਨਾਲ ਆਪ ਗੁਰੂ ਮਹਾਰਾਜ ਦੀ ਬਾਣੀ ਦਾ ਆਨੰਦ ਲੈ ਰਹੇ ਹੋ। ਪਵਿੱਤਰ ਬਾਣੀ ਦਾ ਨਿਤਨੇਮ ਸੁਧਰ ਰਹਿ ਰਾਜਸਾਈ ਦਾ ਪਾਠ, ਆਰਤੀ ਆਰਤੀ ਦਾ ਕੀਰਤਨ ਆਪ ਸ਼੍ਰਵਣ ਕਰ ਰਹੇ ਸੀ। ਕਲੀ ਕਾਲ ਦੀ ਭਗਤੀ ਹੈ ਸਤਸੰਗਿਓ। ਆਪ ਗੁਰੂ ਅਰਜਨ ਦੇਵ ਜੀ ਮਹਾਰਾਜ ਸੱਚੇ ਪਾਤਸ਼ਾਹ ਸਿਰੰਦਾ ਲੈ ਕੇ ਹੱਥ ਵਿੱਚ ਕੀਰਤਨ ਕਰਿਆ ਕਰਦੇ, ਔਰ ਕੀਰਤਨ ਦੀਆਂ ਦਾਤਾਂ ਗੁਰਸਿੱਖਾਂ ਨੂੰ ਗੁਰੂ ਮਹਾਰਾਜ ਨੇ ਬਖਸ਼ਿਸ਼ ਕੀਤੀਆਂ, ਕਿਉਂਕਿ ਪਹਿਲਾਂ ਕੇਵਲ ਰਬਾਬੀ ਹੀ ਕੀਰਤਨ ਕਰਿਆ ਕਰਦੇ ਸੀ। ਸੱਤਾ ਬਲਵੰਡਾ ਜੀ ਤੱਕ ਰਬਾਬੀ ਹੀ ਕੀਰਤਨ ਕਰਦੇ ਸੀ, ਔਰ ਸੱਤੇ ਬਲਵੰਡੇ ਦੇ ਕੁਛ ਵਿਰੋਧ ਕਾਰਨ ਗੁਰੂ ਮਹਾਰਾਜ ਜੀ ਨੇ ਇਹ ਦਾਤ ਗੁਰਸਿੱਖਾਂ ਨੂੰ ਬਖਸ਼ੀ। ਸੋ ਹੁਣ ਗੁਰਸਿੱਖ ਸੰਗਤਾਂ ਬੜੇ ਪਿਆਰ ਨਾਲ ਕੀਰਤਨ ਕਰਦੀਆਂ। ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਦੀ ਮਹਾਨ ਰਹਿਮਤ ਹੈ, ਆਪ ਕੀਰਤਨ ਸ਼੍ਰਵਣ ਕਰ ਰਹੇ ਸੀ। ਗੁਰੂ ਪਿਆਰੇ ਗੁਰੂ ਘਰ ਦੇ ਮੁੱਖ ਸੇਵਾਦਾਰ, ਮੁੱਖ ਗ੍ਰੰਥੀ ਭਾਈ ਸਾਹਿਬ ਭਾਈ ਗੁਰਪ੍ਰੀਤ ਸਿੰਘ ਜੀ। ਸੋ ਹੁਣ ਕੁਝ ਸਮਾਂ ਗੁਰ ਸ਼ਬਦ ਦੀ ਵਿਚਾਰ ਨਾਲ ਜੁੜਾਂਗੇ। ਗੁਰਬਾਣੀ ਦਾ ਫਰਮਾਨ ਹੈ, ਪਾਰ ਬ੍ਰਹਮ ਹੁਆ ਸਹਾਈ, ਕਥਾ ਕੀਰਤਨ ਸੁਖਦਾਈ, ਗੁਰ ਪੂਰੇ ਕੀ ਬਾਣੀ, ਜਪ ਆਨੰਦ ਕਰੋ ਨਿਤ ਪ੍ਰਾਣੀ। ਗੁਰੂ ਘਰ ਦੇ ਵਿੱਚ ਇਹ ਤਿੰਨ ਚੀਜ਼ਾਂ ਪ੍ਰਮਾਣ ਹਨ, ਗੁਰਬਾਣੀ ਦਾ ਪਾਠ, ਗੁਰਬਾਣੀ ਦਾ ਕੀਰਤਨ ਅਤੇ ਗੁਰਬਾਣੀ ਦੀ ਕਥਾ। ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚੋਂ ਸੱਚੇ ਪਾਤਸ਼ਾਹ ਜੀ ਦੀ ਬਾਣੀ ਦੀ ਵਿਚਾਰ ਹੁੰਦੀ ਹੈ, ਬਾਣੀ ਦਾ ਪਾਠ ਹੁੰਦਾ ਹੈ ਅਤੇ ਬਾਣੀ ਦਾ ਕੀਰਤਨ ਹੁੰਦਾ ਸਤਸੰਗਿਓ। ਜਾਂ ਅਸੀਂ ਦਸਮ ਗ੍ਰੰਥ ਦਾ ਕੀਰਤਨ ਪਾਠ ਅਤੇ ਕਥਾ ਕਰ ਸਕਦੇ ਹਾਂ। ਇਸ ਤੋਂ ਇਲਾਵਾ ਭਾਈ ਗੁਰਦਾਸ ਸਾਹਿਬ ਜੀ ਦੀਆਂ ਵਾਰਾਂ, ਭਾਈ ਗੁਰਦਾਸ ਸਾਹਿਬ ਦੀ ਕਵਿਤ ਅਤੇ ਭਾਈ ਨੰਦ ਲਾਲ ਜੀ ਦੀਆਂ ਗਜ਼ਲਾਂ ਦਾ ਕੀਰਤਨ ਜਿਹੜਾ ਹੋ ਸਕਦਾ ਹੈ, ਇਹਦੇ ਵਿੱਚ ਪ੍ਰਮਾਣ ਆਪਾਂ ਦੇ ਸਕਦੇ ਹਾਂ। ਇਸ ਲਈ ਪਾਰ ਬ੍ਰਹਮ ਹੁਆ ਸਹਾਈ, ਕਥਾ ਕੀਰਤਨ ਸੁਖਦਾਈ, ਜੇ ਵਾਹਿਗੁਰੂ ਕਿਰਪਾ ਕਰੇ, ਪਰਮਾਤਮਾ ਮਿਹਰ ਕਰੇ, ਤੇ ਸੁੱਖ ਦੇਣ ਵਾਲਾ ਕੀਰਤਨ, ਸੁੱਖ ਦੇਣ ਵਾਲੀ ਕਥਾ, ਔਰ ਸੁੱਖ ਦੇਣ ਵਾਲੀ ਸੱਚੇ ਪਾਤਸ਼ਾਹ ਦੀ ਬਾਣੀ ਇਹ ਸਾਨੂੰ ਸੁਣਨ ਨੂੰ ਮਿਲਦੀ ਹੈ, ਸਤਿਗੁਰਾਂ ਨੇ ਮਿਹਰ ਕੀਤੀ ਹੈ। 15 ਸ਼ਬਦ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦੀ ਰਸਨਾ ਤੋਂ ਉਚਾਰੇ ਹੋਏ ਅਸ਼ਟਪਦੀਆਂ ਦੇ ਰੂਪ ਵਿੱਚ ਆਪਾਂ ਸ਼੍ਰਵਣ ਕਰ ਚੁੱਕੇ ਹਾਂ ਅਰਥਾਂ ਸਮੇਤ। ਅੱਜ ਦਾ ਪਵਿੱਤਰ ਸ਼ਬਦ ਸੱਚੇ ਪਾਤਸ਼ਾਹ ਜੀ 419 ਅਤੇ 420 ਅੰਗ ਉੱਤੇ ਬਖਸ਼ਿਸ਼ ਕਰਦੇ ਨੇ। ਅਸ਼ਟਪਦੀ ਹੈ, ਲੰਮਾ ਸ਼ਬਦ ਹੈ। ਰਸਨਾ ਕਰਾਂਗੇ ਪਵਿੱਤਰ ਗੁਰਸ਼ਬਦ ਦੀ, ਵਿਚਾਰ ਨਾਲ ਜੁੜੀਏ ਜੀ, ਪਿਆਰ ਨਾਲ ਬੋਲੀਏ ਸਤਨਾਮ ਸ੍ਰੀ।

जगत गुरु, जगत रक्षक और जगत तारक धन गुरु नानक देव जी महाराज, जगत के भले लिए गुरु नानक देव जी सच्चे पातशाह संसार दे विच आए। तीन बेदियां की कोल विखे प्रगटे नानक राए, जगत जलंधी की पुकार सुन के अकाल पुरख वाहिगुरु जी ने सुनी पुकार दातार प्रभ गुरु नानक जग माहे पठाया। गुरु नानक देव जी महाराज जी परमात्मा ने जगत विच भेजिया और गुरु नानक देव जी महाराज जी ने अपने बचना राही, अपने पवित्र कर्मा राही और पवित्र चरणा राही जगत जलंधी तारिया। ऐसे दीन दयाल सतगुरु गुरु नानक देव जी महाराज आसा राग विच कृपा कर रहे ने, चले चलन हार वाट वटाया। जिहड़े जीव जगत दे विच आए ते आके परमात्मा नाल जुड़ना सी पर वाट वटा ली, रस्ता होर अख्तियार कर लिया, प्रभु नालों परमात्मा नालों वाहिगुरू नाल टुट गए। चले चलन हार ऐसे जीव जड़े हन इथों जिंदगी नूं हार के चले गए। ये चलन हार जीव सी, ये अपना रस्ता बटा के प्रभु दे मार्ग उत्ते नहीं चले, वाहिगुरू नूं परमात्मा नूं भला छड़िया, विसार छड़िया और चले गए दुनिया तो लाह लै तो बिना ही। धंद पिटे संसार सच ना पाया, धन गुरु नानक देव जी फरमाते ने जिहड़ा जीव है धंदियां दे विच ही सारी जिंदगी लगा दिंदा। धंदे धावत दिन गया रैण गवाई सोए, कूड़ बेबोल बेखाया मनमुख चलिया रोए। सारी जिंदगी धंदियां दे विच पै के ही धंदियां दे विच पै के लंघा दित्ती। छोटे छोटे हुंदे सी एक गेम एक खेड खेडिया करदे सी बच्चे सा। जदों एक बच्चे ने बैठ जाना तो बाकी खिडारियों ने उसके सिर के उत्ते मुठियां रखनी, इदा इदा मुठियां रखी जानी है, एक मुठ चुक ल दूजी तैयार। सत्संगियों मतलब कि यह जीव के सिर के उत्ते यह बोझ बनिया ही रहिंदा, सारी जिंदगी धंधिया में खचीती रहिंदा। एक काम एक ऐसा अखर है जिहड़ा सत्संगी काम ही रहा, साढ़े दादा जी चले गए काम करते करते पूरा नहीं होया, साढ़े पड़दादे चले गए एक काम काम ही रहा, साढ़े पिता जी कई तुर गए, कई धंध्या अजे भी सासी खचत ने, अंत में तुर जाना पर जरा काम अखर एक काम ही रहा। मैं काम कर लव मेरा काम आ जी, एक काम काम ही रहा है, कई पीढ़ियां लंघ गई धंध्या के सारी जिंदगी लंघ जाती। सत्संगियों धंद पिटे संसार सच न पाया, सच्चा नाम जिहड़ा किसी नूं भौंदा नहीं चंगा नहीं लगता। अज गुरु अर्जन देव जी महाराज सच्चे पातशाह जी नूं समुचा सिख जगत बहुत थावां ते शहीदी दिहाड़ा मनाया जा रहा अज भी। वैसे तो भाई गुरु महाराज नूं याद करना जो मर्जी करो, सवेर की कथा च भी बेनती की सी कि जेकर बदी ते सुदी दा हिसाब लईए ते आज जड़ी है ये सत्संगी जेठ सुदी चार है, और जेठ सुदी चार और दो हाड़ 1663 बिक्रमी नू 30 मई ते 1606 ईस्वी नू गुरु अर्जन देव साहिब जी महाराज सच्चे पातशाह लाहौर शहर दे विच चंदू दे दी हवेली विच असह ते अकह कष्ट सहारदे होए सच्चे पातशाह जी परमात्मा विच लिवलीन हो गए। बेअंत संगतां उत्थे कत्तर हुंदियां ते जोड़ मेला सच्चे पातशाह दा मनाउंदे ने गुरद्वारा डेरा साहिब, जिथे चंदू दे घर दे विच सच्चे पातशाह जी ते अत्याचार होए सी उत्थे भी अस्थान बनिया है लाल खूही, उत्थे गुरु महाराज दा प्रकाश नहीं है। सो मोची बाजार है सत्संगी, मोची बाजार दे च ये जगह बनी है लाल खूही, बेरी है ते बेरी थले बैठे गुरु अर्जन देव साहिब जी महाराज सच्चे पातशाह जी नूं असह ते अकह तसीहे दिते गए।
ਖਿੜੇ ਮੱਥੇ ਉਹਨਾਂ ਪ੍ਰਮਾਣ ਕੀਤੇ। ਸਾਹਿਬ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਨੂੰ ਇੱਕ ਦਿਨ ਸਿੱਖਾਂ ਨੇ ਬੇਨਤੀ ਕੀਤੀ ਛੇਵੇਂ ਪਾਤਸ਼ਾਹ ਨੂੰ ਕਿ ਮਹਾਰਾਜ ਤੁਹਾਡੇ ਗੁਰੂ ਪਿਤਾ ਧੰਨ ਧੰਨ ਗੁਰੂ ਅਰਜਨ ਦੇਵ ਜੀ ਸੱਚੇ ਪਾਤਸ਼ਾਹ ਮਹਾਰਾਜ ਜਬਰ ਦਾ ਟਾਕਰਾ ਸਬਰ ਦੇ ਨਾਲ ਕਰਦੇ ਹਾਂ, ਤੇਰਾ ਕੀ ਆ ਮੀਠਾ ਲਾਗੈ ਹਰਨਾਮ ਪਦਾਰਥ ਨਾਨਕ ਮੰਗੈ। ਪਰਮਾਤਮਾ ਦੇ ਗੀਤ ਗਾਉਂਦਿਆਂ ਗਾਉਂਦਿਆਂ ਜਿਹੜੇ ਤਸੀਏ ਸੀ ਇਸ ਸਰੀਰ 'ਤੇ ਝੱਲ ਕੇ ਇਹਦੇ ਸ਼ਹੀਦ ਹੋ ਗਏ। ਸੱਚੇ ਪਾਤਸ਼ਾਹ ਮਾੜਾ ਜਾਂ ਕਿਤੇ ਤਵੇ ਨੂੰ ਹੱਥ ਲੱਗ ਜਾਏ, ਉਂਗਲੀ ਲੱਗ ਜਾਏ ਅਤੇ ਜਾਨ ਨਿਕਲ ਜਾਂਦੀ ਹੈ। ਥੋੜ੍ਹਾ ਜਿਹਾ ਗਰਮ ਪਾਣੀ ਦਾ ਛਿੱਟਾ ਪੈ ਜਾਏ ਅਤੇ ਤੜਫ ਉੱਠੀ ਦਾ, ਕੰਡਾ ਪੈਰ 'ਚ ਲੱਗ ਜਾਏ ਅਤੇ ਬੰਦਾ ਜਿਹੜਾ ਹੈ ਇਹ ਦੁਖੀ ਉੱਠਦਾ। ਪਰ ਸੱਚੇ ਪਾਤਸ਼ਾਹ ਤੁਹਾਡੇ ਗੁਰੂ ਪਿਤਾ ਪੰਜਵੇਂ ਪਾਤਸ਼ਾਹ ਗੁਰੂ ਅਰਜਨ ਦੇਵ ਸਾਹਿਬ ਜੀ ਨੂੰ ਇੰਨੇ ਤਸੀਹੇ ਦਿੱਤੇ ਗਏ, ਸਾਰਾ ਸਰੀਰ ਹੀ ਛਾਲੋ ਛਾਲੀ ਹੋ ਗਿਆ ਕਿ ਮਹਾਰਾਜ ਉਹਨਾਂ ਨੂੰ ਤਕਲੀਫ ਨਹੀਂ ਹੋਈ, ਦੁੱਖ ਨਹੀਂ ਹੋਇਆ। ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਜੀ ਦੀ ਸ਼ਹੀਦੀ ਦਾ ਗੁਰੂ ਹਰਗੋਬਿੰਦ ਸਾਹਿਬ ਜੀ ਕਾਰਨ ਦੱਸਦੇ ਨੇ ਕਿ ਕਿਉਂ ਨਹੀਂ ਦੁੱਖ ਹੋਇਆ। ਸੱਚੇ ਪਾਤਸ਼ਾਹ ਕਹਿਣ ਲੱਗੇ ਕਿ ਵੇਖੋ ਗੁਰਸਿੱਖੋ, ਨਾਰੀਅਲ ਦਾ ਫਲ ਆ, ਇੱਕ ਹੁੰਦਾ ਕੱਚਾ ਜਿਹਦੇ 'ਚ ਆਪਾਂ ਪਾਣੀ ਪੀਂਦੇ ਹਾਂ, ਦੂਸਰਾ ਹੁੰਦਾ ਸਤਸੰਗੀ ਨਾਰੀਅਲ ਦਾ ਫਲ ਜਿਹੜਾ ਹੈ ਜਿਹਦੇ ਵਿੱਚ ਕੁਛ ਪਾਣੀ ਹੁੰਦਾ ਅਤੇ ਨਾਰੀਅਲ ਪੱਕ ਜਾਂਦਾ ਹੁੰਦਾ, ਉਹ ਵੀ ਕੱਚਾ ਹੀ ਹੈ। ਤੀਸਰਾ ਨਾਰੀਅਲ ਹੁੰਦਾ ਹੈ ਜਿਹੜਾ ਬਿਲਕੁਲ ਪੱਕ ਗਿਆ, ਜਿਹਦੇ ਵਿੱਚ ਜੁੱਟ ਬਣ ਗਿਆ, ਸੁੱਕ ਗਿਆ ਪਾਣੀ, ਉਹ ਖੜਕਦਾ ਜੁਲਹਾ ਲਾਈਏ ਖੜਕਾਈਏ। ਅਤੇ ਸੱਚੇ ਪਾਤਸ਼ਾਹ ਕਹਿਣ ਲੱਗੇ ਕਿ ਜਦੋਂ ਆਪਾਂ ਨਾਰੀਅਲ ਦੇ ਉੱਤੇ ਕੋਈ ਚੋਟ ਮਾਰਦੇ ਹਾਂ, ਜਿਹੜਾ ਕੱਚਾ ਨਾਰੀਅਲ ਹੈ ਉਹਦਾ ਬਾਹਰਲਾ ਖੋਲ ਟੁੱਟ ਗਿਆ ਅਤੇ ਨਾਲ ਗਿਰੀ ਟੁੱਟ ਗਈ, ਕਿਉਂਕਿ ਕੱਚਾ ਸੀ ਉਹ ਗਿਰੀ ਨਾਲ ਜਿਹੜਾ ਸੀ ਉਹ ਖੋਲ ਦੇ ਨਾਲ ਜੁੜਿਆ ਹੋਇਆ ਸੀ। ਜਦੋਂ ਖੋਲ ਟੁੱਟਿਆ ਬਾਹਰਲਾ ਉਹਦਾ ਕਵਰ ਟੁੱਟਿਆ ਅਤੇ ਨਾਲ ਹੀ ਨਾਰੀਅਲ ਟੁੱਟ ਗਿਆ, ਕੱਚਾ ਸੀ। ਜਿਹੜਾ ਪੱਕਾ ਨਾਰੀਅਲ ਜਦੋਂ ਉਹਦੇ 'ਤੇ ਸੱਟ ਮਾਰੀ ਉਹਦਾ ਬਾਹਰਲਾ ਕਵਰ ਟੁੱਟ ਗਿਆ, ਪਰ ਜਿਹੜਾ ਵਿਚਲਾ ਉਹਦਾ ਸਤਸੰਗੀ ਉਹ ਗਿਰੀ ਹੈ ਜਾਂ ਕਹਿ ਲਈਏ ਜੁੱਟ ਹੈ, ਉਹ ਸਾਬਤ ਦਾ ਸਾਬਤ ਹੀ ਨਿਕਲ ਆਇਆ, ਉਹਨੂੰ ਕੁਛ ਨਹੀਂ ਹੋਇਆ। ਇੱਦਾਂ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਗੁਰੂ ਹਰਗੋਬਿੰਦ ਸਾਹਿਬ ਜੀ ਕਹਿਣ ਲੱਗੇ ਕਿ ਸਾਡੇ ਪਿਤਾ ਜੀ ਸਰੀਰ ਤੋਂ ਆਤਮਾ ਨਾਲ ਜੁੜੇ ਹੋਏ ਸੀ, ਪਰਮਾਤਮਾ ਨਾਲ ਸਰੀਰ ਤੋਂ ਵੱਖ ਹੋਏ ਸੀ, ਸਰੀਰ ਨਾਲ ਉਹਨਾਂ ਦਾ ਕੋਈ ਸੰਬੰਧ ਨਹੀਂ ਸੀ। ਇਸ ਲਈ ਕੋਈ ਦੁੱਖ ਦੇਵੇ ਕੋਈ ਕਸ਼ਟ ਦੇਵੇ ਉਹਨਾਂ ਮਹਾਂਪੁਰਸ਼ਾਂ 'ਤੇ ਕੋਈ ਅਸਰ ਨਹੀਂ ਹੁੰਦਾ, ਉਹ ਪਰਮਾਤਮਾ ਦੀ ਰਜ਼ਾ ਵਿੱਚ ਵਾਹਿਗੁਰੂ ਦੇ ਭਾਣੇ ਵਿੱਚ ਰਹਿੰਦੇ ਨੇ। ਇਹ ਕਾਰਨ ਹੈ ਕਿ ਜਿਹੜੇ ਵਾਹਿਗੁਰੂ ਦੇ ਪਿਆਰੇ ਜਿਨ੍ਹਾਂ ਨੇ ਸ਼ਹੀਦੀਆਂ ਦਿੱਤੀਆਂ, ਸਤਸੰਗੀ ਹੱਸ ਹੱਸ ਕੇ ਦਿੱਤੀਆਂ, ਆਰੇ ਸਿਰੇ ਸਿਰ 'ਤੇ ਚੱਲ ਗਏ, ਖੋਪੜੀਆਂ ਉਤਾਰ ਦਿੱਤੀਆਂ ਗਈਆਂ, ਬੰਦ ਬੰਦ ਕੱਟ ਦਿੱਤੇ ਗਏ, ਅਤੇ ਸਤਸੰਗੀ ਉਹ ਖੁਸ਼ੀ ਖੁਸ਼ੀ ਦੇ ਨਾਲ ਉਹਨਾਂ ਸ਼ਹੀਦੀਆਂ ਪਾ ਲਈਆਂ, ਉਹਦਾ ਕਾਰਨ ਇਹੀ ਹੁੰਦਾ। ਉਹ ਸਰੀਰਾਂ ਤੋਂ ਉੱਤੇ ਉੱਠ ਜਾਂਦੇ ਨੇ, ਸਰੀਰਾਂ ਦਾ ਮੋਹ ਨਹੀਂ ਰਹਿੰਦਾ ਸਤਸੰਗੀ, ਉਹਨਾਂ ਦਾ ਪਰਮੇਸ਼ਰ ਨਾਲ ਪਰਮਾਤਮਾ ਨਾਲ ਆਤਮਾ ਨਾਲ ਪ੍ਰੇਮ ਬਣ ਜਾਂਦਾ, ਅਤੇ ਸਰੀਰ ਦਾ ਉਹ ਕੋਈ ਸਤਸੰਗੀ ਮੋਹ ਨਹੀਂ ਕਰਦੇ। ਤਾਂ ਹੀ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਫਰਮਾਇਆ ਹੈ, ਜੋ ਨਾਰ ਦੁੱਖ ਮੈਂ ਦੁੱਖ ਨਹੀਂ ਮੰਨੈ, ਸੁੱਖ ਸੁਨੇਹੋ ਅਰਪੈ ਨਹੀਂ ਜਾ ਕੇ ਕੰਚਨ ਮਾਟੀ ਮੰਨੈ। ਜਿਹੜਾ ਇਨਸਾਨ ਸਰੀਰ ਨੂੰ ਦੁੱਖ ਆਉਂਦਾ ਪਰ ਦੁੱਖ ਨੂੰ ਦੁੱਖ ਨਹੀਂ ਮੰਨਦਾ, ਉਹ ਗਿਆਨਮਾਨ ਹੁੰਦਾ ਸਤਸੰਗੀਓ। ਐਸੇ ਦੀਨ ਦਿਆਲ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਇੱਕ ਸਮੇਂ ਅੰਮ੍ਰਿਤਸਰ ਸ਼ਹਿਰ ਵਸਾ ਰਹੇ ਸੀ, ਬੜੀ ਸੇਵਾ ਚੱਲ ਰਹੀ ਸਤਸੰਗੀਓ, ਕਿਤੇ ਮਿਸਤਰੀ ਲੱਗੇ ਹੋਏ ਨੇ, ਚੂਨਾ ਬਣਾ ਰਹੇ ਨੇ ਚੂਨਾ, ਹੁਣ ਤਾਂ ਸੀਮੈਂਟ ਬਣਿਆ ਬਣਿਆ ਮਿਲ ਜਾਂਦਾ ਨਾ ਸਤਸੰਗੀਓ, ਪਿੱਛੇ ਚੂਨਾ ਬਣਾਉਂਦੇ ਸੀ, ਰੋਡ ਪਹਿਲਾਂ ਲੱਭਣੇ, ਰੋਡ ਲਿਆਉਣੇ ਇਕੱਠੇ ਕਰਕੇ ਗੱਡਿਆਂ ਦੇ ਉੱਤੇ, ਫਿਰ ਬੜੀਆਂ ਬੜੀਆਂ ਭੱਠੀਆਂ ਤਪਾਉਣੀਆਂ, ਉਹਨਾਂ 'ਚੋਂ ਰੋਡ ਜਿਹੜੇ ਸੀ ਉਹਨਾਂ ਨੂੰ ਸਾੜਨਾ, ਫਿਰ ਪੀਸਣੇ ਖਰਾਸ ਦੇ ਨਾਲ, ਫਿਰ ਉਹਦਾ ਬਰੀਕ ਪਾਊਡਰ ਬਣਾ ਕੇ ਵਿੱਚ ਕੁਛ ਹੋਰ ਕੈਮੀਕਲ ਰਲਾ ਕੇ ਅਤੇ ਫਿਰ ਪਿਆਰੇ ਉਹਦੇ ਵਿੱਚ ਕਈ ਤਰੀਕੇ ਦੇ ਨਾਲ ਉਹਨੂੰ ਚੂਨਾ ਬਣਾਉਂਦੇ, ਔਰ ਫਿਰ ਇੱਟਾਂ ਬਣਾ ਰਹੇ ਨੇ, ਬਹੁਤ ਸਾਰੇ ਆਵੇ ਲੱਗੇ ਹੋਏ ਨੇ, ਬੇਅੰਤ ਸੰਗਤਾਂ ਜਿਹੜੀਆਂ ਸੇਵਾ ਕਰ ਰਹੀਆਂ। ਤਾਂ ਇਹਨਾਂ ਸੇਵਾ ਦਾ ਵੱਡਾ ਕੁੰਭ ਚੱਲ ਰਿਹਾ ਹੈ ਕਿ ਬੇਅੰਤ ਸੰਗਤਾਂ ਹੀ ਸੇਵਾ ਕਰਦੀਆਂ,
ਬਾਬਾ ਬੁੱਢਾ ਸਾਹਿਬ ਜੀ ਪ੍ਰਕਰਮਾਂ ਵਿੱਚ ਬੈਠ ਕੇ ਸੰਗਤਾਂ ਨੂੰ ਪ੍ਰੇਰਦੇ ਨੇ ਵਾਹਿਗੁਰੂ ਸੇਵਾ ਕਰ ਲਓ, ਵਾਹਿਗੁਰੂ ਸੇਵਾ ਕਰ ਲਓ। ਬੇਅੰਤ ਸੰਗਤਾਂ ਆਉਂਦੀਆਂ ਅਤੇ ਲਾਹਾ ਲੈਂਦੀਆਂ। ਜਲੰਧਰ ਦਾ ਇੱਕ ਸੂਬੇਦਾਰ ਸੀ, ਜਲੰਧਰ ਦਾ ਸਤਸੰਗੀਓ, ਉਹਨੇ ਨਿਕਾਹ ਕਰਾਇਆ, ਵਿਆਹ ਕਰਾਇਆ, ਪਰ ਉਹਦੇ ਘਰ ਔਲਾਦ ਨਹੀਂ ਹੋਈ। ਉਹਨੇ ਦੂਸਰਾ ਕਰਾਇਆ, ਤੀਸਰਾ ਕਰਾਇਆ, ਚੌਥਾ ਵਿਆਹ ਕਰਾਇਆ, ਪਰ ਘਰ ਔਲਾਦ ਨਹੀਂ ਗਏ। ਅੰਤ ਨੂੰ ਚੱਲਦਿਆਂ ਚੱਲਦਿਆਂ ਚੱਲਦਿਆਂ ਪਤਾ ਲੱਗਿਆ ਕਿ ਮੁਜੰਗਾ ਮੁਹੱਲਾ ਲਾਹੌਰ ਦੇ ਵਿੱਚ ਇੱਕ ਪੀਰ ਰਹਿੰਦਾ ਹੈ, ਸਾਈਂ ਮੀਆਂ ਮੀਰ। ਉਹਦੇ ਕੋਲ ਗਿਆ, ਜਾ ਕੇ ਉਹਨਾਂ ਦੀ ਹਾਜ਼ਰੀ ਭਰੀ, ਸੇਵਾ ਕੀਤੀ, ਬੇਨਤੀ ਕੀਤੀ ਕਿ ਪੀਰ ਜੀ ਦੁਆ ਕਰੋ, ਮੇਰੇ ਘਰ ਪੁੱਤ ਹੋ ਜਾਏ। ਉਹ ਕਹਿਣ ਲੱਗੇ, ਭਲਿਆ ਤੇਰੇ ਕਰਮਾਂ 'ਚ ਪੁੱਤ ਨਹੀਂ ਲਿਖਿਆ ਅਤੇ ਨਾ ਕਿਸੇ ਕੋਲ ਮੰਗੀ ਹੋਣਾ ਨੀਗਾ, ਮੰਗੀ ਵੀ ਨਾ ਕਿਸੇ ਕੋਲੋਂ। ਵਾਪਸ ਆ ਰਹੇ ਸੀ ਲਾਹੌਰ ਤੋਂ ਸ੍ਰੀ ਅੰਮ੍ਰਿਤਸਰ ਸਾਹਿਬ, ਕੋਈ 39-40 ਕਿਲੋਮੀਟਰ ਹੈ। ਜਲੰਧਰ ਨੂੰ ਜਾ ਰਹੇ ਸੀ, ਥੱਕ ਗਏ, ਭੁੱਖ ਵੀ ਲੱਗੀ ਸੀ ਅਤੇ ਮਨ 'ਚ ਵਿਚਾਰ ਕੀਤੀ ਕਿ ਗੁਰੂ ਦਾ ਦਰਬਾਰ ਆ ਗਿਆ। ਬੇਗਮਾਂ ਕਹਿੰਦੀਆਂ, ਚਲੋ ਇੱਥੇ ਵੀ ਹਾਜ਼ਰੀ ਭਰ ਜਾਈਏ, ਸ਼ਾਇਦ ਕੋਈ ਝੋਲੀ ਭਰੀ ਜਾਵੇ, ਨਾਲੇ ਪ੍ਰਸ਼ਾਦਾ ਪਾਣੀ ਛਕ ਲਵਾਂਗੇ। ਇਹ ਗੁਰੂ ਕਾ ਦਰਬਾਰ ਪਿਆਰੇ, ਕੋਈ ਵੀ ਆਵੇ, ਹਰੇਕ ਲਈ ਇਹ ਸਾਂਝਾ ਦਰਬਾਰ ਹੈ ਗੁਰੂ ਕਾ। ਪਰ ਉਹ ਵਿਚਾਰ ਆ ਗਏ ਅਤੇ ਜਦੋਂ ਸਤਸੰਗੀ ਆਏ ਨੇ ਅਤੇ ਸੇਵਾ ਦਾ ਕੁੰਭ ਚੱਲ ਰਿਹਾ ਸੀ, ਸੇਵਾ ਚੱਲ ਰਹੀ ਸੀ, ਧੰਨ ਬਾਬਾ ਬੁੱਢਾ ਸਾਹਿਬ ਜੀ, ਬਾਬਾ ਬੁੱਢਾ ਸਾਹਿਬ ਦੀ ਬੇਰ ਥੱਲੇ ਬੈਠ ਕੇ ਅਤੇ ਸੇਵਾ ਕਰਵਾ ਰਹੇ ਨੇ। ਅੰਮ੍ਰਿਤਸਰ ਸਾਹਿਬ ਜਾਓ, ਹਰੇਕ ਗੁਰਸਿੱਖ ਨੂੰ ਜਾਣਾ ਚਾਹੀਦਾ। ਪ੍ਰਕਰਮਾਂ ਦੇ ਵਿੱਚ ਸਤਸੰਗੀ ਤਿੰਨ ਬੇਰ ਨੇ, ਤਿੰਨ ਬੇਰੀਆਂ। ਇੱਕ ਬੇਰੀ ਹੈ ਬਾਬਾ ਬੁੱਢਾ ਸਾਹਿਬ ਜੀ ਦੀ, ਬਹੁਤ ਪੁਰਾਣੀ, ਜਿਹਦੇ ਥੱਲੇ ਸਤਸੰਗੀ ਲਾ ਕੇ ਐਂਗਲ ਆਦਿਕ ਨੂੰ ਖੜ੍ਹੇ ਕੀਤਾ ਹੋਇਆ। ਇੱਕ ਬੇਰੀ ਹੈ ਦੁੱਖ ਭੰਜਣੀ, ਤੀਸਰੀ ਬੇਰੀ ਹੈ ਐਲਐਚਈ ਬੇਰੀ, ਜਿੱਥੇ ਆਪਾਂ ਪ੍ਰਸ਼ਾਦ ਲੈਂਦੇ ਹਾਂ। ਸੋ ਉਹਨਾਂ ਤਿੰਨਾਂ ਦਾ ਇਤਿਹਾਸ ਹੈ। ਜਿਹੜੀ ਬਾਬਾ ਬੁੱਢਾ ਸਾਹਿਬ ਦੀ ਬੇਰ ਹੈ, ਇੱਥੇ ਬਾਬਾ ਜੀ ਬੈਠ ਕੇ ਸੇਵਾ ਕਰਦੇ ਅਤੇ ਕਰਵਾਇਆ ਕਰਦੇ। ਸੱਚੇ ਉਹਨਾਂ ਨੇ, ਬਾਬਾ ਬੁੱਢਾ ਸਾਹਿਬ ਨੇ ਦੇਖਿਆ ਕਿ ਕੋਈ ਨਵਾਬ ਆ ਰਿਹਾ, ਉਹਦੇ ਨਾਲ ਉਹਦੀਆਂ ਬੇਗਮ ਆ ਰਹੀਆਂ, ਅਤੇ ਇਹੋ ਜਿਹੇ ਲੋਕ ਆਉਂਦੇ ਨੇ, ਇੱਕ ਹੀ ਇੱਛਾ ਹੁੰਦੀ ਹੈ, ਪੁੱਤੀ ਗੰਢ ਪਵੇ ਸੰਸਾਰ। ਪੁੱਤ ਦੀ ਇੱਛਾ ਲੈ ਕੇ ਅਤੇ ਇਹ ਗੁਰੂ ਘਰ ਆਏ ਨੇ। ਅਤੇ ਬਾਬਾ ਬੁੱਢਾ ਸਾਹਿਬ ਜੀ ਸਮਝ ਕੇ ਦੂਰੋਂ ਹੀ ਉੱਚੀ ਉੱਚੀ ਆਵਾਜ਼ ਮਾਰਨ ਲੱਗ ਪਏ, ਭਾਈ ਸੇਵਾ ਕਰੋ, ਸੇਵਾ। ਜੇ ਕੋਈ ਦੋ ਟੋਕਰੀਆਂ ਢੋਏਗਾ, ਦੋ ਟੋਕਰੀਆਂ ਮਿੱਟੀ ਦੀਆਂ, ਉਹਨੂੰ ਦੋ ਪੁੱਤ ਮਿਲਣਗੇ। ਕੋਈ ਇੱਕ ਢੋਏਗਾ ਅਤੇ ਉਹਨੂੰ ਇੱਕ ਮਿਲੇਗੀ। ਛੇਤੀ ਦੇ ਨਾਲ ਸਤਸੰਗੀ ਜਿਹੜਾ ਨਵਾਬ ਸੀ, ਉਹ ਟੋਕਰੀਆਂ ਸੇਵਾ ਕਰਨ ਲੱਗ ਪਿਆ। ਉਹਦੀਆਂ ਬਾਕੀ ਬੇਗਮਾਂ 'ਤੇ ਸ਼ਰਧਾ ਨਹੀਂ ਬਣੀ। ਇੱਕ ਬੇਗਮ ਦੇ ਮਨ 'ਚ ਖਿਆਲ ਆ ਗਿਆ ਕਿ ਨਵਾਬ ਨੇ ਅਤੇ ਮੰਗਣੇ ਪੁੱਤ, ਇੱਕ ਧੀ ਵੀ ਚਾਹੀਦੀ ਹੈ। ਸਤਸੰਗੀ ਵਾਲੀ ਬੇਗਮ ਸੀ, ਉਹ ਵੀ ਸੇਵਾ ਕਰਨ ਲੱਗ ਗਈ। ਇੱਛਾ ਕੀ ਰੱਖੀ, ਧੀ ਮੇਰੇ ਘਰ ਧੀ ਹੋਵੇ। ਜਿਹੜਾ ਨਵਾਬ ਸੀ ਉਹਨੇ ਵੀ ਸੇਵਾ ਕੀਤੀ। ਸਮਾਂ ਆਇਆ ਸਤਸੰਗੀਓ, ਉਹਦੇ ਘਰ ਚਾਰ ਪੁੱਤ ਹੋਏ। ਅੱਜ ਵੀ ਇਤਿਹਾਸ ਜਲੰਧਰ ਦਾ ਪੜ੍ਹ ਲਓ, ਅਤੇ ਜਲੰਧਰ ਦਾ ਸੂਬੇਦਾਰ ਸੀ, ਉਹਦੇ ਘਰ ਦੇ ਚਾਰ ਪੁੱਤ ਹੋਏ, ਸਤਸੰਗੀ ਇੱਕ ਧੀ ਹੋਈ। ਸਮਾਂ ਲੰਘਿਆ, ਸਾਈਂ ਮੀਆਂ ਮੀਰ ਜੀ ਜਲੰਧਰ ਆਏ ਅਤੇ ਨਵਾਬ ਦੇ ਘਰ ਆਏ ਅਤੇ ਉਹਦੇ ਬੱਚੇ ਖੇਡਦੇ ਵੇਖੇ। ਹੈਰਾਨ ਹੋ ਗਿਆ ਕਿ ਬੱਚੇ ਕਿਹਦੇ ਨੇ, ਕੋਈ ਰਿਸ਼ਤੇਦਾਰ ਆਇਆ? ਕਹਿੰਦੇ ਨਹੀਂ, ਸਾਡੇ। ਕਹਿੰਦੇ ਤੁਹਾਨੂੰ ਕਿਹਾ ਸੀ ਕਿ ਕਿਸੇ ਦੇ ਕੋਲ ਨਾ ਜਾਇਓ, ਤੁਹਾਡੇ ਕਰਮਾਂ 'ਚ ਪੁੱਤ ਨਹੀਂ, ਕਿੱਥੋਂ ਮਿਲ ਗਏ? ਕਹਿੰਦੇ ਗੁਰੂ ਘਰੋਂ ਮਿਲੇ ਨੇ, ਗੁਰੂ ਅਰਜਨ ਦੇਵ ਸਾਹਿਬ ਦੀ ਬਖਸ਼ਿਸ਼ ਹੋਈ ਹੈ, ਬਾਬਾ ਬੁੱਢਾ ਸਾਹਿਬ ਜੀ ਨੇ ਬਚਨ ਕੀਤੇ ਨੇ, ਉਹਨਾਂ ਦੇ ਘਰੋਂ ਇਹ ਦਾਤ ਮਿਲੀ ਹੈ। ਬਠਿੰਡੇ ਸ਼ਹਿਰ ਦਾ ਰਹਿਣ ਵਾਲਾ ਇੱਕ ਸੀ ਸਤਸੰਗੀਓ, ਪੰਡਿਤ ਗੰਗਾ ਰਾਮ ਪੁਰੋਹਿਤ, ਬੜਾ ਅਮੀਰ ਬੰਦਾ ਸੀ। ਇਹਨੇ ਇੱਕ ਵਾਰ 1000 ਮਣ ਬਾਜਰਾ ਇਹਨੇ ਵੱਖ ਵੱਖ ਜ਼ਿਮੀਂਦਾਰਾਂ ਤੋਂ ਲਿਆ ਅਤੇ ਗੱਡਿਆਂ 'ਤੇ ਲੱਦਿਆ ਅਤੇ ਵਪਾਰ ਕਰਨ ਤੁਰ ਪਿਆ ਕਿ ਇਹਨੂੰ ਵੇਚ ਕੇ ਅਤੇ ਬਹੁਤਾ ਲਾਭ ਪ੍ਰਾਪਤ ਕਰਦਾ ਹਾਂ। ਚੱਲਦਿਆਂ ਚੱਲਦਿਆਂ ਅੰਮ੍ਰਿਤਸਰ ਸਾਹਿਬ ਆ ਗਿਆ। ਇੱਥੇ ਬੜੀ ਸੰਗਤ ਸੇਵਾ ਕਰ ਰਹੀ ਹੈ, ਬੇਅੰਤ ਸੰਗਤਾਂ ਸੇਵਾ, ਕੋਈ ਮਿੱਟੀ ਪੁੱਟ ਰਿਹਾ, ਕੋਈ ਸੁੱਟ ਰਿਹਾ, ਕੋਈ ਸਤਸੰਗੀ ਮਿੱਟੀ ਜਿਹੜੀ ਹੈ ਉਹਨੂੰ ਪੱਧਰੀ ਕਰ ਰਿਹਾ, ਕੋਈ ਕੁਛ ਕਰ ਰਿਹਾ। ਇਹ ਆਇਆ, ਇਹਨੇ ਆਪਣੇ ਗੱਡੇ ਆਦਿ ਖਿਲਾਰੇ, ਤੰਬੂ ਲਾਏ, ਉਹਦੇ 'ਚ ਆਪਣਾ ਸਮਾਨ ਰੱਖਿਆ, ਆਇਆ ਅਤੇ ਵੇਖਿਆ ਸੇਵਾ ਦਾ ਕੁੰਭ ਚੱਲ ਰਿਹਾ, ਸੇਵਾ ਕਰਨ ਲੱਗ ਪਿਆ। ਇੱਕ ਦਿਨ ਲੰਘ, ਦੋ ਲੰਘ, ਦੋ ਚਾਰ ਦਿਨ ਲੰਘ ਗਏ ਸਤਸੰਗੀਓ, ਅਤੇ ਗੁਰੂ ਨੇ ਐਸੀ ਖੇਡ ਵਰਤਾ ਦਿੱਤੀ, ਅੰਨ ਮੁੱਕ ਗਿਆ।
ਰਸਤਾ ਮੁੱਕ ਗਈਆਂ। ਲਾਂਗਰੀ ਸਿੱਖ ਆ ਕੇ ਕਹਿੰਦੇ ਮਹਾਰਾਜ ਲੰਗਰ 'ਚ ਰਸਤਾ ਹੈ ਨਹੀਂ ਗੀ। ਅਤੇ ਗੁਰੂ ਜੀ ਕਹਿੰਦੇ ਕੋਈ ਪ੍ਰਬੰਧ ਕਰੋ। ਕਹਿੰਦੇ ਮਹਾਰਾਜ ਇੱਕ ਵਪਾਰੀ ਆਇਆ ਹੈ ਗੰਗਾ ਰਾਮ, ਉਹ ਬਹੁਤ ਸਾਰਾ ਬਾਜਰਾ ਲੈ ਕੇ ਆਇਆ ਅਤੇ ਮਹਾਰਾਜ ਆਪਾਂ ਪੁੱਛ ਲਈਏ ਉਹਨੂੰ। ਕਹਿੰਦੇ ਪੁੱਛ ਲਓ। ਉਹਨੂੰ ਪੁੱਛਿਆ ਅਤੇ ਉਹ ਕਹਿਣ ਲੱਗਾ ਮੈਂ ਤਾਂ ਇਹ ਵੇਚਣ ਵਾਸਤੇ ਆਇਆ ਅਤੇ ਵੇਚਣਾ ਹੀ ਹਾਂ ਮੈਂ। ਸੱਚੇ ਪਾਤਸ਼ਾਹ ਕਹਿੰਦੇ 100 ਮਣ ਬਾਜਰਾ ਸਾਨੂੰ ਦੇ ਦੇ, ਜਦੋਂ ਜੋੜ ਮੇਲਾ ਆਏਗਾ ਵਿਸਾਖੀ ਦਾ ਤਾਂ ਤੈਨੂੰ ਇਕੱਠੇ ਪੈਸੇ ਦੇ ਦਿਆਂਗੇ। ਸਤਸੰਗਿਓ, ਇੱਕ ਦੋ ਦਿਨ ਕੱਢੇ, 100 ਮਣ ਨੇ ਉਹ ਮੁੱਕ ਗਿਆ। ਫਿਰ ਗੁਰੂ ਮਹਾਰਾਜ ਕਹਿਣ ਲੱਗੇ ਕਿ 100 ਮਣ ਹੋਰ ਦੇ ਦੇ। ਇੱਦਾਂ ਲਗਾਤਾਰ 5 ਦਿਨ 100-100 ਮਣ ਜਿਹੜਾ ਸੀ ਇਹ ਬਾਜਰਾ ਮਹਾਰਾਜ ਨੇ ਲਿਆ, 500 ਮਣ ਬਾਜਰਾ ਜਿਹੜਾ ਸੀ ਉੱਤੋਂ ਲੈ ਲਿਆ। ਅਤੇ ਵਿਸਾਖੀ ਦਾ ਆ ਗਿਆ ਜੋੜ ਮੇਲਾ, ਦੇਸ਼ਾਂ ਵਿਦੇਸ਼ਾਂ ਤੋਂ ਬੇਅੰਤ ਸੰਗਤ ਆਈਆਂ, ਆ ਕੇ ਮਹਾਰਾਜ ਦੀ ਹਾਜ਼ਰੀ ਭਰਦੇ ਨੇ, ਤਿਲ ਫੁੱਲ ਮਹਾਰਾਜ ਦੀ ਦਰਸ਼ਨੀ ਭੇਟਾ ਰੱਖਦੇ, ਬੇਅੰਤ ਮਾਇਆ ਆ ਗਈ। ਸੱਚੇ ਪਾਤਸ਼ਾਹ ਕਹਿੰਦੇ ਸੇਵਾਦਾਰਾਂ ਨੂੰ, ਜਾਓ ਭਾਈ ਗੰਗਾ ਰਾਮ ਨੂੰ ਸੱਦ ਕੇ ਲਿਆਓ, ਬਠਿੰਡੇ ਵਾਲੇ ਸ਼ਾਹੂਕਾਰ ਨੂੰ, ਉਹਨੂੰ ਕਹੋ ਕਿ ਆਪਣਾ ਹਿਸਾਬ ਕਿਤਾਬ ਕਰਕੇ ਅਤੇ ਮਾਇਆ ਲੈ ਲੈ। ਸਤਸੰਗਿਓ, ਦਾ ਐਸਾ ਮਨ ਲੱਗਿਆ ਸੇਵਾ ਦੇ ਵਿੱਚ, ਰੋਜ਼ ਸੇਵਾ ਕਰਦਾ ਅਤੇ ਗੁਰੂ ਮਹਾਰਾਜ ਦੇ ਹਜ਼ੂਰ ਆਇਆ, ਮਾਰੇ ਹੁਕਮ। ਕਹਿੰਦੇ ਭਾਈ ਤੇਰਾ ਹਿਸਾਬ ਕਿਤਾਬ ਕੀ ਹੈ? ਕਹਿੰਦਾ ਕਿਹੜਾ ਮਾਰੇ ਹਿਸਾਬ ਕਿਤਾਬ? ਕਹਿੰਦੇ 500 ਮਣ ਤੇਰੇ ਤੋਂ ਬਾਜਰਾ ਲਿਆ ਸੀ। ਸੱਚੇ ਪਾਤਸ਼ਾਹ ਮੈਂ ਕੁਛ ਨਹੀਂ ਲੈਣਾ, ਮੈਨੂੰ ਸਿੱਖੀ ਦੀ ਦਾਤ ਦਿਓ, ਮੈਨੂੰ ਨਾਮ ਦੀ ਦਾਤ ਦਿਓ ਮਹਾਰਾਜ। ਗੁਰੂ ਜੀ ਨੇ ਬੜਾ ਜ਼ੋਰ ਲਾਇਆ, ਨਹੀਂ ਭਾਈ ਮਾਇਆ ਆਈ ਹੈ, ਤੇਰਾ ਵਪਾਰ ਦਾ ਕੰਮ ਹੈ ਅਤੇ ਤੂੰ ਆਪਣਾ ਵਪਾਰ ਕਰ, 1000 ਮਣ ਜਿਹੜਾ ਤੇਰੇ ਕੋਲ ਬਾਜਰਾ ਜੇ, ਅਤੇ 500 ਮਣ ਹੀ ਲਿਆ ਸਾਨੇ। ਕਹਿੰਦਾ ਨਹੀਂ ਮਹਾਰਾਜ, ਨਾ ਤਾਂ ਮੈਂ ਮਾਇਆ ਲੈਣੀ ਹੈ ਅਤੇ ਨਾ ਜਿਹੜਾ ਇਹ ਬਾਜਰਾ ਵਧਿਆ ਹੋਇਆ ਇਹ ਲੈਣਾ, ਸਾਰਾ ਸੇਵਾ 'ਚ ਹੀ ਹੈ। ਬੜੇ ਪਿਆਰ ਨਾਲ ਸੇਵਾ ਕੀਤੀ, ਮਹਾਰਾਜ ਦੇ ਚਰਨਾਂ 'ਚ ਰਹਿਣ ਲੱਗ ਪਿਆ। ਸੱਚੇ ਪਾਤਸ਼ਾਹ ਦੀ ਬਾਣੀ ਦਾ ਫਰਮਾਨ ਹੈ ਸਤਸੰਗਿਓ, ਆਪਣੇ ਲੋਭ ਕੋ ਕੀਨੋ ਮੀਤ ਸਗਲ ਮਨੋਰਥ ਮੁਕਤ ਪਦ ਦੀਤ। ਕੋਈ ਆਪਣੇ ਲਾਲਚ ਲਈ ਗੁਰੂ ਨੂੰ ਮਿੱਤਰ ਬਣਾ ਲਏ, ਪਰਮਾਤਮਾ ਨੂੰ ਮਿੱਤਰ ਬਣਾ ਲਏ ਅਤੇ ਗੁਰੂ ਕਿਰਪਾ ਕਰਕੇ ਉਹਨੂੰ ਮੁਕਤੀ ਦਾ ਫਲ ਦੇ ਦਿੰਦਾ। ਗੁਰੂ ਨੇ ਕਿਰਪਾ ਕੀਤੀ, ਉਹਨੇ ਸੇਵਾ ਕੀਤੀ, ਸਿਮਰਨ ਕੀਤਾ, ਆਤਮਾ ਸ਼ੁੱਧ ਹੋ ਗਈ, ਮਹਾਰਾਜ ਨੇ ਚਰਨਾਂ ਦੀ ਪੌਲ ਦਿੱਤੀ, ਸਿੱਖ ਬਣ ਗਿਆ। ਗੁਰੂ ਚਰਨਾਂ 'ਚ ਰਿਹਾ ਅਤੇ ਸਤਸੰਗੀ ਜਿਹੜੇ ਆਪਣੇ ਨਾਲ ਦੇ ਸਾਥੀ ਸੀ ਉਹਨਾਂ ਨੂੰ ਤਨਖਾਹਾਂ ਆਦਿਕ ਦਿੱਤੀਆਂ, ਤੁਰ ਜਾਓ ਮਿੱਤਰੋ, ਮੈਂ ਹੁਣ ਸੇਵਾ ਹੀ ਕਰਾਂਗਾ। ਇੰਨਾ ਵੱਡਾ ਸ਼ਾਹੂਕਾਰ ਬਠਿੰਡੇ ਦਾ ਗੁਰੂ ਮਹਾਰਾਜ ਦੇ ਚਰਨਾਂ ਸਿੱਖ ਬਣ ਕੇ ਰਹਿਣ ਲੱਗ ਗਿਆ। ਸੱਚੇ ਪਾਤਸ਼ਾਹ ਨੇ ਮਿਹਰ ਕੀਤੀ, ਕਹਿੰਦੇ ਤੇਰੀ ਸੇਵਾ ਸਫਲ ਹੋ ਗਈ, ਤੂੰ ਆਪਣੇ ਹੁਣ ਇਲਾਕੇ ਚਲਾ ਜਾ ਬਠਿੰਡੇ, ਗੁਰਮਤ ਦਾ ਪ੍ਰਚਾਰ ਕਰ। ਵਾਪਸ ਆਪਣੇ ਇਲਾਕੇ 'ਚ ਗਿਆ ਸਤਸੰਗਿਓ ਅਤੇ ਉੱਥੇ ਰਹਿ ਕੇ ਗੁਰਮਤ ਦਾ ਪ੍ਰਚਾਰ ਕਰਨ ਲੱਗਾ ਅਤੇ ਬਠਿੰਡੇ ਸ਼ਹਿਰ ਦਾ ਪ੍ਰੋਧ ਕਿਸੇ ਹੋਰ ਨੂੰ ਬਣਾਤਾ। ਆਪਣੇ ਪੁੱਤਾਂ ਨੂੰ ਕਹਿੰਦਾ, ਪੁੱਤ ਹੁਣ ਆਪਣਾ ਜਿਹੜਾ ਕਾਰੋਬਾਰ ਹੈ ਨਾ ਇਹ ਛੱਡ ਦਿਉ, ਗੁਰੂ ਕੇ ਲੰਗਰ ਚਲਾਉਣੇ ਨੇ, ਗੁਰਮਤ ਦਾ ਪ੍ਰਚਾਰ ਕਰਨਾ, ਇਸ ਕਿਰਪਾ ਹੋਈ। ਉਹਦੇ ਦੋ ਪੁੱਤ ਸੀ, ਵਿਧੀ ਚੰਦ ਅਤੇ ਸਿੱਧੀ ਚੰਦ। ਸਤਸੰਗਿਓ, ਇਹਦਾ ਜਿਹੜਾ ਛੋਟਾ ਪੁੱਤ ਸੀ ਸਿੱਧੀ ਚੰਦ, ਉਹਦੇ ਮਨ 'ਚ ਭਾਵਨਾ ਬੜੀ ਸੀ, ਉਹ ਆਪਣੇ ਪਿਓ ਨੂੰ ਸੰਤ ਸਮਝ ਕੇ, ਮਹਾਂਪੁਰਸ਼ ਸਮਝ ਕੇ ਸੇਵਾ ਬੜੀ ਕਰਦਾ। ਪ੍ਰਸ਼ਾਦੇ ਪਾਣੀ ਦੀ ਸੇਵਾ, ਕੱਪੜੇ ਲੀੜੇ ਧੋਣ ਦੀ ਸੇਵਾ, ਹਰੇਕ ਤਰ੍ਹਾਂ ਦੀ ਸੇਵਾ ਪਿਤਾ ਦੀ ਕਰਦਾ। ਉਹਦੇ ਮੰਜੇ 'ਤੇ ਥੱਲੇ ਸੁੱਤਾ ਰਹਿੰਦਾ। ਉਹਦੀ ਸੇਵਾ 'ਤੇ ਖੁਸ਼ ਹੋ ਕੇ ਇੱਕ ਦਿਨ ਗੰਗਾ ਰਾਮ ਕਹਿਣ ਲੱਗਾ, ਪੁੱਤ ਕੁਛ ਮੰਗ, ਮੈਂ ਤੇਰੇ 'ਤੇ ਖੁਸ਼ ਬਣਾ, ਤੂੰ ਸੇਵਾ ਬੜੀ ਕਰਦਾ ਹੈ। ਪਿਤਾ ਜੀ, ਮੈਂ ਬੜੇ ਉਪਾਅ ਕੀਤੇ ਨੇ, ਘਰ 'ਚ ਪੁੱਤ ਨਹੀਂ ਗਾ, ਅਤੇ ਕਿਰਪਾ ਕਰੋ। ਖੁਸ਼ ਹੋਇਆ, ਕਹਿਣ ਲੱਗਾ, ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦੀ ਸੇਵਾ ਕਰਕੇ ਮੈਂ ਦਾਤਾਂ ਲਈਆਂ ਨੇ, ਅਤੇ ਗੁਰੂ ਨਾਨਕ ਦੇਵ ਜੀ ਕਿਰਪਾ ਕਰਨ ਤੇਰੇ ਘਰ 'ਚ ਪੁੱਤ ਦੀ ਵਾਹਿਗੁਰੂ ਦਾਤ ਦੇਵੇ, ਅਤੇ ਪੁੱਤ ਵੀ ਐਸਾ ਰਿਧੀ ਸਿੱਧੀ ਵਾਲਾ ਹੋਵੇਗਾ, ਬੇਅੰਤ ਦਾਤਾਂ ਵਾਲਾ। ਸਮਾਂ ਆਇਆ ਸਤਸੰਗੀ, ਸਿੱਧੀ ਰਾਮ ਦੇ ਘਰ 'ਚ ਪੁੱਤ ਨੇ ਜਨਮ ਲਿਆ। ਕਹਿੰਦੇ ਜਨਮ ਲੈਂਦਿਆਂ ਸਾਰ ਉਹਦੇ ਸਿਰ ਉੱਤੇ ਇੱਕ ਗਿੱਠ ਜਿਹੜੀ ਸੀ ਨਾ ਉਹ ਚੋਟੀ, ਇੱਕ ਗਿੱਠ ਲੰਮੀ, ਬੋਧੀ ਦੀ ਚਿੱਟੀ। ਅਤੇ ਸਤਸੰਗੀ ਬੜੇ ਹੈਰਾਨ ਹੋਏ ਲੋਕ, ਉਹਦਾ ਨਾਂ ਰੱਖਿਆ ਸੀ ਮੂਲ ਚੰਦ। ਸੋ ਸਤਸੰਗੀ ਜਿਹੜਾ ਮੂਲ ਚੰਦ ਹੈ ਇਹ ਵੀ ਗਾਂ ਬੜੀ ਕਰਨੀ ਵਾਲਾ ਮਹਾਂਪੁਰਸ਼ ਹੋਇਆ, ਨੇ ਬੇਅੰਤ ਆਤਮਾਵਾਂ ਨੂੰ ਪਰਮਾਤਮਾ ਨਾਲ ਜੋੜਿਆ। ਇਹ ਗੁਰੂ ਦੀ ਕਿਰਪਾ ਪਿਆਰਿਓ, ਗੁਰ ਸੇਵਾ ਕਿੰਨ ਨਾ ਲੱਭਿਆ, ਤੇ ਗੁਰੂ ਦੀ ਸੇਵਾ ਕੀਤਿਆਂ ਕੀ ਨਹੀਂ ਮਿਲਦਾ ਪਿਆਰਿਓ। ਗੁਰੂ ਅਰਜਨ ਦੇਵ ਜੀ ਨੇ ਬੇਅੰਤ ਜੀਆਂ ਦਾ ਭਲਾ ਕੀਤਾ ਹੈ। ਸੱਚੇ ਪਾਤਸ਼ਾਹ ਜੀ ਕਹਿੰਦੇ ਨੇ, ਧੰਦ ਪਿੱਟੇ ਸੰਸਾਰ ਸੱਚ ਨਾ ਪਾਇਆ, ਦੁਨੀਆਂ 'ਤੇ ਧੰਦਿਆਂ ਦੇ ਵਿੱਚ ਹੀ ਖਚਤ ਹੋਈ ਪਈ ਹੈ। ਸੱਚਾ ਨਾਮ, ਪਰਮੇਸ਼ਰ ਦਾ ਨਾਮ, ਸਿਮਰਨ, ਬੰਦਗੀ, ਸੇਵਾ ਇਹ ਕਿਸੇ ਨੂੰ ਚੰਗੀ ਲੱਗਦੀ ਨਹੀਂ।
क्या भविए क्या ढूंढी है गुर शब्द दिखाया। भाई परमात्मा की भाल दे जंगलों च की पौना, तीर्थां ते की भटकना, इधर उधर परमात्मा की लभना प्यारे। गुर शब्द दिखाया, गुरु ने उपदेश दे राही परमात्मा के दर्शन करवा दते अंदरों ही। ममता मोह विसरजिया अपने घर आया, ये पाठ है विसरजिया। बवे नु सारी ससा रारा जिजे सारी ऐड़े करना, पढ़न लगे माड़ा जा वखरा करांगे वाहवा। विसरजिया जिहड़ा माया का मोह है ये बिल्कुल दूर हो गया। सेवा करदे आ, बंदगी करदे आ, गुरु के शब्द की कमाई करदे आ, अपने घर आया तो जिहड़ा जीव है अपने निज घर च आ गया, इहदा मन टिक गया परमेश्वर के सिमरन विच। रहाओ विश्राम दे के गुरु जी मेहर करते ने। सच मिले सचियार कूड़ ना पाईए, सच विच जुड़े जड़े महापुरश रब दे प्यारे है ना, उन्हां नूं सच की प्राप्ति होगी। कूड़ ना पाईए, कूड़ दे विच जुड़ के झूठ दे नाल जुड़ के कदे वाहिगुरु की प्राप्ति नहीं हुंदी। सच्चे सिओ चित लाए बहुड़ ना आईए, भाई सच्चे वाहिगुरु दे विच चित जोड़ लीए तो दोबारा दोबारा फिर संसार विच नहीं आना हुंदा। एक है आमन फिर जून ना आया, नानक हर के दरस समाया। एक बार आया संसार दे विच, फिर गुरु दे शब्द की कमाई की ते वाहिगुरु दे विच अभेद ही हो गया। मोया को क्या रोए, मोया को क्या रोवो, रोए न जानहू। भाई जड़े दुनिया तो तुर गए उन्हां नूं की रोना आ भला, रोए ना जानहू। वह कड़ा जानते ने कि कोई रो रहा कि की हो रहा। इस वास्ते मरियां दा जे संसार तो चल गए उन्हां नूं की रोना प्यारे हो। ये तो परमात्मा दे भाणे विच दखल है कि वाहिगुरु तेरी दात तू लै गया, ते इस प्रकार जड़ा है।

ਪਰਮਾਤਮਾ ਦੇ ਹੁਕਮ ਦੇ ਵਿੱਚ ਹੀ ਬਖਸ਼ਿਸ਼ਾਂ ਮੱਥੇ 'ਤੇ ਲਿਖੀਆਂ ਜਾਂਦੀਆਂ। ਆਇਆ ਜਾਣੀਏ ਅਤੇ ਇਸ ਪ੍ਰਕਾਰ ਜਿਹੜਾ ਆਇਆ ਹੋਇਆ ਤਾਂ ਜਾਣਿਆ ਜਾਂਦਾ ਜੇ ਕੋਈ ਸਿਮਰਨ, ਕੋਈ ਭਜਨ, ਬੰਦਗੀ, ਕੋਈ ਲਾਹਾ ਪ੍ਰਾਪਤ ਕਰੀਏ ਤਾਂ। ਲਾਹਾ ਪੱਲੇ ਪਾਏ ਹੁਕਮ ਸਿਆਣੀਏ, ਕੋਈ ਨਾਮ ਦਾ ਲਾਹਾ ਪੱਲੇ ਪਾ ਕੇ, ਕੋਈ ਸਿਮਰਨ ਬੰਦਗੀ ਪੱਲੇ ਬੰਨ ਕੇ ਜਾਈਏ, ਹੁਕਮ ਸਿਆਣੀਏ ਅਤੇ ਵਾਹਿਗੁਰੂ ਦੇ ਹੁਕਮ ਨੂੰ ਪਛਾਣਨ ਕਰੀਏ ਭਾਈ। ਹੁਕਮੀ ਪੈਦਾ ਜਾਏ ਦਰਗਹਿ ਭਾਣੀਏ, ਜਿਹੜੇ ਵਾਹਿਗੁਰੂ ਦੇ ਹੁਕਮ ਵਿੱਚ ਚੱਲਦੇ ਨੇ, ਹੁਕਮੇ ਪੈਦਾ ਜਾਏ ਉਹਨਾਂ ਨੂੰ ਸਤਸੰਗੀ ਜਸ ਰੂਪੀ ਸਿਰੋ ਪਾਉ ਪਹਿਨਾਇਆ ਜਾਂਦਾ ਹੈ। ਉਹ ਜਸ ਲੈ ਕੇ ਅਤੇ ਦੁਨੀਆਂ ਤੋਂ ਜਾਂਦੇ ਨੇ। ਦਰਗਹਿ ਭਾਣੀਏ, ਫਿਰ ਵਾਹਿਗੁਰੂ ਦੀ ਦਰਗਾਹ ਵਿੱਚ ਪਾਉਂਦੇ ਨੇ, ਪਰਮਾਤਮਾ ਨੂੰ ਚੰਗੇ ਲੱਗਦੇ ਨੇ ਜਿਹੜੇ ਨਾਮ ਸਿਮਰਨ ਬੰਦਗੀ ਦੀ ਕਮਾਈ ਕਰਦੇ ਆ, ਜਿਹੜੇ ਗੁਰੂ ਨਾਲ ਜੁੜ ਗਏ ਉਹ ਪਰਮਾਤਮਾ ਨੂੰ ਵੀ ਭਾਉਂਦੇ ਨੇ, ਚੰਗੇ ਲੱਗਦੇ ਹਨ। ਹੁਕਮੀ ਹੀ ਸਿਰ ਮਾਰ ਬੰਦ ਰਬਾਣੀਏ, ਹੁਕਮ ਦੇ ਵਿੱਚ ਸਤਸੰਗੀਓ ਸਿਰ ਮਾਰ, ਜਿਹੜਾ ਜੀਵ ਹੈ ਇਹ ਵਿਕਾਰਾਂ ਦੇ ਵਿੱਚ ਅਤੇ ਵਿਹਾਰਾਂ ਵਿੱਚ ਸਿਰ ਮਾਰਦਾ, ਬੰਦ ਰਬਾਣੀਏ, ਅਤੇ ਇਸ ਪ੍ਰਕਾਰ ਜਿਹੜਾ ਹੈ ਇਹ ਸੰਸਾਰ ਵਿੱਚ ਬੰਧਨਾਂ ਵਿੱਚ ਪਿਆ ਰਹਿੰਦਾ ਹੈ। ਲਾਹਾ ਸੱਚ ਨਿਆਓ ਮਨ ਵਸਾਈਏ, ਪਰਮੇਸ਼ਰ ਦੇ ਨਾਮ, ਸੱਚੇ ਨਾਮ ਦਾ ਲਾਹਾ ਲੈ ਲਈਏ, ਇਹੀ ਅਸਲੀ ਨਿਆਂ ਹੈ। ਔਰ ਮਨ ਵਸਾਈਏ ਅਤੇ ਵਾਹਿਗੁਰੂ ਦੇ ਨਾਮ ਨੂੰ ਆਪਣੇ ਮਨ 'ਚ ਵਸਾ ਲਈਏ। ਲਿਖਿਆ ਪੱਲੇ ਪਾਏ ਗਰਬ ਵਈਆਈਏ, ਭਾਈ ਜੋ ਪਰਮਾਤਮਾ ਨੇ ਲਿਖਿਆ ਹੈ ਨਾ, ਪੱਲੇ ਉਹੀ ਪਏਗਾ। ਲਿਖ ਦਾਤ ਜੋਤ ਵਡਿਆਈ, ਮੇਰੇ ਮਾਇਆ ਸੁਰਤ ਗਵਾਈ, ਮੂਰਖ ਮਨ ਕਾਹੇ ਕਰਸੇ ਭਾਣਾ, ਉੱਠ ਚੱਲਣਾ ਖਸਮੇ ਭਾਣਾ। ਇਹ ਭਾਈ ਪਰਮਾਤਮਾ ਨੇ ਜਨਮ ਲੈਣ ਤੋਂ ਪਹਿਲਾਂ ਹੀ ਜੀਵ ਦੇ ਮੱਥੇ 'ਤੇ ਲਿਖ ਦਾਤ ਜੋਤ ਵਡਿਆਈ ਲਿਖ ਦਿੱਤੀ, ਇੰਨੀਆਂ ਦਾਤਾਂ ਮਿਲਣਗੀਆਂ, ਇੰਨੀ ਤੇਰੀ ਵਡਿਆਈ ਦੁਨੀਆਂ 'ਤੇ ਹੋਏਗੀ, ਇਹ ਕੁਛ ਤੈਨੂੰ ਮਿਲੇਗਾ। ਇਹ ਵਾਹਿਗੁਰੂ ਨੇ ਪਹਿਲਾਂ ਹੀ ਸਾਡੇ ਮੱਥੇ 'ਤੇ ਲਿਖ ਦਿੱਤਾ। ਲਿਖ ਦਾਤ ਜੋਤ ਵਡਿਆਈ ਮਿਲ ਮਾਇਆ ਸੁਰਤ ਗਵਾਈ, ਪਰ ਇਸ ਜੀਵ ਨੇ ਮਾਇਆ ਵਿੱਚ ਮਿਲ ਕੇ ਖਚ ਧੋ ਕੇ ਆਪਣੀ ਸੁਰਤੀ ਹੀ ਗਵਾ ਲਈ। ਲਿਖਿਆ ਪੱਲੇ ਪਾਏ, ਜੋ ਲਿਖਿਆ ਵਾਹਿਗੁਰੂ ਨੇ ਪੱਲੇ ਵਿੱਚ ਪਏਗਾ, ਜ਼ਰੂਰ ਮਿਲੇਗਾ। ਗਰਭ ਵਈਆਈਏ, ਇਸ ਵਾਸਤੇ ਜਿਹੜਾ ਗਰਭ ਹੈ, ਹੰਕਾਰ ਹੈ, ਇਹਨੂੰ ਭਾਈ ਨਾਸ਼ ਕਰੀਏ। ਮਨਮੁਖੀਆਂ ਸਿਰ ਮਾਰਵਾਦ ਖਪਾਈਏ, ਮਨਮੁਖ ਬੰਦੇ ਸਿਰ ਮਾਰ ਸਾਰੀ ਜ਼ਿੰਦਗੀ ਧੰਦਿਆਂ ਦੇ ਵਿੱਚ ਸਿਰ ਮਾਰਦੇ ਨੇ, ਧੰਦਿਆਂ ਵਿੱਚ ਹੀ ਫਸੇ ਨੇ। ਵਾਦ ਖਪਾਈਏ, ਵਾਦਾਂ ਦੇ ਵਿੱਚ, ਝਗੜਿਆਂ ਦੇ ਵਿੱਚ ਸਤਸੰਗ ਸਾਰੀ ਜ਼ਿੰਦਗੀ ਖੱਪ ਗਏ। ਠੱਗ ਮੁੱਠੀ ਕੂੜਿਆਰ ਬੰਨ ਚਲਾਈਏ, ਜਿਹੜਾ ਜੀਵ ਠੱਗੀ ਦੇ ਵਿੱਚ ਸਾਰੀ ਜ਼ਿੰਦਗੀ ਮੁੱਠੀ ਲੁੱਟੀ ਹੋਈ ਜੀਵ ਆਤਮਾ ਕੂੜਿਆਰ ਝੂਠ ਵਿੱਚ ਫਸੀ ਹੋਈ, ਬੰਨ ਚਲਾਈਏ, ਅੰਤ ਨੂੰ ਬੰਨ ਕੇ ਚਲਾ ਲਈ ਗਈ। ਭਾਵ ਕਿ ਜਮਾਂ ਨੇ ਅੱਗੇ ਲਾ ਲਿਆ, ਵੱਡਾ ਹੋਆ ਦੁਨੀਦਾਰ ਗਲ ਸੰਗਲ ਘੱਤ ਚਲਾਇਆ। ਇਸ ਲਈ ਜਿਹੜਾ ਜੀਵ ਠੱਗੀਆਂ ਦੇ ਵਿੱਚ ਸਾਰੀ ਜ਼ਿੰਦਗੀ ਲੁੱਟਿਆ ਰਹਿੰਦਾ, ਬੰਨ ਚਲਾਈਏ, ਅੰਤਲੇ ਸਮੇਂ ਉਹਦੇ ਕਰਮਾਂ ਅਨੁਸਾਰ ਜਮਦੂਤ ਨੂੰ ਬੰਨ ਕੇ ਅੱਗੇ ਲਾ ਕੇ ਤੁਰ ਪਏ। ਸਾਹਿਬ ਹਿਰਦੈ ਵਸਾਏ ਨਾ ਪਛੋਤਾ ਵਹੀ, ਭਾਈ ਜਿਨ੍ਹਾਂ ਨੇ ਗੁਰੂ ਦੀ ਕਿਰਪਾ ਨਾਲ ਸਾਹਿਬ ਹਿਰਦੈ ਵਸਾਏ, ਮਾਲਕ ਨੂੰ, ਵਾਹਿਗੁਰੂ ਨੂੰ, ਪਰਮੇਸ਼ਰ ਦੇ ਨਾਮ ਨੂੰ ਮਨ 'ਚ ਵਸਾ ਲਿਆ, ਨਾ ਪਛੋਤਾਵ ਹੀ, ਉਹ ਕਦੇ ਵੀ ਪਰਲੋਕ ਵਿੱਚ ਜਾ ਕੇ ਨਹੀਂ ਪਛਤਾਉਂਦੇ। ਜਿਨ੍ਹਾਂ ਨੇ ਨਾਮ ਭਜਨ ਬੰਦਗੀ ਦਾ ਲਾਹਾ ਖੱਟਿਆ ਨਾ ਸਤਸੰਗੀਓ, ਈਹਾਂ ਖਾਟ ਚੱਲੋ ਹੋ ਹਰ ਲਾਹਾ, ਆਗੇ ਵਸਣ ਸੁਹੇਲਾ, ਉਹਨਾਂ ਦਾ ਅੱਗੇ ਸੰਸਾਰ ਦੇ ਵਿੱਚ ਵਸਣਾ ਬਹੁਤ ਸੁਖੀ ਰਹਿੰਦਾ ਹੈ, ਆਨੰਦ ਵਿੱਚ ਰਹਿੰਦੇ ਨੇ, ਆਪਣੀ ਮੌਜ ਵਿੱਚ ਰਹਿੰਦੇ ਨੇ, ਜਿਨ੍ਹਾਂ ਨੇ ਕੋਈ ਭਜਨ ਬੰਦਗੀ ਸੇਵਾ ਦੀ ਕਮਾਈ ਕੀਤੀ ਸਤਸੰਗੀਓ, ਵਿੱਚ ਦੁਨੀਆਂ ਸੇਵ ਕਮਾਈਏ, ਤਾਂ ਦਰਗਹਿ ਬੈਸਣ ਪਾਈਏ, ਕਹੋ ਨਾਨਕ ਬਾਹ ਲੁਡਾਈਏ। ਉਹ ਰੱਬ ਦੇ ਪਿਆਰੇ ਆਨੰਦ ਵਿੱਚ ਇੱਥੋਂ ਪਰਲੋਕ ਨੂੰ ਜਾਣਾ ਕਰਦੇ ਨੇ। ਗੁਨਹਾਂ ਬਖਸ਼ਣ ਹਾਰ ਸ਼ਬਦ ਕਮਾਵਹੀ, ਭਾਈ ਸ਼ਬਦ ਦੀ ਕਮਾਈ ਕਰੀਏ, ਅਤੇ ਵਾਹਿਗੁਰੂ ਗੁਨਾਹਾਂ ਬਖਸ਼ਣ ਹਾਰ ਹੈ, ਬੜੇ ਬੜੇ ਗੁਨਾਹਾਂ ਨੂੰ ਵਾਹਿਗੁਰੂ ਬਖਸ਼ ਦਿੰਦਾ ਹੈ। ਅਜਾ ਮਲ ਪਾਪੀ ਜਗ ਜਾਣੇ, ਨਿਮਖ ਮਾਹੇ ਨਿਸਤਾਰਾ, ਨਾਨਕ ਕਹਿਤ ਚੇਤ ਚਿੰਤਾ ਮਨ ਤੈ ਪੀ ਉਤਰੇ ਪਾਰਾ।

ਇਸ ਲਈ ਜਿਹੜੇ ਗੁਰੂ ਦੇ ਸ਼ਬਦ ਦੀ ਕਮਾਈ ਕਰਦੇ ਨੇ, ਵਾਹਿਗੁਰੂ ਦੇ ਸ਼ਬਦ ਨਾਲ ਜੁੜ ਜਾਂਦੇ ਨੇ, ਗੁਨਾਹ ਬਖਸ਼ਣ ਹਾਰ ਪਰਮਾਤਮਾ ਉਹਨਾਂ ਦੇ ਗੁਨਾਹ ਬਖਸ਼ ਦਿੰਦਾ। ਸਤਸੰਗੀਓ, ਖਿਨ ਮੈਂ ਨੀਚ ਕੀਟ ਕੋ ਰਾਜ, ਪਾਰ ਬ੍ਰਹਮ ਗਰੀਬ ਨਿਵਾਜ, ਜਾ ਕਾ ਦ੍ਰਿਸ਼ਟ ਕਛੂ ਨਾ ਆਵੇ, ਤਿਸ ਤਤਕਾਲ ਦਹਿ ਦਿਸ ਪ੍ਰਗਟਾਵੇ, ਜਾ ਕੋ ਆਪਣੀ ਕਰੇ ਬਖਸੀਸ, ਤਾ ਕਾ ਲੇਖਾ ਨਾ ਗਣੇ ਜਗਦੀਸ਼। ਜਿਹਦੇ 'ਤੇ ਪਰਮਾਤਮਾ ਆਪਣੀ ਬਖਸ਼ਿਸ਼ ਕਰਦੇ, ਉਹਦੇ ਕਦੇ ਵੀ ਲੇਖੇ ਨੂੰ, ਹਿਸਾਬ ਨੂੰ, ਕਰਮਾਂ ਨੂੰ ਪਰਮਾਤਮਾ ਨਹੀਂ ਵਿਚਾਰਦਾ। ਨਾਨਕ ਮੰਗੈ ਸੱਚ ਗੁਰਮੁਖ ਘਾਲੀਐ। ਧੰਨ ਗੁਰੂ ਨਾਨਕ ਦੇਵ ਜੀ ਸੱਚੇ ਪਾਤਸ਼ਾਹ ਸਮਾਪਤੀ ਉੱਤੇ ਕਿਰਪਾ ਕਰਦੇ ਨੇ। ਨਾਨਕ ਮੰਗੈ ਸੱਚ, ਕਿ ਮੈਂ ਨਾਨਕ ਹੇ ਵਾਹਿਗੁਰੂ ਤੇਰੇ ਦਰ ਤੋਂ ਸੱਚ ਦੀ ਦਾਤ ਮੰਗਦਾ। ਸੱਚਾ ਨਾਮ ਦੇ, ਸੱਚ ਦੇ ਨਾਲ ਵਾਹਿਗੁਰੂ ਜੋੜ, ਗੁਰਮੁਖ ਘਾਲੀਐ ਅਤੇ ਗੁਰੂ ਦੀ ਕਿਰਪਾ ਨਾਲ ਘਾਲ ਕਮਾਈ ਕਰੀਏ, ਸੇਵਾ ਦੀ, ਸਿਮਰਨ ਦੀ, ਬੰਦਗੀ ਦੀ। ਜਿਨੀ ਨਾਮ 'ਤੇ ਆਇਆ ਗਏ ਮਸੱਕਤ ਘਾਲ, ਜਿਹਨਾਂ ਮਸੱਕਤਾਂ ਕੀਤੀਆਂ, ਮਿਹਨਤਾਂ ਕੀਤੀਆਂ, ਘਾਲ ਕਮਾਈ ਕੀਤੀ ਨਾਮ ਸਿਮਰਨ ਬੰਦਗੀ ਦੀ, ਬਾਣੀ ਦੀ, ਭਾਈ ਉਹਨਾਂ ਗੁਰਮੁਖਾਂ ਨੂੰ ਪਰਮਾਤਮਾ ਦੀ ਦਾਤ ਮਿਲਦੀ ਹੈ। ਨਾਨਕ ਮੰਗੇ ਸੱਚ ਗੁਰਮੁਖ ਘਾਲੀਏ, ਗੁਰੂ ਦੀ ਕਿਰਪਾ ਨਾਲ ਨਾਮ ਸਿਮਰਨ ਭਜਨ ਬੰਦਗੀ ਦੀ ਕਮਾਈ ਕਰੀਏ। ਮੈਂ ਤੁਝ ਬੇਨ ਅਵਰ ਨਾ ਕੋਏ, ਨਦਰ ਨਿਹਾਲੀਐ। ਗੁਰੂ ਨਾਨਕ ਦੇਵ ਜੀ ਸਮਾਪਤੀ 'ਤੇ ਬਖਸ਼ਿਸ਼ ਕਰਦੇ, ਭਾਈ ਬੇਨਤੀ ਕਰਿਆ ਕਰੋ ਵਾਹਿਗੁਰੂ ਅੱਗੇ, ਕਿ ਹੇ ਵਾਹਿਗੁਰੂ, ਹੇ ਸਤਿਗੁਰੂ, ਮੈਂ ਤੁਝ ਬਿਨ ਅਵਰ ਨਾ ਕੋਏ, ਹੇ ਪਰਮਾਤਮਾ ਮੈਨੂੰ ਤੇਰੇ ਤੋਂ ਬਿਨਾਂ ਹੋਰ ਕੋਈ ਵੀ ਨਹੀਂ, ਮੇਰਾ ਕੋਈ ਵੀ ਆਸਰਾ ਹੈ ਹੀ ਨਹੀਂ। ਤੁਧ ਨੂੰ ਛੋੜ ਜਾਈਏ ਪ੍ਰਭ ਕੈ ਧਰ, ਆਨ ਨਾ ਬੀਆ ਤੇਰੀ ਸੰਸਰ। ਹੇ ਵਾਹਿਗੁਰੂ, ਤੇਰੇ ਤੋਂ ਬਿਨਾਂ ਮੇਰਾ ਕੋਈ ਹੈ ਹੀ ਨਹੀਂ। ਇਸ ਵਾਸਤੇ ਨਦਰ ਨਿਹਾਲੀ ਹੈ, ਨਦਰ ਕਹਿੰਦੇ ਹਨ ਨਿਗਾਹ ਅਤੇ ਨਿਹਾਲੀ ਵੇਖਣਾ ਕਰੋ। ਹੇ ਵਾਹਿਗੁਰੂ ਜੀ, ਮੇਰੇ 'ਤੇ ਕਿਰਪਾ ਕਰੋ। ਨਾਨਕ ਨਦਰੀ ਨਦਰ ਨਿਹਾਲ, ਮੈਨੂੰ ਮਿਹਰ ਦੀ ਨਿਗਾਹ ਨਾਲ ਤੱਕਣਾ ਕਰੋ, ਮੇਰੇ 'ਤੇ ਬਖਸ਼ਿਸ਼ ਕਰ ਦਿਓ। ਸੋ ਇਹ ਸੱਚੇ ਪਾਤਸ਼ਾਹ ਜੀ ਨੇ ਕਿਰਪਾ ਕੀਤੀ ਭਾਈ। ਧੰਨ ਗੁਰੂ ਨਾਨਕ ਦੇਵ ਜੀ ਸੱਚੇ ਪਾਤਸ਼ਾਹ ਜੀ ਰਸਮਾਂ ਤੋਂ ਉਚਾਰਨ ਕੀਤਾ ਹੋਇਆ ਪਵਿੱਤਰ ਸ਼ਬਦ, ਲਮੇਰਾ ਸ਼ਬਦ ਹੈ, 9 ਪੌੜੀਆਂ ਹਨ ਸਤਸੰਗੀ ਇਹਦੀਆਂ, ਅਤੇ 16 ਸ਼ਬਦ ਗੁਰੂ ਨਾਨਕ ਦੇਵ ਦੀ ਰਸਨਾ ਤੋਂ ਉਚਾਰੇ ਹੋਏ ਆਸਾ ਰਾਗ ਵਿੱਚ ਸੰਪੂਰਨ ਹੋਏ ਹਨ। ਗੁਰੂ ਮਹਾਰਾਜ ਮਿਹਰ ਕਰਨ, ਨਾਮਦਾਨ ਚਰਨਾਂ ਦਾ ਪਿਆਰ ਬਖਸ਼ਣ, ਗੁਰਸਿੱਖੀ ਜੀਵਨ ਬਖਸ਼ਿਸ਼ ਕਰਨ ਸਤਸੰਗੀਓ। ਸੋ ਧੰਨ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਮਿਹਰ ਕਰਨ, ਸਰਬੱਤ ਸੰਗਤ ਦੀ ਹਾਜ਼ਰੀ, ਸੱਚੇ ਪਾਤਸ਼ਾਹ ਦਰ ਪ੍ਰਵਾਨ ਕਰਨ, ਚਰਨਾਂ ਦਾ ਪਿਆਰ, ਗੁਰਸਿੱਖੀ ਜੀਵਨ ਬਖਸ਼ਿਸ਼ ਕਰਨ, ਕਿਉਂਕਿ ਸਾਡਾ ਪੂਰਾ ਹਫ਼ਤਾ ਹੈ ਇਹ ਭਾਈ ਗੁਰੂ ਨਾਨਕ ਧੰਨ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਨੂੰ ਯਾਦ ਕਰਦੇ ਹਾਂ। ਸਮੁੱਚਾ ਸਿੱਖ ਜਗਤ ਜੋੜ ਮੇਲੇ ਥਾਂ ਥਾਂ 'ਤੇ ਮਨਾ ਰਿਹਾ ਹੈ। ਇਸ ਵਾਸਤੇ ਆਪਾਂ ਗੁਰੂ ਅਰਜਨ ਦੇਵ ਜੀ ਦੀਆਂ ਕਥਾ ਕਹਾਣੀਆਂ ਰਲ ਮਿਲ ਕੇ ਗਾ ਰਹੇ ਹਾਂ। ਗੁਰੂ ਮਹਾਰਾਜ ਮਿਹਰ ਕਰਨ, ਨਾਮਦਾਨ ਬਖਸ਼ਣ, ਸਰਬੱਤ ਸੰਗਤਾਂ ਨੂੰ ਪਿਆਰ ਦੀ ਦਾਤ, ਗੁਰਸਿੱਖੀ ਦੀ ਦਾਤ ਬਖਸ਼ਣ, ਸੇਵਾ ਸਿਮਰਤੀ ਦਾਤਾਂ ਬਖਸ਼ਣ। ਸ਼ੁਕਰ ਗੁਰੂ ਕਾ, ਧੰਨਵਾਦ ਆਪ ਸੰਗਤਾਂ ਦਾ, ਪ੍ਰਬੰਧਕ ਵੀਰਾਂ ਦਾ, ਗੁਰੂ ਕੇ ਵਜ਼ੀਰਾਂ ਦਾ। ਸੋ ਸੱਚੇ ਪਾਤਸ਼ਾਹ ਕਿਰਪਾ ਕਰਨ, ਸਰਬੱਤ ਸੰਗਤ ਦੀ ਹਾਜ਼ਰੀ ਦਰ ਪ੍ਰਮਾਣ ਕਰਨ ਜੀ। ਸਮਾਪਤੀ ਦੀਆਂ ਪੰਕਤੀਆਂ ਗਾਈਏ, ਫਤਿਹ ਬੁਲਾਈਏ ਜੀ।

ਵਾਹਿਗੁਰੂ ਜੀ ਕੀ ਫਤਿਹ। ਗੁਰੂ ਪ੍ਰਸਾਦ ਸਿੰਘ ਜੀ ਆਪ ਜੀ ਨੂੰ ਲੜੀਵਾਰ ਪਿੱਤਰ ਬਾਣੀ ਸ਼ਬਦ ਵਿਚਾਰ ਕਥਾ ਰਾਹੀਂ ਜੋੜ ਰਹੇ ਸਨ। ਸਤਿਕਾਰਯੋਗ ਭਾਈ ਸਾਹਿਬ ਭਾਈ ਕੁਲਦੀਪ ਸਿੰਘ ਜੀ ਦਮਨ ਵਿੱਚ ਟਕਸਾਲ ਵਾਲੇ ਭਾਈ ਸਾਹਿਬ ਜੀ ਦਾ ਬਹੁਤ ਬਹੁਤ ਧੰਨਵਾਦ। ਆਮ ਸਤਿਕਾਰਯੋਗ ਭਾਈ ਸਾਹਿਬ ਸਰਬਜੀਤ ਸਿੰਘ ਜੀ ਲਾਡੀ ਹਜ਼ੂਰੀ ਰਾਗੀ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਨੂੰ ਕੀਰਤਨ ਜਥਾ ਆਪ ਜੀ ਨੂੰ ਕੀਰਤਨ ਰਾਹੀਂ ਜੋੜਨਗੇ। ਉਹਨਾਂ ਪਾਸੋਂ ਪਿਆਰ ਸਾਨੂੰ ਕਰੋ ਜੀ। ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਸ਼ਹੀਦੀ ਪੁਰਬ ਜੋ ਕਿ ਆਉਣ ਦੇ ਸੰਬੰਧ ਵਿੱਚ ਹੀ ਕੱਲ੍ਹ ਸਵੇਰੇ ਹਰ ਸਾਲ ਦੀ ਤਰ੍ਹਾਂ 10 ਵਜੇ ਸ਼ੁੱਕਰਵਾਰ ਨੂੰ ਸਵੇਰੇ ਸ੍ਰੀ ਅਖੰਡ ਸਾਹਿਬ ਪ੍ਰਾਰੰਭ ਹੋਣਗੇ ਸੰਗਤਾਂ ਵੱਲੋਂ। ਐਤਵਾਰ ਸਵੇਰੇ ਸੰਪੂਰਨ ਤਾਵਾਂ 10 ਵਜੇ ਉਪਰੰਤ ਇਸੇ ਸੰਬੰਧ ਦੀਵਾਨ ਸਜਣਗੇ। ਆਪ ਜੀ ਨੇ ਸਾਰੇ ਦੀਵਾਨਾਂ 'ਚ ਹਾਜ਼ਰੀ ਭਰ ਕੇ ਰਾਹੀ ਪ੍ਰਾਪਤ ਕਰਨੀ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਸ਼੍ਰੋਮਣੀ ਰਾਗੀ ਭਾਈ ਸਾਹਿਬ ਭਾਈ ਬਲਬੀਰ ਸਿੰਘ ਜੀ ਉਹਨਾਂ ਦੀ ਬੰਨੀ ਹੋਈ ਹੈ ਔਰ ਉਹਨਾਂ ਦੀ ਗਾਈ ਵੀ ਹੋਈ ਹੈ, ਤੁਸੀਂ ਇੰਟਰਨੈਟ 'ਤੇ ਚੈੱਕ ਕਰ ਸਕਦੇ ਹੋ। ਬੜੇ ਸਾਲ ਪਹਿਲਾਂ, ਕੋਈ ਤਕਰੀਬਨ 20 ਸਾਲ ਪਹਿਲਾਂ ਉਹਨਾਂ ਨੇ 31 ਰਾਗ ਰਿਕਾਰਡ ਕੀਤੇ ਸਨ ਔਰ ਇਹ ਬੰਦਿਸ਼ ਜਿਹੜੀ ਸ਼੍ਰੀ ਰਾਗ ਦੇ ਵਿੱਚ ਉਹਨਾਂ ਨੇ ਗਾਈ ਹੈ।

ਮੈਨੂੰ ਥੋੜਾ ਰਾਗਦਾਰੀ ਤੇ ਥੋੜਾ ਪਰਹੇਜ਼ ਹੁੰਦਾ ਸੀ, ਪਰ ਮੇਰੇ ਉਸਤਾਦ ਨੇ ਕਿਹਾ ਸੀ ਤੂੰ ਇਹ ਜਦੋਂ ਫਲੇਗੀ ਨਾ, ਵਿੱਦਿਆ ਜਦੋਂ ਫਲੇਗੀ ਤੇ ਸੰਗਤ ਨੂੰ ਬਹੁਤ ਪਿਆਰ ਕਰੇਗੀ। ਦੂਸਰਾ ਕੀਰਤਨ ਵੀ ਜਿਹੜਾ ਆਪਾਂ ਰੀਤਾਂ ਵਿੱਚ ਕਰਦੇ ਹਾਂ ਉਹ ਵੀ ਠੀਕ ਹੈ, ਉਹ ਵੀ ਕਰ ਤੂੰ, ਪਰ ਇਹ ਜਿਹੜਾ ਗੁਰੂ ਘਰ ਦੀ ਵਿੱਦਿਆ ਜਿਹੜੀ ਹੈ ਨਾ, ਜਿਸ ਤਰ੍ਹਾਂ ਗੁਰੂਆਂ ਨੇ

ਔਰ ਬੜੀ ਖੁਸ਼ੀ ਹੁੰਦੀ ਹੈ ਇਸ ਅਸਥਾਨ ਦੇ ਉੱਤੇ ਜਦੋਂ ਵੀ ਅਸੀਂ ਆਉਂਦੇ ਹਾਂ ਬੱਚੇ ਵੀ ਰਾਗ ਵਜਾਉਂਦੇ ਨੇ ਜੁੜੇ ਹੋਏ ਨੇ ਹੈਪੀ ਭਾਅ ਜੀ ਸਾਡੇ ਬੈਠੇ ਨੇ ਇਹਨਾਂ ਦੀ ਬੇਟੀ ਸੰਜਮ ਕੌਰ ਬਹੁਤ ਅੱਛਾ ਵਜਾਉਂਦੀ ਹੈ ਔਰ ਇੱਧਰ ਸਹਿਜ ਕੌਰ ਬਹੁਤ ਅੱਛੀਆਂ ਬੇਟੀਆਂ ਨੇ ਇਸ਼ਵੀਤ ਕੌਰ ਵਾਇਲਨ ਵਜਾਉਂਦੀ ਹੈ ਤੋ ਪ੍ਰੋਫੈਸਰ ਦਲਬੀਰ ਸਿੰਘ ਜੀ ਉਹਨਾਂ ਦੀ ਇਹ ਐਫਰਟ ਹੈ ਉਹਨਾਂ ਦੇ ਬੱਚੇ ਨੇ ਉਹਨਾਂ ਨੇ ਵੀ ਇਹ ਰਾਗ ਰੰਗ ਜੋ ਹੈ ਗੁਰਬਾਣੀ ਕੀਰਤਨ ਨੂੰ ਪ੍ਰਮੋਟ ਕੀਤਾ ਹੈ ਤੋ ਉਹਨਾਂ ਨੂੰ ਵੀ ਅਸੀਂ ਨਮਸਕਾਰ ਕਰਦੇ ਹਾਂ।

ਦੋ ਕੁ ਮਿੰਟ ਬੇਨਤੀ ਕਰਨੀ ਹੈ, ਤਵੱਜੋ ਦੇਣੀ ਜੀ। ਭਗਤ ਰਵਿਦਾਸ ਜੀ ਕਹਿੰਦੇ ਨੇ, ਜੈਸਾ ਰੰਗ ਕੁਸੁੰਭ ਕਾ। ਕੁਸੁੰਭ ਹੁੰਦਾ ਇੱਕ ਐਸਾ ਫੁੱਲ ਹੁੰਦਾ ਜਿਹਦਾ ਰੰਗ ਕੱਚਾ ਹੁੰਦਾ, ਉਹ ਲੱਗ ਜਾਏ ਕੱਪੜੇ ਨੂੰ, ਕੱਪੜਾ ਧੋਵੋ ਤੇ ਦਾਗ ਸਾਫ ਹੋ ਜਾਂਦਾ। ਇੱਕ ਫੁੱਲ ਹੁੰਦਾ ਮਜੀਠ, ਉਹਦਾ ਰੰਗ ਬੜਾ ਪੱਕਾ ਹੁੰਦਾ, ਉਹ ਲੱਗ ਜਾਏ ਨਾ ਤੇ ਕੱਪੜਾ ਭਾਵੇਂ ਵਾਰਨ ਆਊਟ ਹੋ ਜਾਵੇ, ਹੰਡ ਜਾਵੇ, ਉਹ ਦਾਗ ਨਹੀਂ ਜਾਂਦਾ, ਉਹ ਪੱਕਾ ਹੀ ਲੱਗ ਜਾਂਦਾ। ਤੇ ਭਗਤ ਰਵਿਦਾਸ ਕਹਿੰਦੇ ਨੇ, ਸੰਸਾਰ ਦਾ ਰੰਗ ਕੱਚਾ ਹੈ ਤੇ ਰਵੱਈਏ ਦਾ ਰੰਗ ਪੱਕਾ ਹੈ। ਜੈਸਾ ਰੰਗ ਕੁਸੁੰਭ ਕਾ ਤੈਸਾ ਇਹ ਸੰਸਾਰ। ਸੰਸਾਰ ਰੂਪੀ ਰੰਗ ਜਿੱਦਾਂ ਕੁਸੁੰਭੇ ਦਾ ਰੰਗ ਹੈ, ਕੱਚਾ ਰੰਗ, ਕੱਚਾ ਰੰਗ ਕੁਸੁੰਭ ਕਾ ਥੋਰਣਿਆ ਦਿਨ ਚਾਰ ਜੀਓ, ਤੇ ਮੇਰੇ ਰਵੱਈਏ ਰੰਗ ਮਜੀਠ ਕਾ। ਜਦੋਂ ਕਿਸੇ ਨੂੰ ਕੋਈ ਰਾਮ ਰੰਗ, ਰਾਮ ਦੇ ਰੰਗ ਦੇ ਵਿੱਚ ਕੋਈ ਮਨ ਰੰਗਿਆ ਜਾਂਦਾ ਨਾ, ਤੇ ਉਹ ਰੰਗ ਫਿਰ ਲਹਿੰਦਾ ਨਹੀਂ। ਸੰਸਾਰ ਦੇ ਵਿੱਚ ਆਦਮੀ ਵਿਚਰਦਾ ਹੈ, ਇੰਨਾ ਕੁਛ ਮਿਲਦਾ ਹੈ, ਇੰਨਾ ਕੁਛ ਹੋਣ ਦੇ ਬਾਵਜੂਦ ਵੀ, ਇੰਨਾ ਮਾਲ ਅਸਬਾਬ ਹੋਣ ਦੇ ਬਾਵਜੂਦ ਵੀ, ਇਹਨੇ ਬੰਦੇ ਲੱਗ ਕੇ ਤੁਹਾਡੇ ਤੁਰੇ ਫਿਰਦੇ ਨੇ, ਜਿਹੜੇ ਤੁਹਾਨੂੰ ਜੀ ਜੀ ਕਰਕੇ ਵੀ ਬੁਲਾਉਂਦੇ ਨੇ, ਸਨਮਾਨ ਵੀ ਦਿੰਦੇ ਨੇ, ਪਰ ਫਿਰ ਵੀ ਦੇਖਿਆ ਜਾਏ ਤੇ ਹਿਰਦਾ ਜਿਹੜਾ ਨਾ ਉਹ ਖਾਲੀ ਖਾਲੀ। ਭਾਵੇਂ ਦੁਨੀਆਂ ਦੇ ਤਖ਼ਤੇ ਤੇ ਕਿਸੇ ਨੂੰ ਬਿਠਾ ਦਿਓ, ਦੁਨੀਆਂ ਦਾ ਰਾਜ ਵੀ ਮਿਲ ਜਾਵੇ, ਜਦ ਤੱਕ ਉਸਨੂੰ ਮਜੀਠ ਦਾ ਰੰਗ, ਰਮਈਏ ਦਾ ਰੰਗ ਨਹੀਂ ਲੱਗਦਾ, ਮਨ ਜਿਹੜਾ ਤ੍ਰਿਪਤ ਨਹੀਂ ਹੁੰਦਾ। ਸਗਲ ਸ੍ਰਿਸ਼ਟ ਕੋ ਰਾਜਾ ਦੁਖੀ ਦੁਖੀ ਆ। ਗੁਰੂ ਅਰਜਨ ਦੇਵ ਮਹਾਰਾਜ ਨੇ ਸੁਖਮਨੀ ਸਾਹਿਬ ਦੇ ਵਿੱਚ ਫੈਸਲਾ ਦੇ ਦਿੱਤਾ। ਆਦਮੀ ਕਹਿੰਦਾ ਮੈਂ ਖੁਰੇ ਬਾਹਰ ਜਾ ਕੇ ਸੁਖੀ ਹੋ ਜਾਵਾਂਗਾ, ਇੱਥੇ ਆ ਕੇ ਸਗੋਂ ਹੋਰ ਮਾਮਲੇ ਬਣ ਜਾਂਦੇ ਨੇ, ਮਨ ਜਿਹੜਾ ਹੋਰ ਡਿਸਟਰੈਕਟ ਹੋ ਜਾਂਦਾ ਹੈ। ਆਦਮੀ ਦਾ ਮਨ ਅੱਗੇ ਖੰਡ ਖੰਡ, ਅੱਗੇ ਟੁਕੜਿਆਂ ਦੇ ਵਿੱਚ ਤੁਰਿਆ ਫਿਰਦਾ। ਇਹ ਮਤ ਜਾਣੇ ਜੇ ਅਸੀਂ ਸਿੰਗਲ ਬਾਡੀ ਹਾਂ, ਅਸੀਂ ਬੜੇ ਹੀ ਮਨ ਹਾਂ, ਸਾਡੇ ਅਨੇਕਾਂ ਹੀ ਮਨ ਨੇ, ਅਨੇਕਾਂ ਹੀ ਮਨ ਨੇ, ਔਰ ਹਰ ਮਨ ਜਿਹੜਾ ਉਹ ਅਲੱਗ ਅਲੱਗ ਦਿਸ਼ਾਵਾਂ 'ਚ ਜਾਂਦਾ। ਉਹ ਖੰਡ ਜਿੰਨੇ ਵੀ ਖੰਡ ਨੇ, ਜਿੰਨੇ ਟੁਕੜੇ ਨੇ, ਉਹ ਹਰ ਦਿਸ਼ਾ ਦੇ ਵਿੱਚ ਜਾਣ ਦਾ ਯਤਨ ਕਰਦੇ ਨੇ। ਆਦਮੀ ਸੰਗਤ 'ਚ ਬੈਠਾ ਹੋਵੇ ਤੇ ਪੰਜ ਛੇ ਜਗ੍ਹਾ ਉਹ ਹੁੰਦਾ ਘੁੰਮਾਉਂਦਾ, ਔਰ ਆਦਮੀ ਦੇ ਮਨ ਦੀ, ਹਿਰਦੇ ਦੀ ਇੱਕ ਗੁਰੂ ਨੇ ਜੋ ਬਿਰਤੀ ਦੱਸੀ ਹੈ, ਜੋ ਇਹਦਾ ਸੁਭਾਅ ਆ ਆਦਮੀ ਦੇ ਮਨ ਦਾ, ਇਹ ਜਿੱਥੇ ਹੁੰਦਾ ਨਾ ਆਦਮੀ ਉੱਥੇ ਮਨ ਨਹੀਂ ਹੁੰਦਾ। ਇਹ ਮਨ ਦੀ ਡੈਫੀਨੇਸ਼ਨ ਸਮਝ ਲਓ, ਜਿੱਥੇ ਆਦਮੀ ਬੈਠਾ ਹੈ ਉੱਥੋਂ ਮਨ ਜਿਹੜਾ ਉਹ ਗੈਰ ਹਾਜ਼ਰ ਹੁੰਦਾ ਹੈ, ਤੇ ਹਾਜ਼ਰੀ ਮਨ ਕਰਕੇ ਹੁੰਦੀ ਹੈ, ਚਾਹੇ ਕੀਰਤਨ 'ਚ ਹੋਵੇ, ਚਾਹੇ ਸੰਗੀਤ ਵਿੱਚ ਹੋਵੇ, ਚਾਹੇ ਪੜ੍ਹਾਈ 'ਚ

ਘੋੜਿਆਂ ਦਾ ਵਪਾਰ ਪਿਆ ਕਰਦਾ ਸਰ। ਇਸ ਤਰ੍ਹਾਂ ਆਦਮੀ ਸੰਗਤ ਵਿੱਚ ਆ ਕੇ ਵਪਾਰ ਹੀ ਕਰਦਾ, ਮਨ ਕਿਤੇ ਤਾਂ ਕਿਤੇ ਤੁਰਿਆ ਫਿਰਦਾ, ਉਡਾਰੀਆਂ ਲਾਉਂਦਾ ਤੇ ਦੂਜਾ ਕਹਿਣ ਲੱਗਾ ਮੇਰੇ ਨਾਲ ਕਰ ਲੈਂਦੇ, ਮੈਂ ਵੀ ਤਾਂ ਲਾਗੇ ਖਲੋਤਾ ਸਾਂ। ਕਹਿੰਦੇ ਤੇਰੀ ਗਊ ਜਿਹੜੀ ਸੀ ਉਹ ਉਸਨੇ ਵੱਛਾ ਦਿੱਤਾ ਸੀ ਤੇ ਤੇਰਾ ਧਿਆਨ ਵਾਰ ਵਾਰ ਜਾਂਦਾ ਸੀ ਕਿਤੇ ਵੱਛਾ ਜਿਹੜਾ ਹੈ ਖੂਹ 'ਚ ਨਾ ਡਿੱਗ ਪਵੇ। ਤੇਰਾ ਵੀ ਧਿਆਨ ਜਿਹੜਾ ਉਹ ਨਮਾਜ਼ ਦੇ ਵਿੱਚ ਨਹੀਂ ਸੀ, ਤਾਂ ਨਮਾਜ਼ ਉਹ ਕੀਰਤਨ ਉਹ ਸਿਮਰਨ ਕਬੂਲ ਨਹੀਂ ਜਿਹਦੇ ਵਿੱਚ ਮਨ ਜਿਹੜਾ ਬਾਹਰ ਜਾਂਦਾ ਹੋਵੇ। ਔਰ ਮਨ ਦੀ ਇਹ ਫਿਤਰਤ ਹੈ, ਮਨ ਲੋਚੇ ਬੁਰਿਆਈਆਂ, ਮਨ ਦੂਜੇ ਪਾਸੇ ਜਾਂਦਾ ਹੀ ਜਾਂਦਾ। ਗੁਰ ਸ਼ਬਦੀ ਇਹ ਮਨ ਘੋੜੀ ਹਿਰਦਾ ਖਾਲੀ ਇਸ ਕਰਕੇ ਭਟਕਦਾ, ਕਿਸੇ ਪਾਸੇ ਸਾਂਤਵਨਾ ਕਿਸੇ ਪਾਸੇ ਭਰੋਸਾ ਲੱਭਦਾ ਹੈ ਆਦਮੀ ਕਿ ਮੈਨੂੰ ਕੁਛ ਆਸਰਾ ਮਿਲੇ, ਕੋਈ ਸਹਾਇਤਾ ਮਿਲੇ, ਕੋਈ ਹੈਲਪ ਮਿਲ ਜਾਏ ਤੇ ਮੈਂ ਭਰਿਆ ਜਾਵਾਂ। ਇਹੋ ਜਿਹੀ ਗੱਲ ਭਗਤ ਰਵਿਦਾਸ ਜੀ ਕਹਿੰਦੇ ਨੇ ਪਏ ਕਿ ਕੋ ਬਨਜਾਰੋ ਰਾਮ ਕੋ, ਕੋਈ ਰਾਮ ਦਾ ਬਨਜਾਰਾ ਹੈ ਸੰਸਾਰ ਵਿੱਚ? ਮੇਰਾ ਟਾਂਡਾ, ਟਾਂਡਾ ਭਾਵ ਛੱਕੜਾ, ਛੱਕੜਾ ਭਾਵ ਹਿਰਦਾ, ਮੇਰਾ ਹਿਰਦਾ ਖਾਲੀ ਏ, ਇਹ 'ਚ ਕੋਈ ਮਾਲ ਨਹੀਂ ਹੈਗਾ, ਸਾਰਾ ਕੁਛ ਹੋਣ ਦੇ ਬਾਵਜੂਦ ਵੀ ਇਹ ਖਾਲੀ ਦਾ ਖਾਲੀ, ਮੇਰਾ ਟਾਂਡਾ ਲਾਦਿਆ ਜਾਏ ਰੇ, ਮੇਰਾ ਹਿਰਦਾ ਭਰ ਜਾਵੇ, ਕਾਸ਼ ਮਿਲ ਜਾਏ। ਗੁਰੂ ਕਹਿੰਦੇ ਜਿੱਥੇ ਹੈਗਾ ਉੱਥੇ ਆ ਜਾ, ਜੇ ਸੰਗਤ 'ਚ ਬੈਠਾ ਹੈ ਤੇ ਸੰਗਤ 'ਚ ਬਹਿ ਜਾ, ਜੇ ਪਰਿਵਾਰ 'ਚ ਬੈਠਾ ਤੇ ਪਰਿਵਾਰ 'ਚ ਫੁੱਲ ਮਾਈਂਡਡ ਨੋਟ ਹਾਫ ਮਾਈਂਡਡ ਉੱਥੇ ਬਹਿ ਜਾ, ਬੀ ਦੇਅਰ ਕੰਪਲੀਟਲੀ। ਅਸੀਂ ਕੀ ਕਰਦੇ ਹਾਂ, ਅਸੀਂ ਜੇ ਘਰ ਬੈਠੇ ਹਾਂ ਤੇ ਮਨ ਜਿਹੜਾ ਉਹ ਦਫ਼ਤਰ ਦੀਆਂ ਫਾਈਲਾਂ 'ਚ ਤੁਰਿਆ ਫਿਰਦਾ, ਫਲਾਣਾ ਕੰਮ ਹੈ, ਢੀਂਗੜਾ ਕੰਮ ਹੈ, ਅਤੇ ਆਦਮੀ ਜਦੋਂ ਦਫ਼ਤਰ ਜਾਂਦਾ ਹੈ ਤੇ ਧਿਆਨ ਫਿਰ ਬੱਚਿਆਂ 'ਚ ਚੱਲ ਜਾਂਦਾ ਹੈ, ਇਸਤਰੀ 'ਚ ਚੱਲ ਜਾਂਦਾ, ਵਹੁਟੀ 'ਚ ਚੱਲ ਜਾਂਦਾ, ਪਿਤਾ ਜੀ 'ਚ ਚਲਾ ਜਾਂਦਾ। ਗੁਰੂ ਕਹਿੰਦੇ ਜਿੱਥੇ ਹੈਗਾ ਉੱਥੇ ਤਾਂ ਮੌਜੂਦ ਹੋ ਜਾ, ਹਿਰਦਾ ਜਿਹੜਾ ਖਾਲੀ ਹੈ ਉਹ ਭਰਿਆ ਜਾ ਸਕਦਾ, ਤੈਨੂੰ ਮਜੀਠ ਦਾ ਰੰਗ ਲੱਗ ਸਕਦਾ ਅਗਰ ਤੂੰ ਉੱਥੇ ਕੰਪਲੀਟਲੀ ਫੋਕਸ ਕਰੇ। ਆਦਮੀ 5-6 ਮਿੰਟ ਵੀ ਫੋਕਸ ਨਹੀਂ ਕਰ ਸਕਦਾ, ਇਸ ਕਰਕੇ ਕਬੀਰ ਸਾਹਿਬ ਨੇ ਬੜੀ ਛੋਟ ਦਿੱਤੀ ਹੈ, ਇੱਕ ਘੜੀ ਆਦੀ ਘੜੀ ਆਦੀ ਹੂੰ ਤੇ ਆਦ ਭਗਤਨ ਛੇਤੀ ਗੋਸ਼ਟ ਹੈ ਜੋ ਕਿਨੋ ਸੋਲਾ। ਤੋ ਅੱਜ ਦੇ ਅਗਰ ਹਿਸਾਬ ਲਾਈਏ ਤੇ ਕਬੀਰ ਸਾਹਿਬ 6 ਮਿੰਟ ਦੀ ਗੱਲ ਕਰਦੇ ਨੇ, 6 ਮਿੰਟ, ਤੇ ਆਦਮੀ ਕੋਲ 6 ਮਿੰਟਸ ਵੀ ਜਿਹੜੇ ਨੇ ਨਾ ਉਹ ਵੀ ਨਹੀਂ ਹੈਗੇ। ਕਦੀ ਤਵੱਜੋ ਦੇਣਾ, ਗੌਰ ਕਰਨਾ। ਭਗਤ ਕਬੀਰ ਸਾਹਿਬ ਜੀ, ਭਗਤ ਰਵਿਦਾਸ ਜੀ ਕਹਿੰਦੇ ਨੇ ਕਿ ਉਹ ਰੰਗ ਲੱਗੇ ਤੇ ਕੋਈ ਵਣਜਾਰਾ ਮਿਲੇ, ਕੋਈ ਵਪਾਰੀ ਮਿਲੇ ਜਿਹੜਾ ਇਸ ਨੂੰ ਰੱਬ ਦੇ ਨਾਮ ਦੇ ਨਾਲ ਭਰ ਦੇਵੇ ਤੇ ਮੇਰਾ ਜੀਵਨ ਜਿਹੜਾ ਹੈ ਇਹ ਸਫਲ ਹੋ ਜਾਵੇ। ਨਹੀਂ ਤਾਂ ਸੰਸਾਰ ਤੇ ਕੁਸੁੰਬੇ ਦਾ ਰੰਗ ਹੈ, ਇਹਦੇ ਨਾਲ ਨਾ ਕੋਈ ਰੱਜਿਆ।

ਵਾਹਿਗੁਰੂ ਇੱਕ ਓਅੰਕਾਰ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗਵਤੀ ਜੀ ਸਹਾਏ ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰ ਕੈ ਗੁਰ ਨਾਨਕ ਲਈ ਧਿਆਏ ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸ ਹੋਈ ਸਹਾਏ ਅਰਜਨ ਹਰਗੋਬਿੰਦ ਨਾਉ ਸਿਮਰਉ ਸ੍ਰੀ ਹਰਿ ਰਾਏ ਸ੍ਰੀ ਹਰਿ ਕ੍ਰਿਸ਼ਨ ਧਿਆਈ ਹੈ ਜਿਸ ਡਿੱਠੇ ਸਭ ਦੁਖ ਜਾਏ ਤੇਗ ਬਹਾਦਰ ਸਿਮਰਿਆ ਕਰਨਾਉ ਨਿਧਿਆ ਵਹਿਤਾਏ ਸਭ ਥਾਈ ਹੋਏ ਸਹਾਏ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈ ਹੋਏ ਸਹਾਏ ਦਸਾਂ ਪਾਤਸ਼ਾਹੀਆਂ ਦੀ ਜੋਤ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਦਾ ਧਿਆਨ ਦਰਕੇ ਬੋਲੋ ਜੀ ਪੰਜਾਂ ਪਿਆਰਿਆਂ ਚੌਂ ਸਾਹਿਬਜ਼ਾਦਿਆਂ ਚਾਲੀਆਂ ਮੁਕਤਿਆਂ ਹੇਠੀਆਂ ਜਪੀਆਂ ਤਪੀਆਂ ਜਿਨ੍ਹਾਂ ਨਾਮ ਜਪਿਆ ਵੰਡ ਛਕਿਆ ਦੇਖ ਚਲਾਈ ਤੇਗ ਵਾਹੀ ਦੇ ਕੇ ਅੰਡਿਟ ਕੀਤਾ ਦਿਨ ਪਿਆਰਿਆਂ ਸੱਚਿਆਰਿਆਂ ਦੀ ਕਮਾਈ ਦਾ ਧਿਆਨ ਦਰਕੇ ਬੋਲੋ ਜੀ ਜਿਨ੍ਹਾਂ ਸਿੰਘ ਸਿੰਘਣੀਆਂ ਨੇ ਧਰਮੇ ਸੀਸ ਦਿੱਤੇ ਬੰਦ ਬੰਦ ਕਟਵਾਏ ਖੁਪਰੀਆਂ ਲਵਾਈਆਂ ਚਰਖੜੀਆਂ ਤੇ ਚੜੇ ਆਰਿਆਂ ਨਾਲ ਚਰਾਏ ਗਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਿਹਾਰਿਆ ਸਿੱਖੀ ਕੇਸਾਂ ਸਵਾਸਾਂ ਸੰਗ ਨਿਭਾਈ ਤਿਨ੍ਹਾਂ ਦੀ ਕਮਾਈ ਦਾ ਧਿਆਨ ਦਰਗੇ ਬੋਲੋ ਜੀ ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਦਰਗੇ ਬੋਲੋ ਜੀ ਪ੍ਰਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜਿਤੇ ਆਵੈ ਜਿਤੇ ਆਵਨ ਕਾ ਸਦਕਾ ਸਰਬ ਸੁਖ ਹੋਵੈ ਜਹਾਂ ਜਹਾਂ ਖਾਲਸਾ ਜੀ ਸਾਹਿਬ ਤਾ ਤਰਛਿਆ ਰਿਆਏ ਦੇਖ ਦੇਖ ਫਤਿਹ ਮ੍ਰਿਤ ਕੀ ਪਹਿਜ ਪੰਥ ਕੀ ਜੀ ਸ੍ਰੀ ਸਾਹਿਬ ਜੀ ਸਹਾਏ ਖਾਲਸਾ ਜੀ ਕੇ ਬੋਲ ਬਾਲੇ ਬੋਲੋ ਜੀ ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਹਿਤ ਦਾਨ ਵਿਵੇਕ ਦਾਨ ਵਿਸਾਹ ਦਾਨ ਭਰੋਸਾ ਦਾਨ ਦਾਨਾ ਸਿਰ ਦਾਨ ਨਾਮ ਦਾਨ ਸ੍ਰੀ ਅੰਮ੍ਰਿਤਸਰ ਜੀ ਦੇ ਦਰਸ਼ਨ ਇਸ਼ਨਾਨ ਚੌਂਕੀਆਂ ਝੰਡੇ ਗੁੰਗੇ ਜੁਗੋ ਜੁਗਿਆ ਟਲ ਧਰਮ ਕਾ ਜੈਕਾਰ ਬੋਲੋ ਜੀ ਸਿੱਖਾਂ ਦਾ ਮਨ ਨੀਵਾਂ ਮਤ ਉੱਚੀ ਮਤ ਦਾ ਰੱਖਾ ਅਕਾਲ ਪੁਰਖ ਵਾਹਿਗੁਰੂ ਹੈ ਅਕਾਲ ਪੁਰਖ ਆਪਣੇ ਪੰਥੇ ਸਦਾ ਸਹਾਈ ਦਾ ਤਾਰ ਜੀਓ ਸ੍ਰੀ ਨਨਕਾਣਾ ਸਾਹਿਬ ਤੇ ਹੋਰ ਗੁਰਦੁਆਰਿਆਂ ਗੁਰਧਾਮਾਂ ਦੇ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਖੁੱਲ੍ਹੇ ਦਰਸ਼ਨ ਦੀ ਦਾਰ ਸੇਵਾ ਸੰਭਾਲ ਦਾ ਦਾਨ ਪਿਆਰੇ ਖਾਲਸਾ ਜੀ ਨੂੰ ਬਖਸ਼ੋ ਨਿਮਾਣਿਆਂ ਦੇ ਮਾਨ ਨਿਤਾਣਿਆਂ ਦੇ ਤਾਣ ਨਿਉਟਿਆਂ ਦੀ ਓਟ ਸੱਚੇ ਪਿਤਾ ਵਾਹਿਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਆਪ ਜੀ ਨੇ ਪਾਰ ਮਿਹਰਾ ਬਖਸ਼ ਕਿਰਪਾ ਕੀਤੀ ਆਪ ਜੀ ਦੀ ਹਜ਼ੂਰੀ ਵਿੱਚ ਸੰਧਿਆ ਵੇਲੇ ਦੇ ਸੁੰਦਰ ਦੀਵਾਨ ਸਜੇ ਸੋ ਦੀਵਾਨਾਂ 'ਚ ਆਪ ਜੀ ਦੇ ਅੰਮ੍ਰਿਤ ਬਾਣੀ ਦੇ ਸ਼ਬਦ ਕੀਰਤਨ ਕਥਾ ਵਿਚਾਰਾਂ ਛੇ ਬੜੀ ਆਨੰਦ ਸਾਹਿਬ ਜੀ ਕੇ ਗਾਇਨ ਸਮੁੱਚੀਆਂ ਸੇਵਾਵਾਂ ਨਿਭਾਉਂਦਿਆਂ ਹੋਇਆਂ ਵੀ ਇਹਨਾਂ ਕਿਹਾ ਪ੍ਰਕਾਰ ਦੀਆਂ ਗਲਤੀਆਂ ਭੁੱਲਾਂ ਦੀ ਮਾਫ਼ੀ ਬਖਸ਼ੋ ਅਗਾਂਹ ਵਾਸਤੇ ਸੁਸਪਸ਼ਟ ਬਾਣੀ ਪੜ੍ਹਨ ਦੀ ਆਤਮ ਗੁਰਬਾਣੀ ਕੀਰਤਨ ਕਥਾ ਦਾ ਭਾਵ ਆਈਆਂ ਸੰਗਤਾਂ ਦੇ ਹਿਰਦਿਆਂ 'ਚ ਵਸਾ ਕੇ ਕਰਤਾਰ ਕਰਨਾਈ ਸੰਗਤ ਦੀ ਹਾਜ਼ਰੀ ਤਿਲਫੁਲ ਭੇਟਾ ਕੀਤੀ ਦਰਗਰ ਵਿਖੇ ਕੀਤੀਆਂ ਸੇਵਾਵਾਂ ਦਾ ਪ੍ਰਵਾਨ ਕਰਨੀਆਂ ਪਰਿਵਾਰਾਂ ਸੁੱਖ ਸ਼ਾਂਤੀ ਚੜ੍ਹਦੀ ਕਲ ਦਾਤਾਂ ਬਖਸ਼ਣੀਆਂ ਭਾਈ ਮਨਜੋਤ ਸਿੰਘ ਵੱਲ ਸ਼ੁਕਰਾਨਾ ਕਰਦੇ ਅਰਦਾਸ ਬੇਨਤੀ ਕਰਦੇ ਹਨ ਹਰਮਨ ਸਿੰਘ ਚਰਨ ਕੌਰ ਨਵੀਂ ਗੱਡੀ ਲੈਣ ਦਾ ਸ਼ੁਕਰਾਨਾ ਕਰਦੇ ਹਨ ਹਰਜੀਤ ਸਿੰਘ ਬੇਟੇ ਦੇ ਜਨਮ ਦਿਨ ਵਿੱਚ ਅਰਦਾਸ ਬੇਨਤੀ ਕਰਦੇ ਹਨ ਪਰਿਵਾਰਾਂ ਦੀ ਬੇਨਤੀਆਂ ਗੁਰੂ ਸਾਹਿਬ ਪ੍ਰਵਾਨ ਕਰਨੀਆਂ ਪਿਆਰੇ ਖਾਲਸਾ ਬੰਦੀ ਚੜ੍ਹਦੀ ਕਲਾ ਕਰਨੀ ਜੇਲ੍ਹਾਂ 'ਚ ਬੰਦ ਪਿਆਰੇ ਗੁਰਸਿੱਖਾਂ ਦੀ ਰਿਹਾਈ ਚੜ੍ਹਦੀ ਕਲਾ ਲਈ ਸੰਗਤ ਨੂੰ ਅਰਦਾਸ ਬੇਨਤੀ ਆਪ ਜੀ ਦੇ ਬਖਸ਼ਿਆਂ ਖਜ਼ਾਨਿਆਂ ਵਿੱਚੋਂ ਕੜਾਹ ਪ੍ਰਸ਼ਾਦੀ ਦੇਖ ਸਜ ਕੇ ਹਾਜ਼ਰ ਦਰ ਪ੍ਰਵਾਨ ਹੋਵੇ ਪ੍ਰਵਾਨ ਹੈ ਪ੍ਰਸ਼ਾਦ ਸਿੰਘ ਜਬਰਤਾਉਣ ਦੀ ਅੱਗੇ ਬਖਸ਼ੋ ਸੁਬੇਨਤੀਆਂ ਗੁਰਮਤਸਾਰ ਪ੍ਰਵਾਨ ਕਰਦਿਆਂ ਬਖਸ਼ ਬੁਲਾਈ ਸ੍ਰੀ ਮੁਖਵਾਕ ਉਪਰੰਤ ਆਪਣੇ ਸੁਖਾਸਨ ਦੀ ਸੇਵਾ ਬਖਸ਼ ਕਰਕੇ ਲੈ ਲੈਣੀ ਸੇ ਪਿਆਰੇ ਮੇਲ

ਵਾਹਿਗੁਰੂ ਜੀ ਕੀ ਫਤਿਹ। ਦੁਹਰਾ ਗਿਆ ਭਈ ਅਕਾਲ ਕੀ ਸਭ ਸਿੱਖਣ ਕੋ ਹੁਕਮ ਹੈ।

0: ਆਦਿ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੀ ਪਾਵਨ ਪਿੱਤਰ ਸੁਰ ਜੁੜ ਬੈਠੀ ਸਾਧ ਸੰਗਤ ਜੀ ਵਡਭਾਗੀ ਬਾਪ ਜੀ ਨੇ ਸੰਤ ਮਨ ਚ ਹਾਜ਼ਰ ਬਿਨੇ ਗੁਰੂ ਸਾਹਿਬ ਜੀ ਕਿਰਪਾ ਕਰਨ ਸਮਸੰਗਤਾਂ ਦੀਆਂ ਹਾਜ਼ਰੀਆਂ ਅੰਦਰ ਪ੍ਰਵਾਨ ਕਰਨ ਦਰੋਂ ਕਰੋਂ ਗੁਰੂ ਸਿੱਖੀ ਜੀ ਨਾਮ ਦਾਨ ਬਖਸ਼ਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
1: ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸੋਰਠ ਮਹੱਲਾ ਪੰਜਵਾ। ਗੁਰ ਕਾ ਸ਼ਬਦ ਰਖਵਾਰੇ ਚੌਕੀ ਚੌਗਿਰਦ ਹਮਾਰੇ। ਰਾਮ ਨਾਮ ਮਨ ਲਾਗਾ ਜਮ ਲੱਜਾਏ ਕਰ ਭਾਗਾ ਪ੍ਰਭ ਜੀ ਤੂੰ ਮੇਰੋ ਸੁਖਦਾਤਾ। ਬੰਧਨ ਕਾਟ ਕਰੇ ਮਨ ਨਿਰਮਲ ਪੂਰਨ ਪੁਰਖ ਵਿਦਾਤਾ ਰਹਾਉ। ਨਾਨਕ ਪ੍ਰਭ ਅਵਿਨਾਸੀ ਤਾਂ ਕੀ ਸੇਵ ਨ ਵਿਰਥੀ ਜਾਸੀ। ਆਨੰਦ ਕਰ ਹੈ ਤੇਰੇ ਦਾਸਾ ਜਪ ਪੂਰਨ ਹੋਈ ਆਸਾ। ਬਿਲਾਵਲ ਮਹੱਲਾ ਪੰਚਪਾ ਤਾਤੀ ਵਾਵ ਨ ਲੱਗੀ ਪਾਰ ਬ੍ਰਹਮ ਸਰਣਾਈ ਚੌਗਿਰਦ ਹਮਾਰਾ ਰਾਮ ਕਾਰ ਦੁਖ ਲੱਗੈ ਨ ਭਾਈ। ਸਤਿਗੁਰ ਪੂਰਾ ਭੇਟਿਆ ਜਿਨ ਬਣਤ ਬਣਾਈ ਰਾਮ ਨਾਮ ਔਖਦ ਦੀਆ ਏਕਾ ਲਿਵਲਾਈ ਰਹਾਉ। ਰਾਖ ਲੀਏ ਤਿਨ ਰੱਖਣਹਾਰ ਸਭ ਵਿਆਧ ਮਿਟਾਈ ਕਹੋ ਨਾਨਕ ਕਿਰਪਾ ਭਈ ਪ੍ਰਭ ਭੇ ਸਹਾਈ। ਸਲੋਕ ਜਹਿ ਸਾਧੂ ਗੋਬਿੰਦ ਭਜਨ ਕੀਰਤਨ ਨਾਨਕ ਨੀਤ ਅਣਾ ਹੋ ਅਣਾ ਤੂੰ ਅਣਹ ਛੁੱਟ ਹੈ ਨਿਕਟ ਨਾ ਜਾਈ ਹੋ ਦੂਤ। ਸਲੋਕ ਮਹੱਲਾ ਪੰਜਵਾ। ਮਨ ਮਹਿ ਚਿਤਵੋ ਚਿਤਵਨੀ ਉੱਦਮ ਕਰੋ ਉੱਠ ਨੀਤ ਹਰ ਕੀਰਤਨ ਕਾ ਆਹਰੋ ਹਰ ਦੇਹੋ ਨਾਨਕ ਕੇ ਮੀਤ। ਸੋਹੇਲਾ ਰਾਗ ਗੌੜੀ ਦੀਪ ਕੀ ਮਹੱਲਾ ਪਹਿਲਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ। ਜੈ ਕਰ ਕੀਰਤ ਆਖੀਐ ਕਰਤੇ ਕਾ ਹੋਏ ਵਿਚਾਰੋ ਤਿਤ ਕਰ ਗਾਵਹ ਸੋਹੇਲਾ ਸਿਵਰਿਹੋ ਸਿਰਜਣਹਾਰੋ। ਤੁਮ ਗਾਵਹ ਮੇਰੇ ਨਿਰਭਉ ਕਾ ਸੋਹੇਲਾ ਹੋ ਵਾਰੀ ਜਿਤ ਸੋਹੇਲੈ ਸਦਾ ਸੁਖ ਹੋਏ ਰਹਾਉ। ਨਿਤ ਨਿਤ ਜੀੜੇ ਸੰਭਾਲੀਅਨ ਦੇਖੈ ਗਾ ਦੇਵਣ ਹਾਰ ਤੇਰੇ ਦਾਨੈ ਕੀਮਤ ਨਾ ਪਵੈ ਤਸਦਾਤੇ ਕਮਣ ਸੁਮਾਰ। ਸੰਬਤ ਸਾਹਾ ਲਿਖਿਆ ਮਿਲ ਕਰ ਪਾਵਹ ਤੇਲ ਦੇਹੋ ਸੱਜਣ ਅਸੀ ਸੜੀਆ ਜੇ ਹੋਵੈ ਸਾਹਿਬ ਸਿਓ ਮੇਲ। ਘਰ ਘਰ ਇਹੋ ਪਹੁਚਾ ਸਦੜੇ ਨਿਤ ਪਵਨ ਸੱਦਣ ਹਾਰਾ ਸਿਮਰੀਐ ਨਾਨਕ ਸੇ ਦੇਹ ਆਵਨ।

ਵਿਸ ਵੇ ਚਸਿਆ ਘੜੀਆ ਪਹਿਰਾ ਥਿੱਤੀ ਵਾਰੀ ਮਾਹ ਹੋਵਾ ਸੂਰਜ ਏਕੋ ਰੁੱਤ ਅਨੇਕ ਨਾਨਕ ਕਰਤੇ ਕੇ ਕੇਤੇ ਵੇਸ ਰਾਗ ਤਨਾਸਰੀ ਮਹਿਲਾ ਪਹਿਲਾ ਗਗਨ ਮੈਂ ਥਾਲ ਰਵ ਚੰਦ ਦੀਪਕ ਬਨੇ ਤਾਰਿਕਾ ਮੰਡਲ ਜਨਕ ਮੋਤੀ ਧੂਪ ਮਲਿਆਣ ਲੋ ਪਵਣ ਝਵਰੋ ਕਰੇ ਸਗਲ ਬਨ ਰਾਏ ਫੁਲੰਤ ਜੋਤੀ ਕੈਸੀ ਆਰਤੀ ਹੋਏ ਭਵ ਖੰਡਨਾ ਤੇਰੀ ਆਰਤੀ ਅਨਹਤਾ ਸ਼ਬਦ ਵਾਜੰਤ ਭੇਰੀ ਰਹਾਉ ਸਹਸ ਤਵ ਨੈਨ ਨਨ ਨੈਨ ਹੈ ਤੋਹੇ ਕਉ ਸਹਸ ਮੂਰਤ ਨਨਾ ਏਕ ਤੋਹੀ ਸਹਸ ਪਦ ਬਿਮਲ ਨਨ ਏਕ ਪਦ ਗੰਧ ਬਿਨ ਸਹਸ ਤਵ ਗੰਧ ਇਵ ਚਲਤ ਮੋਹੀ ਸਭ ਮਹਿ ਜੋਤ ਜੋਤ ਹੈ ਸੋਏ ਤਿਸ ਦੈ ਚਾਨਣ ਸਭ ਮਹਿ ਚਾਨਣ ਹੋਏ ਗੁਰ ਸਾਖੀ ਜੋਤ ਪ੍ਰਗਟ ਹੋਏ ਜੋਤਿ ਸੁਭਾਵੈ ਸੋ ਆਰਤੀ ਹੋਏ ਹਰ ਚਰਨ ਕਵਲ ਮਕਰੰਦ ਲੋਭਿਤ ਮਨੋ ਅਨ ਦਿਨੋ ਮੋਹੇ ਆਹੀ ਪਿਆਸਾ ਕਿਰਪਾ ਜਲ ਦੇਹ ਨਾਨਕ ਸਾਰੰਕ ਹੋਏ ਜਾਤੇ ਤੇਰੈ ਨਾਇ ਵਾਸਾ ਰਾਗ ਗਾਉੜੀ ਪੂਰਬੀ ਮਹੱਲਾ ਚੌਥਾ ਕਾਮ ਕ੍ਰੋਧ ਨਗਰ ਬਹ ਭਰਿਆ ਮਿਲ ਸਾਧੂ ਖੰਡਲ ਖੰਡਾ ਹੈ ਪੂਰਬ ਲਿਖਤ ਲਿਖੇ ਗੁਰ ਪਾਇਆ ਮਨ ਹਰ ਲਿਵ ਮੰਡਲ ਮੰਡਾ ਹੈ ਕਰ ਸਾਧੂ ਅੰਜਲੀ ਪੁਨ ਵੱਡਾ ਹੈ ਕਰ ਡੰਡਾਉਤ ਪੁਨ ਵੱਡਾ ਹੈ ਰਹਾਉ ਸਾਕਤ ਹਰ ਰਸ ਸਾਧ ਨਾ ਜਾਣਿਆ ਤਿਨ ਅੰਤਰ ਹੋਮੈ ਕੰਡਾ ਹੈ ਜਿਉਂ ਜਿਉਂ ਚਲਹੈ ਚੁਬੈ ਦੁਖ ਪਾਵਹਿ ਜਮ ਕਾਲ ਸਹੈ ਸਿਰ ਡੰਡਾ ਹੈ ਹਰ ਜਨ ਹਰ ਹਰ ਨਾਮ ਸਮਾਣੇ ਦੁਖ ਜਨਮ ਮਰਨ ਭਵ ਖੰਡਾ ਹੈ ਅਭਿਨਾਸੀ ਪੁਰਖ ਪਾਇਆ ਪਰਮੇਸ਼ਰ ਬਹੁ ਸੋਭ ਖੰਡ ਬ੍ਰਹਿਮੰਡਾ ਹੈ ਹਮ ਗਰੀਬ ਮਸਕੀਨ ਪ੍ਰਭ ਤੇਰੇ ਹਰ ਰਾਖ ਰਾਖ ਵੱਡ ਵੱਡਾ ਹੈ ਜਨ ਨਾਨਕ ਨਾਮ ਆਧਾਰ ਟੇਕ ਹੈ ਹਰ ਨਾਮੇ ਹੀ ਸੁਖ ਮੰਡਾ ਹੈ ਰਾਗ ਗਾਉੜੀ ਪੂਰਬੀ ਮਹੱਲਾ ਪੰਜਵਾਂ ਕਰੋ ਬੇਨੰਤੀ ਸੁਣੋ ਮੇਰੇ ਮੀਤਾ ਸੰਤ ਟਹਿਲ ਕੀ ਵੇਲਾ ਈਹਾ ਖਾਟ ਚਲੋ ਹਰ ਲਾਹਾ ਆਗੈ ਬਸਨ ਸੁਹੇਲਾ ਆਵਦ ਘਟੈ ਦਿਨ ਸਰਹਿਣ ਆਰੇ ਮਨ ਗੁਰਮਿਲ ਕਾਜ ਸਵਾਰੇ ਰਹਾਉ ਇਹੋ ਸੰਸਾਰ ਵਿਕਾਰ ਸੰਸੇ ਮਹਿ ਤਰਿਓ ਬ੍ਰਹਮ ਗਿਆਨੀ ਜਿਸ ਹੈ ਜਗਾਏ ਪੀਆਵੈ ਇਹੋ ਰਸ ਅਕਥ ਕਥਾ ਤਿਨ ਜਾਨੀ ਜਾ ਕੋ ਆਏ ਸੋਈ ਵਿਹਜ ਹੋ ਹਰ ਗੁਰ ਤੇ ਮਨਹਿ ਬਸੇਰਾ ਨਿਜ ਘਰ ਮਹਿਲ ਪਾਵੋ ਸੁਖ ਸਹਿਜੇ ਬਾ

ਵਾਹਿਗੁਰੂ ਇੱਕ ਓਅੰਕਾਰ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗਵਤੀ ਜੀ ਸਹਾਏ ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰ ਗਏ ਗੁਰੂ ਨਾਨਕ ਲਈ ਧਿਆਏ ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸੈ ਹੋਈ ਸਹਾਏ ਅਰਜਨ ਹਰ ਗੋਬਿੰਦ ਨਾਮ ਸਿਮਰਉ ਸ੍ਰੀ ਹਰਿ ਰਾਏ ਸ੍ਰੀ ਹਰਿ ਕ੍ਰਿਸ਼ਨ ਧਿਆਈ ਐ ਜਿਠੇ ਸਭ ਦੁਖ ਜਾਏ ਤੇਗ ਬਹਾਦਰ ਸਿਮਰਿਆ ਘਰ ਨਾਉਨ ਦਿਆਵੇ ਧਾਏ ਸਭ ਥਾਈ ਹੋਏ ਸਹਾਏ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈ ਹੋਏ ਸਹਾਏ ਦਸਾਂ ਪਾਤਸ਼ਾਹੀਆਂ ਦੀ ਜੋਤ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀ ਦਾਰ ਦਾ ਧਿਆਨ ਦਰਗੇ ਬੋਲੋ ਜੀ ਇਹ ਨਿਮਾਣਿਆਂ ਦੇ ਮਾਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਓ ਮਹਾਰਾਜ ਬਾਰ ਬਖਸ਼ਾਂ ਕੀਤੀ ਅੰਮ੍ਰਿਤ ਵੇਲੇ ਤੋਂ ਲੈ ਕੇ ਸੁੰਦਰ ਸਿੰਘਾਸਨ ਤੇ ਸੱਜ ਕੇ ਸੰਗਤਾਂ ਨੂੰ ਦਰਸ਼ਨ ਦਾਰੇ ਬਖਸ਼ੇ ਆਪ ਜੀ ਦਾ ਕੋਟ ਕੋਟਾਨ ਸ਼ੁਕਰ ਇਸ ਵੇਲੇ ਆਪ ਜੀ ਦੀ ਹਜ਼ੂਰੀ ਸੰਤ ਦੀਵਾਨ ਦੀ ਸਮਾਪਤੀ ਤੋਂ ਉਪਰੰਤ ਆਪ ਜੀ ਦੇ ਪਿੱਤਰ ਸਰੂਪ ਜੀ ਸੁਖਾਸਨ ਸੋਇਲਾ ਬਾਣੀ ਦੇ ਜਾਪ ਸੋਚੀਆਂ ਸੇਵਾ ਮਨ ਭਾਉਂਦਿਆਂ ਭੁੱਲਾਂ ਦੀ ਮਾਫ਼ੀ ਬਖਸ਼ੋ ਅਗਾਹਾਂ ਵਾਸਤੇ ਸਮਤ ਬਖਸ਼ਣੀ ਆਪ ਜੀ ਦੇ ਭਾਣੇ ਵਿੱਚ ਚਾਰ ਪਹਿਰ ਦਿਨ ਸੁਖਾਂ ਨਾਲ ਬਤੀਤ ਹੋਇਆ ਰਹਿਣਾ ਆਪ ਜੀ ਦੇ ਭਾਣੇ ਵਿੱਚ ਬਤੀਤ ਹੋਵੇ ਸਤਿਗੁਰੂ ਜੀ ਕਿਰਪਾ ਕਰੋ ਸੁਖਾਸਨ ਤਿਆਰ ਨਾਲ ਚੱਲ ਕੇ ਬਿਰਾਜ ਮਨੋ ਸੰਗਤਾਂ ਨੂੰ ਖੁਸ਼ੀਆਂ ਬਖਸ਼ੋ ਮਿਲ ਤੇ ਜਾਗਰਤਾ ਬਖਸ਼ੇ ਦਰਸ਼ਨਦਾਰੀ ਬਖਸ਼ਣੇ ਸਹੀ ਪਿਆਰੇ ਮੇਲ ਜਿਨ੍ਹਾਂ ਮਿਲਿਆ ਤੇਰਾ ਨਾਮ ਚੇਤਾ ਵੇ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਬਾਣੇ ਸਰਬੱਤ ਦਾ ਭਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਇੱਕ ਓਅੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਾਹਿਬਾਨ ਗੁਰਪ੍ਰਸਾਦ ਜਪ ਆਦਿ ਸੱਚ ਹੈ ਵੀ ਸੱਚ ਨਾਨਕ ਹੋਸੀ ਵੀ ਸੱਚ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ।

Indra, Va Indra, Va Indra, Va Indra, Va Indra, Va Indra, Va Indra, Va

Vaheguru.

Why,

Vahidra, Vahidra, Vahidra, Vahidra, Vahidra, Vahidra, Vahidra.

ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ

guru. Wah. Wah, guru. Wah, guru. Wah, guru. Wah, guru. Wah, guru.

Ay, guru. Ay, guru. Ay, guru. Ay, guru. Ay, guru. Ay, guru. Ay, guru.

ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ

ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ।

ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ

ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿ

ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ।

ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ

ਵਾਹਿਗੁਰੂ, ਵਾਹਿ ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ,

ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ

ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ.

ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ।

はい。

Vaheguru.

Vale.

0: ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ,
1: ਵਾਹਿਗੁਰੂ,
0: ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ।

Ay.

Bye.

0: ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ,
1: ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ,

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਹਿ ਭੰਗ ਗੁਰਪ੍ਰਸਾਦ ਰਾਗ ਸੂਹੀ ਮਹੱਲਾ ਪਹਿਲਾ ਚੌਪ ਦੇ ਘਰ ਪਹਿਲਾ।

ਪਾਇਆ। ਹਰ ਸਿਮਰਨ ਕਰ ਭਗਤ ਪ੍ਰਗਟਾਏ, ਹਰ ਸਿਮਰਨ ਲਗ ਬੇਦ ਉਪਾਏ। ਹਰ ਸਿਮਰਨ ਭੈ ਸਿੱਧ ਜਤੀ ਦਾਤੇ, ਹਰ ਸਿਮਰਨ ਨੀਚ ਚਹ ਕੁੰਟ ਜਾਤੇ। ਹਰ ਸਿਮਰਨ ਧਾਰੀ ਸਭ ਧਰਨਾ, ਸਿਮਰ ਸਿਮਰ ਹਰ ਕਾਰਨ ਕਰਨਾ।

ਜਿਹ ਪ੍ਰਸਾਦ ਤੁਜਕੋ ਨਾ ਪਹੁੰਚੈ ਮਨ ਸਾਸ ਸਾਹ ਸਿਮਰਹੁ ਪ੍ਰਭੁ ਚੇ ਜਿਹ ਪ੍ਰਸਾਦ ਪਾਈ ਦੁਰਲਭ ਦੇਹ ਨਾਨਕ ਤਾਂ ਕੀ ਭਗਤ ਕਰੇ ਜਿਹ ਪ੍ਰਸਾਦ

ਪਤਨ ਬੇਰਾ ਸਾਧ ਕੇ ਸੰਗ ਪਾਏ ਨਾਮ ਰਤਨ ਸਾਧ ਕੈ ਸੰਗ ਏਕ ਉਪਰ ਯਤਨ ਸਾਧ ਕੀ ਮਹਿਮਾ ਵਰਨੇ ਕੌਣ ਪ੍ਰਾਣੀ ਨਾਨਕ ਸਾਧ ਕੀ ਸੋਭਾ ਬ੍ਰਹਮਾ ਸਮਾਨੀ

ਕਰਤਾ ਰਤਨਾਉ। ਕਈ ਕੋੜ ਸਿੱਧ ਜਤਿ ਜੋਗੀ, ਕਈ ਕੋੜ ਰਾਜੇ ਰਸ ਭੋਗੀ, ਕਈ ਕੋੜ ਪੰਖੀ ਸਿਰਪੇ ਪਾਏ, ਕਈ ਕੋੜ ਪਾਥਰ ਬ੍ਰਿਖ ਨੇ ਬਜਾਏ, ਕਈ ਕੋੜ ਪਵਨ ਪਾਣੀ ਬਸੰਤਰ, ਕਈ ਕੋੜ ਦੇਸ ਭੂਮੰਡਲ, ਕਈ ਕੋੜ ਸਸੀ ਹਰ ਸੂਰ ਨਖੇਤਰ, ਕਈ ਕੋੜ ਦੇਵ ਦਾਨ ਵਿੰਦਰ ਸਿਰ ਛਤਰ,

ਸਭ ਸਾਥੇ ਆਪੇ ਜਾਣੇ ਆਪਣੀ ਵਿਤਗਤ ਜਿਸ ਕੀ ਸ੍ਰਿਸ਼ਟ ਸੋ ਕਰਨੇ ਹਰ ਵਰਨਾ ਬੂਝ ਕਰਤ ਵਿਚਾਰ ਕਰਤੇ ਕੀ ਵਿਤ ਨਾ ਜਾਣੇ ਕੀ ਅਨਾਨਕ ਜੋਤਿ ਸੁਭਾਵ ਸੋ ਵਰਤੀਆ।

ਸਾਰੀ ਸਭ ਸਾਜੋ ਉਦਪੋਤਾ ਪ੍ਰਸੰਗ ਰਾਜ ਤਾਂ ਕੀ ਕਦ ਮਿਤ ਕਹੀ ਨਾ ਜਾਏ ਦੂਸਰੋ ਨਾ ਸੋਢੀ ਪਾਏ ਤਿਸਕਾ ਕੀਆ ਸਭ ਪਰਿਵਾਰ ਨੂੰ ਗੁਰਪ੍ਰਸਾਦ ਨਾਨਕ ਕਿਹੋ ਜਾਣ ਜੋ ਜਾਣ ਤੇ ਸਦਾ ਸੁਖ ਹੋਇਆ ਮਿਲਾਏ ਲੈ ਪ੍ਰਭ ਸੋਏ ਉਹ ਤਨਵੰਤ ਕੁਲਵੰਤ ਪਦਵੰਤ ਜੀਵਨ ਮੁਕਤ ਜਿਸ ਹਿਰਦੈ ਭਗਵੰਤ

ਰਾਸਪੀਓ ਚਿਤ ਚਿਤ ਵਹੋ ਨਾਰਾਇਣ ਏਕ ਰੂਪ ਜਾ ਕੇ ਰੰਗ ਅਨੇਕ ਗੋਪਾਲ ਦਮੋਦਰ ਦੀਨ ਦਯਾਲ ਦੁਖ ਭੰਜਨ ਪੂਰਨ ਕਿਰਪਾਲ ਸਿਮਰ ਸਿਮਰ ਨਾਮ ਵਾਰੰਵਾਰ ਨਾਨਕ ਜੀ ਕਾਹੇ ਆਧਾਰ ਉੱਤਮ

ਗੁਣੀ ਨਿਧਾਨ ਗਾਵੀਐ ਸੁਣੀਐ ਮਨ ਰੱਖੀਐ ਭਾਵੋ ਦੁੱਖ ਪਰ ਹਰ ਸੁਖ ਘਰ ਲੈ ਜਾਏ ਗੁਰਮੁਖ ਨਾਦੰ ਗੁਰਮੁਖ ਵੇਦੰ ਗੁਰਮੁਖ ਰਹਿਆ ਸਮਾਈ ਗੁਰ ਈਸ਼ਰ ਗੁਰੂ ਗੋਰਖ ਬ੍ਰਹਮਾ

ਗੁਰਾ ਇੱਕ ਦੇਹ ਬੁਝਾਈ, ਸਭਨਾ ਜੀਆਂ ਕਾ ਇੱਕ ਦਾਤਾ, ਸੋ ਮੈਂ ਵਿਸਰ ਨਾ ਜਾਈ। ਤੀਰਥ ਨਾਵਾਂ ਜੇ ਤਿਸ ਭਾਵਾਂ, ਵਿਣ ਭਾਣੇ ਕੇ ਨਾਹੇ ਕਰੀ, ਜੇਤੀ ਸਿਰਠ ਉਪਾਈ, ਵੇਖਾਂ ਵਿਣ ਕਰਮਾਂ ਕੇ ਮਿਲੈ ਲਈ। ਮਤ ਵਿੱਚ ਰਤਨ ਜਵਾਹਰ ਮਾਣਕ, ਜੇ ਇੱਕ ਗੁਰ ਕੀ ਸਿੱਖ ਸੁਣੀ, ਗੁਰਾ ਇੱਕ ਦੇਹ ਬੁਝਾਈ, ਸਭਨਾ ਜੀਆਂ ਕਾ ਇੱਕ ਦਾਤਾ, ਸੋ ਮੈਂ ਵਿਸਰ ਨਾ ਜਾਈ।

ਜੇ ਤਿਸ ਨਦਰ ਨਾ ਆਵਈ ਤਾਂ ਬਾਤ ਨਾ ਪੁੱਛੈ ਕੇ ਕੀਟਾ ਅੰਦਰ ਕੀਟ ਕਰ ਦੋਸ਼ੀ ਦੋਸ਼ ਧਰੇ ਨਾਨਕ ਨਿਰਗੁਣ ਗੁਣ ਕਰੇ ਗੁਣਵੰਤਿਆਂ ਗੁਣ ਦੇ ਤੇ ਹਾ ਕੋਇ ਨਾ ਸੁਜਾਈ ਜੇ ਤਿਸ ਗੁਣ ਕੋਏ ਕਰੇ ਸੁਣਿਆ ਸਿੱਧ ਪੀਰ ਸੁਰਨਾਥ ਸੁਣਿਆ

ਆਸ ਸੁਣਿਆ ਦੁਖ ਪਾਪ ਕਾ ਨਾਸ ਸੁਣਿਆ ਈਸ਼ਰ ਬ੍ਰਹਮਾ ਇੰਦ ਸੁਣਿਆ ਮੁਕਸਾ ਲਾਹਣ ਮੰਦ ਸੁਣਿਆ ਜੋਗ ਜੁਗਤਨ ਭੇਦ ਸੁਣਿਆ ਸਾਸਤ ਸਿਮਰਤ ਵੇਦ ਨਾਨਕ ਭਗਤਾਂ ਸਦਾ ਵਿਗਾਸ ਸੁਣਿਆ ਦੁਖ ਪਾਪ ਕਾ ਨਾਸ ਸੁਣਿਆ ਸਤਸੰਤੋ ਗਿਆਨ ਸੁਣਿਆ ਅੜਸਠ ਕਾ ਇਸ਼ਨਾਨ ਸੁਣਿਆ ਪੜ ਪੜ ਪਾਵੈ ਮਾਨ ਸੁਣਿਆ ਲਾਗੇ ਸਹਿਜ ਧਿਆਨ ਨਾਨਕ ਭਗਤਾਂ ਸਦਾ ਵਿਗਾਸ ਸੁਣਿਆ ਦੁਖ ਪਾਪ ਕਾ ਨਾਸ ਸੁਣਿਆ ਸਰਾ ਗੁਣਾ ਕੇ ਗਾਹ ਸੁਣਿਆ

ਕਾਰ ਜੋ ਤੁਦ ਭਾਵ ਹੈ ਸਾਈ ਭਲੀ ਕਾਰ ਤੂੰ ਸਦਾ ਸਲਾਮਤ ਨਿਰੰਕਾਰ ਅਸੰਖ ਮੂਰਖ ਅੰਧ ਘੋਰ ਅਸੰਖ ਚੋਰ।

ਤੀਰਥ ਮਲ ਲਾਉ, ਸਭ ਗੁਣ ਤੇਰੇ ਮੈਂ ਨਾਹੀ ਕੋਏ, ਵਿਣ ਗੁਣ ਕੀਤੇ ਭਗਤ ਨਾ ਹੋਏ, ਸਵਸਥ ਆਤ ਬਾਣੀ ਬਰਮਾਹੋ, ਸਤ ਸੁਹਾਨ ਸਦਾ ਮਨ ਚਾਹੋ, ਕਮਣ ਸੋ ਵੇਲਾ ਵਖਤ ਕਮਣ,

ਕਿਤੇ ਰਾਗ ਭਰੀ ਸੂ ਕਹੀਅਨ, ਕਿਤੇ ਗਾਵਣ ਹਾਰੇ ਗਾਵੇ ਤੁਹਨੂੰ ਪਾਉਣ ਪਾਣੀ ਬਹਿ ਸੰਤਰ, ਗਾਵੇ ਰਾਜਾ ਧਰਮ ਦੁਆਰੇ ਗਾਵੇ ਚਿੱਤ ਗੁਪਤ ਲਿਖ ਜਾਣੇ ਲਿਖ ਲਿਖ ਧਰਮ ਵਿਚਾਰੇ, ਗਾਵੇ ਈਸ਼ਰ ਬ੍ਰਹਮਾ ਦੇਵੀ ਸੋਹਨ ਸਦਾ ਸਵਾਰੇ, ਗਾਵੇ ਇੰਦ ਇੰਦਾਸਨ ਬੈਠੇ ਦੇਵਤਿਆਂ ਦਰ ਨਾਲੇ, ਗਾਵੇ ਸਿੱਧ ਸਮਾਧੀ ਅੰਦਰ ਗਾਵਨ ਸਾਧ ਵਿਚਾਰੇ, ਗਾਵਨ ਜਤੀ ਸਤੀ ਸੰਤੋਖੀ ਗਾਵੇ ਵੀਰ ਕਰਾਰੇ, ਗਾਵਨ ਪੰਡਿਤ ਪੜਨ ਰਖੀਸਰ

ਜੁਗਤ ਵਿਆਈ ਤਿੰਨ ਚੇਲੇ ਪਰਵਾਨ ਇੱਕ ਸੰਸਾਰੀ ਇੱਕ ਭੰਡਾਰੀ ਇੱਕ ਲਾਏ ਦੀ ਬਾਣ ਜਿਵ ਤਿਸ ਭਾਵੈ ਤਵੈ ਚਲਾਵੈ ਜਿਵ ਹੋਵੈ ਫੁਰਮਾਨ ਉਹ ਵੇਖੇ ਉਹਨਾਂ ਨਦਰ ਨ ਆਵੈ ਬਹੁਤਾ ਇਹ ਵਿਡਾਨ ਆਦੇਸ਼ ਤਸਾ ਆਦੇਸ਼ ਅਨੀਲ ਅਨਾਦ ਅਨਾਹਤ ਜੁਗ ਜੁਗ ਏਕੋ ਵੇਸ ਆਸਨ ਲੋਏ ਲੋਏ ਭੰਡਾਰ ਜੋ ਕਿਛ ਪਾਇਆ ਸੋ ਏਕਾ ਵਾਰ ਘਰ ਘਰ ਵੇਖੈ ਸਿਰਜਨਹਾਰ ਨਾਨਕ ਸੱਚੇ ਕੀ ਸਾਚੀ ਕਾਰ ਆਦੇਸ਼ ਤਿਸਾ ਆਦੇਸ਼ ਆਦ ਅਨੀਲ ਅਨਾਦ ਅਨਾਹਤ ਜੁਗ ਜੁਗ ਏਕੋ ਵੇਸ ਇੱਕ ਦੋ ਜੀ ਭਾਓ

ਨਾਨਕ ਉੱਤਮ ਨੀਚ ਨਾ ਕੋਏ, ਰਾਤੀ ਰੁੱਤੀ ਥਿੱਤੀ ਵਾਰ, ਪਵਨ ਪਾਣੀ ਅਗਨੀ ਪਾਤਾਲ, ਤਿਸ ਵਿੱਚ ਧਰਤੀ ਥਾਪ ਰੱਖੀ ਧਰਮਸਾਲ, ਤਿਸ ਵਿੱਚ ਜੀ ਜੁਗਤ ਕੇ ਰੰਗ, ਤਿਨਕੇ ਨਾਮ ਅਨੇਕ ਅਨੰਤ, ਕਰਮੀ ਕਰਮੀ ਹੋਏ ਵਿਚਾਰ, ਸੱਚਾ ਆਪ ਸੱਚਾ ਦਰਬਾਰ, ਤਿੱਥੈ ਸੋਹਨ ਪੰਜ ਪ੍ਰਵਾਨ।

ਰਹਿਆ ਭਰਪੂਰ ਤੈ ਸੀਤੋ ਸੀਤਾ ਮਹਿਮਾ ਮਾਹੇ ਤਾਗੇ ਰੂਪ ਨਾ ਕਥਨੇ ਜਾਹੇ ਨਾ ਉਹ ਮਰੇ ਨਾ ਠਾਗੇ ਜਾਹੇ ਜਿਨਕੇ ਰਾਮ ਵਸੈ ਮਨ ਮਾਹੇ ਤਿਥੈ ਭਗਤ ਵਸੇ ਕੇ ਲੋ ਕਰੇ ਅਨੰਦ ਸੱਚਾ ਮਨ ਸੋਹੇ ਸੱਚ ਖੰਡ ਵਸੈ ਨਿਰੰਕਾਰ ਕਰ ਕਰ ਵੇਖੈ ਨਦਰ ਨਿਹਾਲ ਤਿਥੈ ਖੰਡ ਮੰਡਲ ਵਰ ਭੰਡ ਜੇ ਕੋ ਕਥੇ ਤਾਂ

ਕਰੜਾ ਸਾਰ ਜਤ ਪਹਾਰਾ ਧੀਰਜ ਸੁਨਿਆਰ ਅਹਰਣ ਮਤ ਵੇਦ ਹਥਿਆਰ ਭਾਉ ਖਲਾ ਅਗੰਤ ਪਤਾਓ ਭਾਂਡਾ ਭਾਉ ਅੰਮ੍ਰਿਤ ਤਟਾਲ ਘੜੀਆ ਸ਼ਬਦ ਸੱਚੀ

ਗਏ ਮਸਕਤ ਘਾਲ ਨਾਨਕ ਤੇ ਮੁਖਜਲੇ ਕੇਤੀ ਛੁੱਟੀ ਨਾਲ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਇੱਕ ਓੰਕਾਰ ਸਤਿਗੁਰ ਪ੍ਰਸਾਦ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਜਾਪ ਸ੍ਰੀ ਮੁਖ ਵਾਕ ਪਾਤਸ਼ਾਹੀ ਦਸਵੀਂ

ਸਰਬਤਰ ਦੇਸਾ, ਕਿਸ ਸਰਬਤਰ ਭੇਸਾ, ਕਿਸ ਸਰਬ ਮਾਨ ਹੈ, ਸਦੈਵ ਪ੍ਰਧਾਨ ਹੈ, ਕਿਸ ਸਰਬਤਰ ਜਾਪਿਆ, ਕਿਸ ਸਰਬਤਰ ਥਾਪਿਆ, ਕਿਸ ਸਰਬਤਰ ਭਾਨ ਹੈ, ਕਿਸ ਸਰਬਤਰ ਮਾਨ ਹੈ, ਕਿਸ ਸਰਬਤਰ ਇੰਦਰ ਹੈ, ਕਿਸ ਸਰਬਤਰ ਚੰਦਰ ਹੈ, ਕਿਸ ਸਰਬੰਗ ਕਲੀਮੈ, ਕਿ ਪਰਮੰਗ ਫੀਮੈ, ਕਿ ਆਗਲ ਅਲਾਮੇ, ਕਿ ਸਾਹਿਬ ਕਲਾਮੇ, ਕਿਸ ਨਾਲ ਵਜੂ ਹੈ, ਤਮਾਮ ਬਲ ਰਜੂ ਹੈ, ਅਮੀਸੁਲ ਸਲਾਮੇ, ਸਲੀਕਤ ਮਦਾਮੇ, ਕਿ ਨਿਮਲ ਸ਼ਿਕਸਤ ਹੈ, ਗਰੀਬ ਅਲਪਰਸਤ ਹੈ, ਬਿਲੰਦੁਲ ਮਕਾਨੇ, ਜ਼ਮੀਨ ਉਲ ਜ਼ਮਾਨੇ, ਤਮੀਜ਼ ਉਲ ਤਮਾਮੇ, ਰਜੁਲ ਨਿਧਾਨ ਹੈ, ਅਰੀਫ ਉਲ ਅਜੀਮੇ, ਰਜਾਇਕ ਯਕੀਨ ਹੈ, ਅਨੇਕ ਉਲ ਤਰੰਗ ਹੈ, ਭੇਦ ਹੈ, ਭੰਗ ਹੈ, ਅਜ਼ੀਜ਼ ਉਲ ਨਿਵਾਜ਼ ਹੈ, ਗਨੀਮ ਉਲ ਖਰਾਜ ਹੈ, ਨਿਰਗ ਸਰੂਪ ਹੈ, ਪ੍ਰਭ ਨਿਰਗ ਸਰੂਪ ਹੈ, ਨਿਰਗ ਸਰੂਪ ਹੈ, ਤ੍ਰਿਮੁਕਤ ਵਿਭੂਤ ਹੈ, ਪ੍ਰਭੁਕਤ ਪ੍ਰਵਾਹ ਹੈ, ਸੁਯੁਕਤ ਸੁਦਾ ਹੈ, ਸਦੈਵ ਸਰੂਪ ਹੈ, ਭੇਦੀ ਅਨੁਪੈ, ਸਮਸਤੋ ਬਰਾਜ ਹੈ, ਸਦਾ ਸਰਬਸਾਜ ਹੈ, ਸਮਸ ਉਲ ਕਲਾ ਸਲਾਮ ਹੈ, ਸਦੈਵ ਅਕਾਮ ਹੈ, ਦਰਵਾਜ ਸਰੂਪ ਹੈ, ਅਗਾਧ ਹੈ, ਅਨੁਪੈ, ਓਅੰਗਾਧ ਰੂਪੇ, ਨਾਸ ਰੂਪੇ, ਅਨੰਗੀ ਅਨਾਮੇ, ਤ੍ਰਭੰਗੀ ਤ੍ਰਗਾਮੇ, ਤ੍ਰਿਵਰਗਮ ਦਰਬਾਦੇ, ਅਗੰਜੇ, ਅਗਾਧੇ, ਸਵੰਗ ਸਰਭਾਗੇ, ਸੁਸਰਭਾ ਅਨੁਰਾਗੇ, ਤ੍ਰਿਭੁਗ ਸਰੂਪ ਹੈ, ਸ਼ਿਜੈ ਸ਼ੁਭਤਾ ਹੈ, ਨਰਕੰਗ ਪ੍ਰਣਾਸ ਹੈ, ਪ੍ਰਥੁਲ ਪ੍ਰਵਾਸ ਹੈ, ਨਿਰੁਗਤ ਪ੍ਰਵਾਹ ਹੈ, ਸਦੈਵ ਸਦਾ ਹੈ, ਵਿਭੁਗ ਸਰੂਪ ਹੈ, ਪ੍ਰਯੁਗਤ ਅਨੁਭੈ, ਨਿਰੁਖ ਸਦਾ ਹੈ, ਵਿਭੁਗਤ ਪ੍ਰਵਾਹ ਹੈ, ਅਨੁਖ ਸਰੂਪ ਹੈ, ਪ੍ਰਯੁਗਤ ਅਨੁਭੈ, ਚਾ ਚਰੀ ਛੰਦ, ਅਭੰਗ ਹੈ, ਅਨੰਗ ਹੈ, ਅਭੇਖ ਹੈ, ਅਲੇਖ ਹੈ, ਭਰਮ ਹੈ, ਅਕਰਮ ਹੈ, ਅਨਾਦ ਹੈ, ਜੁਗਾਦ ਹੈ, ਅਜੈ ਹੈ, ਅਭੈ ਹੈ, ਅਭੂਤ ਹੈ, ਅਤੂਤ ਹੈ, ਅਨਾਸ ਹੈ, ਉਦਾਸ ਹੈ, ਅਧੰਦ ਹੈ, ਅਬੰਧ ਹੈ, ਅਭਗਤ ਹੈ, ਵਿਰਗਤ ਹੈ, ਨਾਸ ਹੈ, ਪ੍ਰਕਾਸ਼ ਹੈ, ਨਜੰਤ ਹੈ, ਸੁਨੰਤ ਹੈ, ਲਿਖ ਹੈ, ਦਿੱਖ ਹੈ, ਅਲੇਖ ਹੈ, ਭੇਖ ਹੈ, ਅਗਾਹ ਹੈ, ਅਟਾ ਅਲੇਖ ਹੈ, ਭੇਖ ਹੈ, ਅਟਾ ਹੈ, ਅਗਾਹ ਹੈ, ਅਸੰਭ ਹੈ, ਅਗਮ ਹੈ, ਅਨੀਲ ਹੈ, ਅਨਾਦ ਹੈ, ਅਨਿਤ ਹੈ, ਸੁਨਿਤ ਹੈ, ਆਜਾਦ ਹੈ, ਆਜਾਦ ਹੈ, ਚਰਪੜ ਛੰਦ ਤਵਾ ਪ੍ਰਸਾਦ, ਸਰਵੰਗ ਹੰਤਾ, ਸਰਵੰਗ ਗੰਤਾ, ਸਰਵੰਗ ਖਿਆਤਾ, ਸਰਵੰਗ ਗਿਆਤਾ, ਸਰਵੰਗ ਹਰਤਾ, ਸਰਵੰਗ ਕਰਤਾ, ਸਰਵੰਗ ਪ੍ਰਾਣੰਗ, ਸਰਵੰਗ ਤਰਾਨੰਗ, ਸਰਵੰਗ ਕਰਮੰਗ, ਸਰਵੰਗ ਧਰਮੰਗ, ਸਰਵੰਗ ਜੁਗਤਾ, ਸਰਵੰਗ ਮੁਕਤਾ, ਰਸਾ ਬਲ ਛੰਦ ਤਵਾ ਪ੍ਰਸਾਦ, ਨਮੋ ਨਰਗ ਨਾਸੇ, ਸਦੈਵੰਗ ਪ੍ਰਕਾਸ਼ੇ, ਅਨੰਗੰ ਸਰੂਪੇ, ਭੰਗੰ ਵਿਭੂਤੇ, ਪਰਮਾਤੰਗ ਪਰਮਾਥੇ, ਸਦਾ ਸਰਵ ਸਾਥੇ, ਅਗਾਧ ਸੁਰਪੇ, ਨਿਰਬਾਧ ਵਿਭੂਤੇ, ਅਨੰਗੀ ਅਨਾਮੇ, ਤ੍ਰਭੰਗੀ ਤ੍ਰਕਾਮੇ, ਨਿਰਭੰਗੀ ਸੁਰਪੇ, ਸਰਭੰਗੀ ਅਨੁਪੇ, ਨਾ ਪੋਤਰ ਹੈ, ਨਾ ਪੁੱਤਰ ਹੈ, ਨਾ ਸੱਤਰ ਹੈ, ਨਾ ਮਿੱਤਰ ਹੈ, ਨਾ ਤਾਤ ਹੈ, ਨਾ ਮਾਤ ਹੈ, ਨਾ ਜਾਤ ਹੈ, ਨਾ ਪਾਤ ਹੈ, ਨਿਰਸਾਖੰ ਸ੍ਰੀ ਕਹਿ ਬਿਤੋ ਅਮੀ ਕਹਿ, ਸਦੈਵੰਗ ਪ੍ਰਵਾਹ ਹੈ, ਅਜਾ ਹੈ, ਅਜਾ ਹੈ, ਭਗਵਤੀ ਸ਼ੰਤਵਾ ਪ੍ਰਸਾਦ, ਕੇ ਜ਼ਾਹਰ ਹਜ਼ੂਰ ਹੈ, ਕੇ ਹਾਜ਼ਰ ਹਜ਼ੂਰ ਹੈ, ਮੈਂ ਸੁਲ ਸਲਾਮ ਹੈ, ਸਮਸਤ ਉਲ ਕਲਾਮ ਹੈ, ਕੇ ਸਾਹਿਬ ਦਿਮਾਗ ਹੈ, ਕੁਸ਼ਲ ਚਰਾਗ ਹੈ, ਕਾਮਲ ਕਰੀਮ ਹੈ, ਕੇ ਰਾਜਗ ਰਹੀਮ ਹੈ, ਕੇ ਰੋਜੀ ਦਹੰਦ ਹੈ, ਕੇ ਰਾਜਗ ਰਹਿੰਦ ਹੈ, ਕਰੀਮਲ ਕਮਾਲ ਹੈ, ਕਿਸਨ ਉਲ ਜਮਾਲ ਹੈ, ਗਨੀਮਲ ਖਰਾਜ ਹੈ, ਗਰੀਬਲ ਨਿਵਾਜ ਹੈ, ਹਰੀਫੁਲ ਸ਼ਿਕਨ ਹੈ, ਰਾਸੁਲ ਫਿਕਨ ਹੈ, ਕਲੰਗੰ ਪ੍ਰਣਾਸ ਹੈ, ਸਮਸਤ ਉਲ ਨਿਵਾਸ ਹੈ, ਅਗੰਜੁਲ ਗਨੀਮ ਹੈ, ਰਜਾਇਕ ਰਹੀਮ ਹੈ, ਸਮਸਤ ਉਲ ਜ਼ਬਾ ਹੈ, ਕੇ ਸਾਹਿਬ ਕਰਾ ਹੈ, ਕੇ ਨਰਕੰਗ ਪ੍ਰਣਾਸ ਹੈ, ਬਹਿਸ ਉਲ ਨਿਵਾਸ ਹੈ, ਕੇ ਸਰਬੁਲ ਗਮਨ ਹੈ, ਮਹਿਸੁਲ ਰਵਾਨ ਹੈ, ਤਮਾਮ ਉਲ ਤਮੀਜ ਹੈ, ਸਮਸਤ ਉਲ ਅਜ਼ੀਜ਼ ਹੈ, ਪਰੰਗ ਪਰਮੀਸ ਹੈ, ਸਮਸ ਉਲ ਅਦੀਸ ਹੈ, ਦੇਸ ਉਲ ਅਲੇਖ ਹੈ, ਬੇਸ ਉਲ ਅਭੇਖ ਹੈ, ਜ਼ਮੀਨ ਉਲ ਜ਼ਮਾ ਹੈ, ਅਮੀ ਕੁਲੇਮਾ ਹੈ, ਕਰੀਮ ਉਲ ਕਮਾਲ ਹੈ, ਕੇ ਜੁਰਤ ਜਮਾਲ ਹੈ, ਕੇ ਅਚਲੰਗ ਪ੍ਰਕਾਸ਼ ਹੈ, ਕਿ ਮਿੱਤੋ ਸੁਭਾਸ ਹੈ, ਕਿ ਅਜਬ ਸਰੂਪ ਹੈ, ਕਿ ਮਿੱਤੋ ਵਿਭੂਤ ਹੈ, ਕਿ ਮਿੱਤੋ ਸਪਸਾ ਹੈ, ਕਿ ਆਤਮ ਪ੍ਰਭਾਵ

ਗਿਆਨ ਗਿਆਨ ਨਮੋ ਮੰਤਰ ਮੰਤਰ ਨਮੋ ਧਿਆਨ ਧਿਆਨ ਨਮੋ ਜੁਦ ਜੁਦੇ ਨਮੋ ਗਿਆਨ ਗਿਆਨ ਨਮੋ ਭੋਜ ਭੋਜੇ ਨਮੋ ਪਾਨ ਪਾਨੇ ਨਮੋ ਕਲਹਿ ਕਰਤਾ ਨਮੋ ਸ਼ਾਂਤ ਰੂਪੇ ਨਮੋ ਇੰਦਰ ਇੰਦਰੇ ਅਨਾਦੰਗ ਵਿਭੂਤੇ ਕਲੰਗਾ ਰੂਪੇ ਅਲੰਕਾਰ ਅਲੰਕੇ ਨਮੋ ਆਸਾਸੇ ਨਮੋ ਬਾਂਗ ਬੰਗੇ ਭੰਗੀ ਸੁਰਪੇ ਅਨੰਗੀ ਅਨਾਮੇ ਤਰਭੰਗੀ ਤਰਕਾਲੇ ਅਨੰਗੀ ਅਕਾਮੇ ਏਕ ਸ਼੍ਰੀ ਛੰਦ ਅਜੈ ਅਲੈ ਅਭੈ ਅਭੈ ਅਭੂ ਅਜੂ ਅਨਾਸ ਅਕਾਸ ਅਗੰਜ ਅਭੰਜ ਅਲਖ ਅਭਖ ਅਕਾਲ ਦਿਆਲ ਅਲੇਖ ਅਭੇਖ ਅਨਾਮ ਅਕਾਮ ਅਗਹ ਅਟਾ

ਕੀ ਪੀਰ ਪਛਾਣੈ ਘਟ ਘਟ ਗਏ ਬੜ ਬੜ ਕੀ ਜਾਣੈ ਜਬਦ ਕਰ ਕਰਾ ਕਰਤਾਰਾ ਪ੍ਰਜਾ ਧਰ ਤਬ ਦੇਹ ਅਪਾਰਾ ਜਬ ਆ ਕਰ ਕਰਤ ਹੋ ਕਬ ਹੂੰ ਤੁਮ ਮੈਂ ਮਿਲਤ ਦੇਹ ਤਰ ਸਭ ਹੂੰ ਜੇਤੇ ਬਦਨ ਸ਼ਿਸ਼ਟ ਧਾਰੈ ਆਪ ਆਪਣੀ ਬੂਝ ਉਚਾਰੈ ਤੁਮ ਸਭ ਹੀਤੇ ਰਹਿਤ

ਕੈਠਾ ਕੌਣ ਸਿਮਟ ਭਇਓ ਸੰਕਰ ਕੈਠਾ ਸਗਰੀ ਸ੍ਰਿਸ਼ਟੀ ਦਿਖਾਏ ਅਚੰਭਵ ਆਦ ਜੁਗਾ ਸਰੂਪ ਸਿਅੰਭਵ ਅਵਰਛਾ ਮੇਰੀ ਤੁਮ ਕਰੋ ਸਿੱਖ ਉਭਾਰ ਅਸਿਖ ਸੰਗਰੋ ਦੁਸ਼ਟ ਜਿਤੇ ਉਠਵਾ ਤੁਧ ਪਾਤਾ ਸਗਲ ਮਲੇਸ਼ ਕਰੋ ਰਣਗਾਤਾ ਜੇ ਅਸ ਤੁਜ ਤਬ ਸ਼ਰਣੀ ਪਰੇ ਤਿਨਕੇ ਦੁਸ਼ਟ ਦੁਖਿਤ ਹਵੇ ਮਰੇ ਪੁਰਖ ਜਮਨ ਪਗ ਪਰੇ ਤਿਹਾਰ ਤਿਨਕੇ ਤੁਮ ਸੰਕਟ ਸਭ ਠਾਰੇ ਜੋ ਕਲ ਕੋ ਇੱਕ ਵਾਰ ਧਿਆ ਹੈ ਤਾਂ ਕਿ ਕਾਲ ਨਿਕਟ ਨਹਿ ਆਇ ਹੈ ਰੱਛਾ ਹੋਏ ਤਾਂ ਹੀ ਸਭ ਕਾਲਾ ਦੁਸ਼ਟ ਅਰਿਸ਼ਟ ਟਰੇ ਤਤਕਾਲਾ ਕਿਰਪਾ ਦਿਸ਼ਟਨ ਜਾਏ ਨੇ ਹਰਹ ਤਾਂ ਕਿ ਤਾਪ ਤਨਕ ਮੈਂ ਹਰਹ ਰਿੱਧ ਸਿੱਧ ਕਰਮੋ ਸਭ ਹੋਈ ਦੁਸ਼ਟ ਛਾ ਛਵਾ ਸਕੇ ਨ ਕੋਈ ਏਕ ਵਾਰ ਜੁਨ ਤੁਮੇ ਸੰਭਾਰਾ ਕਾਲ ਪਾਸਤੇ ਤਾਹੇ ਉਭਾਰਾ ਜਿਨ ਨਾਰ ਨਾਮ ਤਿਹਾਰੋ ਕਹਾ ਦਾਰਦ ਦੁਸ਼ਟ ਦੋਖ ਤੇ ਰਹਾ ਖੜਕੇਤ ਮੈਂ ਸ਼ਰਨ ਤਿਹਾਰੀ ਆਪ ਹੱਦ ਲਿਹੋ ਉਭਾਰੀ ਸਰਬ ਠਾਉਰ ਮੋਹੋ ਸਹਾਈ ਦੁਸ਼ਟ ਦੋਖ ਤੇ ਲਿਹੋ ਬਚਾਈ ਕਿਰਪਾ ਕਰੀ ਹਮ ਪਰ ਜਗ ਮਾਤਾ ਗ੍ਰੰਥ ਕਰਾ ਪੂਰਨ ਸੁਬਰਾਤਾ ਕਿਲਵਿਕ ਸਕਲ ਦੇ ਕੋ ਹਰਤਾ ਦੁਸ਼ਟ ਦੋਖੀਨ ਕੋ

ਸਾਚੀ ਲਵੈ ਬਣ ਦੇਹ ਨਿਵਾਣੀ, ਦੇਹ ਨਿਮਾਣੀ ਲਵੈ ਬਾਜੋ। ਕਿਆ ਕਰੇ ਵਿਚਾਰੀਆ ਤੁਧ ਬਾ ਸਮਰਥ ਕੋਏ, ਨਾਹੀਂ ਕਿਰਪਾ ਕਰ ਬਨਵਾਰੀਆ, ਇਸ ਨੂੰ ਅਰਥਾਉ ਨਾਹੀਂ।

ਹੋਰ ਕਿਆ ਕਰੇ ਵਿਚਾਰਿਆ, ਇੱਕ ਭਰਮ ਭੁਲੇ ਫਿਰੈ ਦੈਤ ਸੰਗਨਾਮ ਲਾਗ ਸਵਾਰਿਆ, ਗੁਰਪ੍ਰਸਾਦੀ ਮਨ ਭਇਆ ਨਿਰਮਲ ਜਿਨਾ ਭਾਣਾ ਭਾਵੇ, ਕਹੇ ਨਾਨ ਜਿਸ ਦੇ ਪਿਆਰੇ ਸੋਈ ਜਨ ਪਾਵੇ, ਆਪ ਸੰਤ ਪਿਆਰੇ ਹੋ ਅਗਤ ਕੀ ਕਰੇ ਕਹਾਣੀ, ਕਰੇ ਕਹਾਣੀ ਅਗਤ ਗੇਰੀ ਕਿ ਦੁਆਰੇ ਪਾਈਐ, ਤਨ ਮਨ ਧਨ ਸਭ ਸਾਂਭ ਗੁਰ ਕੋ ਹੁਕਮ ਮੰਨਿਆ ਪਾਈਐ, ਹੁਕਮ ਮੰਨੇ ਹੋ ਗੁਰੂ ਕੇਰਾ ਗਾਵੋ ਸੱਚੀ ਬਾਣੀ, ਕਹੇ ਨਾਨ ਸੁਣੋ ਸੰਤੋ ਕਥਿਓ ਅਗਤ ਕਹਾਣੀ, ਇਹ ਮਨ ਚੰਚਲਾ ਚਤੁਰਾਈ ਕਿਨੇ ਨਾ ਪਾਇਆ, ਚਤੁਰਾਈ ਨਾ ਪਾਇਆ ਕਿਨੇ ਤੂੰ ਸੁਣ ਮਨ ਮੇਰਿਆ, ਇਹ ਮਾਇਆ ਮੋਹਣੀ ਜਿਨੇ ਇਤ ਪਰੰਪੁਰ ਆਇਆ, ਮਾਇਆ ਤਾਂ ਮੋਹਣੀ ਤੈਨੇ ਕੀਤੀ ਜਿਨ ਠਗੌਲੀ ਪਾਈਆ, ਕੁਰਬਾਨ ਕੀਤਾ ਤਸੈ ਬਿਠੋ ਜਿਨ ਮੋਹ ਮਿੱਠਾ ਲਾਇਆ, ਕਹੇ ਨਾਨਕ ਮਨ ਚੰਚਲ ਮਨ ਚੰਚਲ ਚਤੁਰਾਈ ਕਿਨੇ ਨਾ ਪਾਇਆ, ਇਹ ਮਨ ਪਿਆਰਿਆ ਤੂੰ ਸਦਾ ਸੱਸ ਸੰਭਾਲੇ ਕੁਟਮ, ਦੂਜੇ ਦੇਖਦਾ ਚੱਲੇ ਨਾਹੀ ਤੇਰੇ ਨਾਲੇ, ਸਾਥ ਤੇਰੇ ਚੱਲੇ ਨਾਹੀ ਤਿਸ ਨਾਲ, ਕਿਉਂ ਚੁੱਤ ਲਾਈਏ ਐਸਾ ਕੰਮ ਮੁੱਲੇ ਨਾ ਖਿੱਚੈ ਜਿਤ ਅੰਤ ਪਸ਼ੂ ਤਾਈਐ, ਸਤਿਗੁਰੂ ਕਾ ਉਪਦੇਸ਼ ਸੁਣ ਤੂੰ ਹੋਵੇ ਤੇਰੇ ਨਾਲੇ, ਕਹੇ ਨਾਨਕ ਮਨ ਪਿਆਰੇ ਤੂੰ ਸਦਾ ਸੱਚ ਸੰਭਾਲੇ।

ਇਹੋ ਤੈਨੂੰ ਕਹਿ ਮਨ ਵਸਿਆ ਜਿਨ ਤੁਰੋਂ ਲਿਖਿਆ ਆਇਆ ਇੱਕ ਫਿਰੇ ਕਨੇਰੇ ਕਰੇ ਗੱਲਾਂ ਗੱਲੀ ਕਿਨ ਨਾ ਪਾਇਆ ਕਹੇ ਨਾਨਕ ਸ਼ਬਦ ਸੁਵੇਲਾ ਸਤਿਗੁਰੂ ਸੁਣਾਇਆ ਪਵੇ ਤੋਏ ਸੇ ਜਨਾ ਜਿਨੀ ਹਰ ਧਿਆਇਆ ਹਰ ਧਿਆਇਆ ਪਿਉ ਤੋਏ ਗੁਰਮੁਖ ਜਿਨੀ ਧਿਆਇਆ ਪਿਉਤ ਮਾਤਾ ਪਿਤਾ ਗੁਟਮ ਸਹਿਤ ਸਿਉ ਪਵਿੱਤ ਸੰਗਤ ਸਬਾਈਆ ਕਹਿੰਦੇ ਪਿਉ ਸੁਣਦੇ ਪਵਿੱਤ ਸੇ ਪਿਉ ਜਿਨੀ ਮਨ ਵਸਾਇਆ ਕਹੇ ਨਾਨਕ ਸੇ ਪਵਿੱਤ ਜਿਨੀ ਗੁਰਮੁਖ ਹਰ ਹਰ ਧਿਆਇਆ ਕਰਮੀ ਸਹਿਜ ਨਾ ਊਪ ਜਾਇ ਬਿਨ ਸਹਿਜੈ ਸਹਿਸਾ ਨਾ ਜਾਏ ਨਾ ਜਾਏ ਸਹਿਸਾ ਕਿਤੇ ਸੰਜਮ ਰਾਹੇ ਕਰਮ ਕਮਾਏ ਸਹਿਸੇ ਜੀਓ ਮਲੀਨ ਹੈ ਕਿ ਸੰਜਮ ਧੋਤਾ ਜਾਏ ਮਨ ਧੋਵੋ ਸ਼ਬਦ ਲਾਗੋ ਹਰ ਸਿਉ ਰਹੋ ਚਿਤ ਲਾਏ ਕਹੇ ਨਾਨ ਗੁਰਪ੍ਰਸਾਦੀ ਸਹਿਜ ਉਪਜਾਏ ਇਹ ਸਹਿਸਾ ਇਵਜਾਏ ਜੀਓ ਮੈਲੇ ਬਾਹਰੋਂ ਨਿਰਮਲ ਬਾਹਰੋਂ ਨਿਰਮਲ ਜੀਓ ਤਾਂ ਮੈਲੇ ਤਿੰਨੀ ਜਨਮ ਜੂਏ ਹਾਰਿਆ ਇਹ ਤਿਸ਼ਨਾ ਵੱਡਾ ਰੋਗ ਲੱਗਾ ਮਰਨ ਮਨੋਵੇਂ ਸਾਰਿਆ ਵੇਦਾਂ ਮੈਂ ਨਾਮ ਉੱਤਮ ਸੋ ਸੁਣੇ ਨਾਹੀ ਫਿਰਿਓ ਜੇ ਫਿਰੇ ਜਿਉਂ ਫਿਰਿਓ ਜਿਉਂ ਬਿਤਾਲਿਆ ਕਹੇ ਨਾਨਕ ਜਨ ਸੱਚ ਅਜਿਆ

ਸਤਿ ਸਮਾਣੀ ਜਨਮ ਰਤਨ ਜਿਨੀ ਖੱਟਿਆ ਭਲੇ ਸੇਵਨ ਜਾਰੇ ਕਹੇ ਨਾਨਕ ਜਿਨ ਮਨ ਨਿਰਮਲ ਸਦਾ ਰਹਿ ਹੈ ਗੁਰੂ ਨਾਲੇ ਜੇ ਕੋ ਸਿੱਖ ਗੁਰੂ ਸੇਤੀ ਸਨਮੁਖ ਹੋਵੇ ਹੋਵੇ ਤਾਂ ਸਨਮੁਖ ਸੇ ਕੋਈ ਜੀਵ ਰਹੇ ਗੁਰੂ ਨਾਲੇ ਗੁਰਗੇ ਚਰਨ ਹਿਰਦੇ ਤੇ ਆਏ ਅੰਤਰਿਆ ਤੁਮੈਂ ਸੰਭਾਲੇ ਆਪ ਛੱਡ ਸਦਾ ਰਹੇ ਪਰਨੇ ਗੁਰਬਿਨ ਅਵਰਨਾ ਜਾਣੇ ਕੋਏ ਕਹੇ ਨਾਨਕ ਸੁਣੋ ਸੰਤੋ ਸੋ ਸਿੱਖ ਸਨਮੁਖ ਹੋਏ ਜੇ ਕੋ ਗੁਰ ਤੇ ਬੇਮੁਖ ਹੋਵੇ ਬਿਨ ਸਤਿਗੁਰ ਮੁਕਤ ਨਾ ਪਾਵੇ ਪਾਵੇ ਮੁਕਤ ਨਾ ਹੋਰ ਥੇ ਕੋਈ ਪੁੱਛੋ

തനാസമാണി പീവോ അമൃത് സദാ രഹ ഹർറങ് ജപ്യഹോ സാരംഗപാണി കഹനാനങ് സദാ ഗാവോ ഏ സച്ചി ബാണി സദ്ഗുരു ബിനാ ഹോർ കച്ചീ ഹൈ ബാണി ਬਾਣੀ ਤਾਂ ਕੱਚੀ ਸਤਿਗੁਰੂ ਬਾਜੋ ਹੋਰ ਕੱਚੀ ਬਾਣੀ ਕਹਿੰਦੇ ਕੱਚੇ ਸੁਣਦੇ ਕੱਚੇ ਕੱਚੀ ਆਖ ਬਖਾਣੀ ਹਰ ਹਰ ਨਤ ਹਰ ਹਰ ਨਿਤ ਕਰੇ ਰਸਨਾ ਕਹਿਆ ਕਛੂ ਨਾ ਜਾਣੀ ਚਿਤ ਜਨ ਕਾ ਹੇਰ ਲਇਆ ਮਾਇਆ ਬੋਲਣ ਪੈ ਰਵਾਣੀ ਕਹੇ ਨਾਨਕ ਸਤਿਗੁਰੂ ਬਾਜੋ ਹੋਰ ਕੱਚੀ ਬਾਣੀ ਗੁਰ ਕਾ ਸ਼ਬਦ ਰਤਨ ਹੈ ਹੀਰੇ ਜਿਤ ਜੜਾਓ ਸ਼ਬਦ ਰਤਨ ਜਿਤ ਮਨ ਲਾਗਾ ਇਹ ਹੋਆ ਸਮਾਓ ਸ਼ਬਦ ਸੇਤੀ ਮਨ ਮਿਲਿਆ ਸੱਚੇ ਲਾਇਆ ਭਾਓ ਆਪੇ ਹੀਰਾ ਰਤਨ ਆਪੇ ਸੁਣਦੇ ਬੁਝਾਏ ਕਹੇ ਨਾਨਕ ਸ਼ਬਦ ਰਤਨ ਹੈ ਹੀਰਾ ਜਿਤ ਜੜਾਓ ਸ਼ਿਵ ਸ਼ਕਤ ਆਪ ਉਪਾਏ ਗਏ ਕਰਤਾ ਆਪੇ ਹੁਕਮਰਤਾਏ ਹੁਕਮਰਤਾਏ ਆਪ ਵੇਖੇ ਗੁਰਮੁਖ ਸਹਿ ਬੁਝਾਏ ਤੋੜੇ ਬੰਧਨ ਹੋਵੇ ਮੁਕਤ ਸ਼ਬਦ ਮਨ ਮਸਾਏ ਗੁਰਮੁਖ ਜਿਸਨੂੰ ਆਪ ਕਰੇ ਸੋ ਹੋਵੇ ਇੱਕ ਸਿਉਂ ਲਿਵਲਾਏ ਕਹੇ ਨਾਨਕ ਆਪ ਕਰਤਾ ਆਪੇ ਹੁਕਮ ਬੁਝਾਏ ਸਿਮਰਤ ਸ਼ਾਸਤਰ ਪੁਨ ਪਾਪ ਵਿਚਾਰਦੇ ਤਤੈ ਸਾਰ ਨਾ ਜਾਣੀ ਤਤੈ ਸਾਰ ਨਾ ਜਾਣੀ ਗੁਰੂ ਬਾਜੋ ਤਤੈ ਸਾਰ ਨਾ ਜਾਣੀ ਇਹੀ ਗੁਣੀ ਸੰਸਾਰ ਭਰਮ ਸੁੱਤਾ ਸੁੱਤਿਆ ਰਹਿਣ ਬਿਹਾੜੀ ਗੁਰ ਕਿਰਪਾ ਤੇ ਸੇਜਨ ਜਾਗੇ ਜਿੰਨਾ ਹਰਮਨ ਵਸਿਆ ਬੋਲੇ ਅੰਮ੍ਰਿਤ ਪਾਣੀ ਕਹੇ ਨਾਨਕ ਸੋ ਤਤ ਪਾਏ

ਵੇ ਉਸ ਨੂੰ ਕਿਹਾ ਪੋਏ ਨਾ ਸੱਕੀ ਜਿਸ ਨੂੰ ਆਪਣੀ ਲਿਬ ਲਾਵੇ ਆਪਣੀ ਲਿਬ ਆਪੇ ਲਾਏ ਗੁਰਮੁਖ ਸਦਾ ਸੰਭਾਲੀਐ ਕਹੇ ਨਾਨਕ ਏਵੜ ਦਾਤਾ ਸੋ ਕਿਉਂ ਮਨ ਵਿਸਾਰੀਐ ਜੈਸੀ ਅਗਨ ਉਧਰ ਮਹਿ ਤੈਸੀ ਬਾਹਰ ਮਾਇਆ ਮਾਇਆ ਅਗਨ ਸਭ ਇੱਕੋ ਜਿਹੀ ਕਰਤਾ ਖੇਲ ਰਚਾਇਆ ਜਾਤ ਸੁਭਾਣਾ ਤਾਂ ਜੰਮਿਆ ਪਰਿਵਾਰ ਭਲਾ ਪਾਇਆ ਇਹ ਮਾਇਆ ਜਿਤਰ

ਐਸਾ ਸਤਿਗੁਰੂ ਜੇ ਮਿਲਾ ਤਿਸ ਨੂੰ ਸਿਰ ਸੌਂਪੀਐ ਵਿੱਚੋਂ ਆਪ ਜਾਏ ਜਿਸਦਾ ਜਿਸਦਾ ਜੀਵ ਤਿਸ ਮਿਲ ਰਿਹਾ ਹੈ ਹਰ ਵਸੇ ਮਨ ਆਏ ਹਰ ਆਪ ਅਮੁਲਕ ਹੈ ਭਾਗਤ ਨਾ ਕੇ ਨਾਨਕਾ ਜਿਨ ਹਰ ਪੱਲੇ ਪਾਏ ਹਰ ਰਾਸ ਮੇਰੀ ਮਨ ਮਨਜਾਰਾ ਹਰ ਰਾਸ ਮੇਰੀ ਮਨ ਮਨਜਾਰਾ ਸਤਿਗੁਰ ਤੇ ਰਾਹ ਜਾਣੀ ਹਰ ਹਰ ਹਰ ਨਿਤ ਜਪਿਓ ਜੀਓ ਲਾਹ ਖਟਿਓ ਦਿਹਾੜੀ ਇਹ ਧਨ ਤੇ ਨਾ ਮਿਲਿਆ ਜਿਨ ਹਰਾ ਪੇ ਭਾਣਾ ਕਹੇ ਨਾਨਕ ਹਰ ਰਾਸ ਮੇਰੀ ਮਨ ਹੁਆ ਵਨਜਾਰਾ ਇਹ ਰਸਨਾ ਤੂੰ ਅੰਦਰਸ ਰਾਚ ਰਹੀ ਤੇਰੀ ਪਿਆਸ ਨਾ ਜਾਏ ਪਿਆਸ ਨਾ ਜਾਏ ਹੋਰ ਤਾਂ ਕਿਤਾ ਜਿਚਰ ਹਰ ਰਸ ਪੱਲੇ ਨਾ ਪਾਏ ਹਰਸ ਪਾਏ ਪੱਲੇ ਹੀ ਪੀਏ ਹਰ ਰਸ ਬਹੁੜ ਨਾ ਤ੍ਰਿਸ਼ਨਾ ਲਾਗੇ ਆਏ ਇਹ ਹਰਸ ਕਰਮੀ ਪਾਈਐ ਸਤਿਗੁਰ ਮਿਲੈ ਜਿਸ ਆਏ ਕਹੇ ਨਾਨਕ ਹੋਰ ਆਨ ਰਾਸਾ ਵੀਸਰੇ ਜਾਂ ਹਰ ਵਸੇ ਮਨ ਆਏ ਇਹ ਸਰੀਰਾ ਮੇਰਿਆ ਹਰ ਤੁਮੈਂ ਜੋਤ ਰੱਖੀ ਤਾਂ ਤੂੰ ਜਗ ਮੈਂ ਆਇਆ ਹਰ ਜੋਤ ਰੱਖੀ ਤੁਦ ਵਿੱਚ ਤਾਂ ਤੂੰ ਜਗ ਮੈਂ ਆਇਆ ਹਰ ਆਪੇ ਮਾਤਾ ਆਪੇ ਪਿਤਾ ਜਿਨ ਜਿਉ ਉਪਾਏ ਜਗ ਦਿਖਾਇਆ ਗੁਰਪ੍ਰਸਾਦੀ ਬੁੱਝਿਆ ਤਾਂ ਚਲਤ ਹੁਆ ਚਲਤ ਨਦਰੀ ਆਇਆ ਕਹੇ ਨਾਨਕ ਸ੍ਰਿਸ਼ਟ ਕਾ ਮੂਲ ਰਚਿਆ ਜੋਤ ਰਾਖੀ ਤਾਂ ਤੂੰ ਜਗ ਮੈਂ ਆਇਆ ਮਨ ਚਾਓ ਪਿਆ ਪ੍ਰਭ ਆਗਮ ਸੁਣਿਆ ਹਰ ਮੰਗਲ ਗਾਓ ਸਖੀ ਗ੍ਰਹਿ ਮੰਦਰ ਬਣਿਆ ਹਰ ਗਾਓ ਮੰਗਲ ਨੇ ਸਖੀਏ ਸੋਖ ਦੁੱਖ ਨਾ ਵਿਆਪੇ ਗੁਰ ਚਰਨ ਲਾ ਗਏ ਤਿੰਨ ਸੁਭਾਗੇ ਆਪਣਾ ਫਿਰ ਜਾ ਪਏ ਅਨਹਤ ਬਾਣੀ ਗੁਰ ਸ਼ਬਦ ਜਾਣੀ ਹਰ ਨਾਮ ਹਰਸ ਭੋਗੋ ਕਹੇ ਨਾਨਕ ਪ੍ਰਭ ਆ ਮਿਲਿਆ ਕਰਨ ਕਾਰਨ ਜੋਗੋ ਇਹ ਸਰੀਰਾ ਮੇਰਿਆ ਇਸ ਜਗ ਮੈਂ ਆਇਕ ਹੈ ਕਿਆ ਤੁਧ ਕਰਮ ਕਮਾਇਆ ਕਿ ਕਰਮ ਕਮਾਇਆ ਤੁਧ ਸਰੀਰਾ ਜਾ ਤੂੰ ਜਗ ਮੈਂ ਆਇਆ ਜਿਨ ਹਰ ਤੇਰਾ ਰਚਨ ਰਚਿਆ ਸੋ ਹਰ ਮਨ ਨਾ ਵਸਾਇਆ ਗੁਰਪ੍ਰਸਾਦੀ ਹਰ ਮਨ ਨ ਵਸਿਆ ਪੂਰਬ ਲਿਖਿਆ ਪਾਇਆ ਕਹੇ ਨਾਨਕ ਸਰੀਰ ਪ੍ਰਵਾਨ ਹੋਵਾ ਜਿਨ ਸਤਿਗੁਰੂ ਸਿਉਂ ਚਿਤਲਾਇਆ ਇਹ ਨੇਤਰੋ ਮੇਰੇ ਹਰ ਤੁਮੈਂ ਜੋ ਧਰੀ ਹਰ ਬਿਨ ਅਵਰ ਨਾ ਦੇਖੋ ਕੋਈ ਹਰ ਬਿਨ ਅਵਰ ਨਾ ਦੇਖੋ ਕੋਈ ਨਦਰੀ ਹਰ ਨੇ ਹਾਲਿਆ ਇਹ ਵੀ ਸੰਸਾਰ ਤੁਮ ਦੇਖਦੇ ਇਹ ਹਰ ਹਰ ਇੱਕ ਹੈ ਹਰ ਬਿਨ ਅਵਰ ਨਾ ਕੋਈ ਕਹੇ ਨਾਨਕ ਇਹ ਨੇਤਰ ਅੰਧ ਸੇ ਸਤਿਗੁਰ ਮਿਲੈ ਦਿਵ ਦ੍ਰਿਸ਼ਟ ਹੋਈ ਇਹ ਸਰਵਣੋ ਮੇਰੇ ਹਾਉ ਸੱਚ ਹੈ ਸੁਣਨਾ ਅਨੋ ਬਿਠਾਏ ਸੱਚ ਹੈ ਸੁਣਨਾ ਅਨੋ ਬਿਠਾਏ ਸਰੀਰ ਲਾਏ ਸੁਣੋ ਸਤਬਾਣੀ ਜਿਤ ਸੁਣੀ ਮੰਤਨ ਹਰਿਆ ਹੋਵਾ ਰਸਨਾ ਰਸ ਮਾਣੀ ਸੱਚ ਅਲਖ ਵਿਡਾਣੀ ਤਾਕੀਗਤ ਕਹੀ ਨਾ ਜਾਏ ਕਹੇ ਨਾਨਕ ਅੰਮ੍ਰਿਤ ਨਾਮ ਸੁਣੋ ਪਵਿੱਤਰ ਹੋਵੋ ਸੱਚ ਹੈ ਸੁਣਨਾ ਅਨੋ ਬਿਠਾਏ ਹਰ ਜੀਓ ਗੁਫਾ ਅੰਦਰ ਰੱਖ ਕੇ ਵਾਜਾ ਪਵਨ ਵਜਾਇਆ ਵਜਾਇਆ ਵਾਜਾ ਪਾਉਣ ਨਾ ਦੁਆਰੇ ਪ੍ਰਗਟ ਕੀਏ ਦਸਵਾਂ ਗੁਪਤ ਰਖਾਇਆ ਗੁਰਦੁਆਰੇ ਲਾਏ ਭਾਵਨੀ ਇਕਨਾ ਦਸਵਾਂ ਦੁਆਰ ਦਿਖਾਇਆ ਤਾਂ ਅਨੇਕ ਰੂਪ ਨਾਵ ਨਾਮ ਨਿਧ ਤਿਸਦਾ ਅੰਤ ਨਾ ਜਾ ਹੀ ਪਾਇਆ ਕਹੇ ਨਾਨਕ ਹਰ ਪਿਆਰਾ ਹੈ ਤਾਂ ਸੁਹਿਲਾ ਸਾਚੇ ਕਰ ਗਾਵੋ ਗਾਵ ਤਾਂ ਸੁਹਿਲਾ ਕਰ ਸੱਚ ਹੈ ਜਿੱਥੇ ਸਦਾ ਸੱਚ ਤੇ ਆਵੇ ਸਚੋ ਤੇ ਆਵੇ ਜਾਤ ਭਾਵੇ ਗੁਰਮੁਖ ਜਨਾ ਬੁਝਾਵੇ ਇਹ ਸਤ ਸਭਨਾ ਕਾ

ਕੀ ਫਤਿਹ ਜੁਗੋ ਜੁਗ ਅਟਲ ਸ਼ਬਦ ਗੁਰੂ ਧੰਨ ਧੰਨ ਆਦਿ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੀ ਪਾਵਨ ਪਿੱਤਰ ਜੁੜ ਜੁੜ ਬੈਠੀ ਸਾਧ ਸੰਗਤ ਜੀ ਵਡਭਾਗੀ ਹੋ ਆਪ ਜੀ ਅੰਮ੍ਰਿਤ ਵੇਲੇ ਤੋਂ ਹੀ ਗੁਰੂ ਸਾਹਿਬ ਜੀ ਦਰਬਾਰ ਦੀਆਂ ਹਾਜ਼ਰੀਆਂ ਭਰ ਰਹੇ ਅੰਮ੍ਰਿਤ ਵੇਲੇ ਤੋਂ ਗੁਰੂ ਘਰ ਵਿਖੇ ਸੰਗਤਾਂ ਵੱਲੋਂ ਜੁੜ ਕੇ ਨਾਮ ਜਪਿਆ ਗਿਆ ਨਾਮ ਸਿਮਰਨ ਹੋਏ ਪਰੰਤੂ ਗੁਰੂ ਪਾਤਸ਼ਾਹ ਜੀ ਨੇ ਸੋਹਣੇ ਤਖਤਾਂ ਦੇ ਵਿਰਾਜ ਮਨੋ ਕੇ ਦਰਸ਼ਨ ਦੀਦਾਰੇ ਬਖਸ਼ਿਸ਼ ਕੀਤੇ ਬਿਤੁਰਕਮ ਬਖਸ਼ਿਸ਼ ਕੀਤੇ ਪਰੰਤੂ ਗੁਰੂ ਮਹਾਰਾਜ ਦੀ ਹਜ਼ੂਰੀ 'ਚ ਸੁਖਮਨੀ ਸਾਹਿਬ ਜੀ ਦੇ ਪਾਠ ਪੰਜਾਂ ਬਾਣੀ ਦੇ ਨੇਤਰ ਹੋਏ ਹਨ ਆਮ ਹਨ ਸ੍ਰੀ ਆਸਾ ਕੀ ਵਾਰ ਦੇ ਸ਼ਬਦ ਕੀਰਤਨ ਸਤਿਕਾਰ ਜੋ ਭਾਈ ਸਾਹਿਬ ਸਰਬਜੀਤ ਸਿੰਘ ਲਾਡੀ ਹਜ਼ੂਰੀ ਆ ਗਈ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਵਾਰ ਦਾ ਕੀਰਤਨ ਜਥਾ ਆਪ ਜੀ ਨੂੰ ਕੀਰਤਨ ਰਾਹੀਂ ਜੋੜਨਗੇ ਨਾ ਪਾਸੋਂ ਪਿਆਰ ਸਾਹਿਬ ਸਰਵਣ ਕਰੋ ਜੀ ਧੰਨ ਗੁਰੂ ਅਰਜਨ ਦੇਵ ਮਹਾਰਾਜ ਦੀ ਸ਼ਹੀਦੀ ਪੁਰਬ ਆਉਣ ਦੇ ਸੰਬੰਧ ਵਿੱਚ ਅੱਜ ਸਵੇਰੇ 10 ਵਜੇ ਸ੍ਰੀ ਅਖੰਡ ਪਾਠ ਸਾਹਿਬ ਸੰਗਤਾਂ ਪਰਿਵਾਰ ਪ੍ਰਾਰੰਭ ਹੋ ਰਹੇ ਹਨ 6 ਅਤੇ ਐਤਵਾਰ ਸਵੇਰੇ ਇਹਨਾਂ 6 ਅਖੰਡ ਪਾਠ ਸਾਹਿਬ ਦੀ ਸੰਪੂਰਨਤਾਵਾਂ 10 ਵਜੇ ਹੋਣਗੀਆਂ ਐਤਵਾਰ ਦੀਵਾਨ ਇਸੇ ਹੀ ਸੰਬੰਧ ਵਿੱਚ ਸਜਣਗੇ ਆਪ ਜੀ ਨੇ ਹਾਜ਼ਰੀ ਭਰਨੀ ਹੈ

0: ਮਾਤਾ ਜੋਨੀ ਸਾਹਿਬ ਅੰਗੁਰ ਪ੍ਰਸਾਦ ਦਾ ਸੰਭਾਲਾ ਪਹਿਲਾ ਵਾਰ ਸਲੋਕਾਂ ਨਾਲ ਸਲੋਕ ਵੀ ਮਹੱਲੇ ਪਹਿਲੇ ਕੇ ਲਿਖੇ ਟੁੰਡੇ ਆਸਾ ਜਗੀ ਤੁਣੀ ਸਲੋਕ ਮਹੱਲਾ ਪਹਿਲਾ ਬਲਹਾਰੀ ਜੋ ਆਪਣੇ ਦੋਹਾੜੀ ਸਤਵਾ ਜਨਮਾ ਨਸਤੇ ਦੇਵਤੇ ਕੀ ਕਰਤਨ ਲਾਗੀ ਵਾਰ ਮਹੱਲਾ ਦੂਜਾ
1: ਜੇ ਸੌ ਚੰਦਾ ਗੁਮੈ ਸੂਰਜ ਚੜੇ ਹਜ਼ਾਰ ਇੱਥੇ ਚੰਨ ਹੁੰਦੇ ਆ ਗੁਰਬਿੰਦ ਹੋਰ ਅੰਧਾਰ ਮਹੱਲਾ

ਆਪਣੇ ਭੋਕੇ ਹੋਏ ਪਸ਼ੂਆਂ ਨੂੰ ਪਹੁਰ ਸਿਧਾਇਆ। ਵੱਡਾ ਹੋਆ ਦੁਨੀਦਾਰ ਗਲ ਸੰਗਲ ਖਤ ਚਲਾਇਆ। ਅੱਗੇ ਕਰਨੀ ਕੀਰਤਵਾਚੀ ਪਹਿਲੇ ਕਾ ਕਰ ਸਮਝਾਇਆ। ਥਾਉ ਨਾ ਹੋਈ ਪਉਦੀ ਹੁਣ ਸੁਣੇ ਕਿਆ ਰੁਆਇਆ। ਮਨ ਅੰਧੇ ਜਨਮ ਗਵਾਇਆ, ਮਨ ਅੰਧੇ ਜਨਮ ਗਵਾਇਆ।

ਹਿਕਮਤ ਹੁਕਮ ਖੁਆਰ ਪੌੜੀ ਨਦਰ ਕਰੇ ਜੇ ਆਪਣੀ ਤਾਂ ਨਦਰੀ ਸਤਿਗੁਰੂ ਪਾਇਆ ਇਹ ਜੀਓ ਬੋਤੇ ਜਿਹਨੂੰ ਭਰਮਿਆ ਤਾਂ ਸਤਿਗੁਰ ਸਭ ਸੁਣਾਇਆ ਸਤਿਗੁਰ ਜੇ ਉੜਦਾ ਤਾਂ ਕੋ ਨਹੀਂ ਸਭ ਸੁਣਿਓ ਲੋਕ ਸਭ ਆਇਆ ਸਤਿਗੁਰ ਮਿਲੀਏ ਸੱਚ ਪਾਇਆ ਜਿਨ ਵਿੱਚੋਂ ਆਪ ਗਵਾਇਆ।

ਸਿੱਖੀ ਸਿੱਖਿਆ ਗੁਰੂ ਵਿਚਾਰ ਨਦਰੀ ਕਰਮ ਲਗਾਏ ਪਾਰ ਕੋਲੂ ਚਰਕਾ ਚੱਕੀ ਚੱਕ ਥਰ ਵਰੋਲੇ ਬਹੁਤ ਆਨੰਦ ਲੱਠ ਮਧਾਣੀਆਂ ਗਾਹ ਪੱਕੀ ਪਾਉਂਦੇ ਲੈ ਨਸ਼ਾ ਸੂਏ ਚਾਰ ਪਵਾਈਏ ਜੰਤ ਨਾਨਕ ਪੌਦਿਆ ਗਣਤ ਨਾ ਅੰਤ।

ਜਿਹੜੀ ਸੱਚੋ ਸੱਚ ਧਿਆਇਆ ਉਹ ਨੀ ਮੰਦੇ ਪੈਰ ਨਾ ਰੱਖੇ ਕਰ ਸੁਕਰੇ ਧਰਮ ਕਮਾਇਆ ਉਹ ਨੀ ਦੁਨੀਆਂ ਤੋੜੇ ਬੰਦਨਾ ਅੰਨ ਪਾਣੀ ਥੋੜਾ ਖਾਇਆ ਤੂੰ ਬਖਸੀ ਸੀ ਅਗਲਾ ਨੇ ਤੇ ਵਹਿ ਚੜੇ ਸਵਾਇਆ।

ਇਹਨਾਂ ਜਨਤਾ ਕੇ ਵਸ ਕਿਛ ਨਾ ਹੀ ਤੁਦ ਵੇਖੀ ਜਗਤ ਉਪਾਇਆ ਇਕ ਨਾਲੂ ਤੂੰ ਮੇਲ ਹੈ ਇਕਾ ਪਹੁ ਤੁਦ ਖੋਆਇਆ ਗੁਰ ਕਿਰਪਾ ਤੇ ਜਾਣੇ ਜਿਥੇ ਤੁਦ ਆਪ ਬੁਝਾਇਆ।

0: ਸੀਸ ਨਵਾਇਆ ਕਿਆ ਥੀਏ ਚੜਦੇ ਕੁਸਦੇ ਜਾਏ ਮਹੱਲਾ ਪਹਿਲਾ।
1: ਪੜ੍ਹ ਪੁਸਤਕ ਸੰਧਿਆ ਵਾਦਨ ਸਿਲਪੂ ਸਭਾ ਵਿੱਚ ਸਮਾਧਨ ਮੁੱਖ ਝੂਠ ਬੇਬੂ ਕਨਸਾਰ ਤ੍ਰਿਪਾਲ ਤੇ ਹਾਲ ਵਿਚਾਰ ਗਲ ਮਾਲਾ ਦਿਲ ਕਲੇ ਲਾਟਕ ਦੋਏ ਧੋਤੀ ਬਸਤਰ ਕਾ ਪਾਠ ਜੇ ਛਾਣ ਸਰਮ ਕਰਮ ਸਫੋ ਕੋਟ ਨਿਸ਼ਚੋ ਕਰਮ
0: ਕਹੋ ਨਾਨਕ ਨੇਚੋ ਤਿਆਵੇ ਬਿਨ ਸਤਿਗੁਰ ਵਾਟ ਨਾ ਪਾਵੇ ਪੌੜੀ।

ਸੀ ਸੋ ਸੇਵਕ ਸੇਵਾ ਕਰੇ ਜਿਸ ਨੂੰ ਹੁਕਮ ਬਣਾਏ ਸੀ ਹੁਕਮ ਨੇ ਹੋਵੇ ਪ੍ਰਵਾਨ ਥਾਂ ਕਸਮੇ ਕਾਂ ਮਹਿਲ ਪਾਈ ਸੀ ਕਸਮੇ ਭਾਵੇਂ ਸੋ ਕਰੇ ਮਨੁੱਚ ਦਿਆ ਸੋਫਲ ਪਾਈ ਸੀ ਕਾਦਰ ਕੇ ਪੈਦਾ ਜਾ।

0: ਕੰਡਾ ਏ ਪੌੜੀ ਸਤਿਗੁਰ ਵੱਡਾ ਕਰ ਸਲਾਈ ਹੈ
1: ਜਿਸ ਵਿੱਚ ਵੱਡੀਆਂ ਵਡਿਆਈਆਂ ਸਹਿ ਮਿਲੇ ਤਨਤਰੀ ਆਈਆਂ ਜਾਤੀ ਸਪਾਣਾ ਤਾਂ ਬਨ ਵਸਾਈਆਂ ਕਰ ਹੁਕਮ ਮਸਤਖਤਰ ਵਿੱਚ ਹੋ।

ਸਾਹਿਬ ਸਦਾ ਸੰਭਾਲੀਏ। ਜਿੱਤ ਕੀਤਾ ਪਾਈਏ ਆਪਣਾ ਸਾਹਿਬ ਕਾਲ ਬੁਰੀ ਕਿਉਂ ਕਾਲੀ ਹੈ। ਮੰਦਾ ਮੁਲਾ ਕੀ ਚਾਹੀ ਦਿਲ ਅਮੀ ਨਦਰ ਨਿਹਾਲੀ ਹੈ। ਜੋ ਸਾਹਿਬ ਨਾਲ ਹਾਰੀਏ ਤੇ ਵੇਹਾ ਪਾਸਾ ਢਾਲੀ ਹੈ। ਕਿਚਲਾਹੇ ਉੱਪਰ ਕਾਲੀ ਹੈ, ਕਿਚਲਾਹੇ ਉੱਪਰ।

0: ਵਾਹਿਗੁਰੂ ਜੀ ਕੀ ਫਤਿਹ।
1: ਗੁਰੂ ਪਿਆਰੀ ਸਾਧ ਸੰਗਤ ਜੀ, ਸਾਹਿਬਾਂ ਦੀ ਰਹਿਮਤ ਹੋਈ ਹੈ। ਆਪ ਸੰਗਤਾਂ ਨੇ ਸ੍ਰੀ ਆਸਾ ਕੀ ਵਾਰ ਦੇ ਕੀਰਤਨ ਗੁਰਦੁਆਰਾ ਸਾਹਿਬ ਫਰੀ ਮਾਉਂਟ ਤੋਂ ਸਰਵਣ ਕੀਤੇ ਹਨ। ਆਪ ਸੰਗਤਾਂ ਨੂੰ ਕੀਰਤਨ ਸਰਵਣ ਕਰਵਾ ਰਹੇ ਸਨ ਸਤਿਕਾਰਯੋਗ ਰਾਗੀ ਭਾਈ ਸਰਬਜੀਤ ਸਿੰਘ ਲਾਡੀ, ਸ੍ਰੀ ਦਰਬਾਰ ਸਾਹਿਬ ਵਾਲੇ ਸਮੂਹ ਜਥੇ ਦਾ ਬਹੁਤ ਬਹੁਤ ਧੰਨਵਾਦ। ਸੁਆਉ ਹੁਣ ਸਤਿਗੁਰੂ ਸਾਹਿਬ ਜੀ ਵੱਲੋਂ ਬਖਸ਼ਿਸ਼ ਮੁੱਖ ਵਾਗ ਦੀ ਕਥਾ ਆਪ ਸੰਗਤਾਂ ਨੂੰ ਸਰਵਣ ਕਰਵਾ ਰਹੇ ਹਨ ਸਤਿਕਾਰਯੋਗ ਗਿਆਨੀ ਕੁਲਦੀਪ ਸਿੰਘ ਜੀ, ਦਮਦਮੀ ਟਕਸਾਲ ਵਾਲੇ। ਸੋ ਉਹਨਾਂ ਤੋਂ ਬੜੇ ਪਿਆਰ ਨਾਲ ਸਰਵਣ ਕਰੀਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਕਰਨ ਕਾਰਨ ਪਤਿਤ ਪਾਵਨ ਭਗਤ ਵਛਲ, ਕਿਰਪਾ ਨਿਧਾਨ ਜਾਗਤ ਜੋਤ, ਤਨ ਤਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ, ਸਤਿਗੁਰਾਂ ਦੀ ਅਪਾਰ ਕਿਰਪਾ ਦਾ ਸਦਕ ਭਰ ਕੇ ਵਡਭਾਗੀ ਬਣ ਰਹੇ ਹਾਂ। ਵੱਡਿਆਂ ਭਾਗਾਂ ਦਾ ਸਦਕਾ ਹੈ, ਸਤਿਗੁਰਾਂ ਨੇ ਮਿਹਰ ਕੀਤੀ ਹੈ, ਅੰਮ੍ਰਿਤ ਵੇਲੇ ਤੋਂ ਹੀ ਆਪਣੇ ਸੋਹਣੇ ਤਖਤਾਂ 'ਤੇ ਪ੍ਰਕਾਸ਼ਮਾਨ ਹੋ ਕੇ ਦਰ ਆਈਆਂ ਸੰਗਤਾਂ ਨੂੰ ਪਵਿੱਤਰ ਦਰਸ਼ਨ, ਅਲਾਹੀ ਹੁਕਮ, ਨਿਤਨੇਮ ਔਰ ਸ੍ਰੀ ਆਸਾ ਜੀ ਕੇ ਵਾਰ ਦੇ ਕੀਰਤਨ ਰਾਹੀਂ ਮਹਾਰਾਜ ਨੇ ਕਰਤਾਰਥ ਕੀਤਾ ਹੈ। ਹਾਜ਼ਰੀ ਭਰ ਰਹੇ ਸਾਨੂੰ ਸਤਿਕਾਰਯੋਗ ਸ੍ਰੀ ਗੁਰੂ ਰਾਮਦਾਸ ਸਾਹਿਬ ਦੇ ਦਰ ਤੋਂ ਵਰੋ ਸਹਾਈ ਹੋਏ ਰਾਗੀ ਸਾਹਿਬਾਨ ਭਾਈ ਸਰਬਜੀਤ ਸਿੰਘ ਜੀ ਲਾਡੀ, ਇਹਨਾਂ ਦੇ ਜੱਥੇ ਨੇ ਕੀਰਤਨ ਰਾਹੀਂ ਹਾਜ਼ਰੀ ਭਰੀ ਹੈ। ਸਮਾਂ ਹੈ ਗੁਰਸ਼ਬਦ ਦੀ ਵਿਚਾਰ ਦਾ। ਅੰਮ੍ਰਿਤ ਵੇਲੇ ਸਤਿਗੁਰਾਂ ਨੇ ਪਵਿੱਤਰ ਅਲਾਹੀ ਹੁਕਮ ਫਰਮਾਇਆ ਹੈ,

निरपो निरंकार सच एक निरवैर, फिर वह किसी ने वैर भी नहीं, वो अपने साजे बनाए जीव सारे। अकाल मूरत, मूरत का अर्थ होंद है जे तत्ते सियारी आवे तो यदा अर्थ है होंद या गुर की मूरत मन में ध्यान, गुरु के सरूप का ध्यान तरना। जे मम्मे दे लैंगड़े रारा तत्ता आ जाए उहदा अर्थ हुंदा है दो घड़ियां दा समा। जे मम्मे नूं दैंगड़े रारा तत्ता तत्ते नूं औंकड़ आ जाए तां उत्थे हुंदा एक घड़ी दा समा। इह गुरबाणी दा निजम है। जिवें आपां पढ़दे हां माह दिवस मूर्त भले, सो उत्थे मम्मे दे लैंगड़े रारा तत्ता है, ਇਹ ਸਮੇਂ ਦੇ ਨਾਲ ਸੰਬੰਧਿਤ ਹੈ। ਜਿੱਥੇ ਤੱਤੇ ਨੂੰ ਸਿਹਾਰੀ ਆ ਜਾਏ ਉਹਦੇ ਅਰਥ ਦੋ ਬਣਦੇ ਨੇ। ਇੱਕ ਤਾਂ ਸਤਸੰਗੀਓ ਉਹਦਾ ਅਰਥ ਹੁੰਦਾ ਹੈ ਹੋਂਦ, ਗੁਰੂ ਕਾ ਸਰੂਪ। ਅਤੇ ਸੱਚੇ ਪਾਤਸ਼ਾਹ ਕਹਿੰਦੇ ਹਨ ਜਿਹੜਾ ਵਾਹਿਗੁਰੂ ਹੈ ਉਹਦੀ ਜਿਹੜੀ ਮੂਰਤ ਹੋਂਦ ਹੈ ਅਕਾਲ ਹੈ, ਕਾਲ ਤੋਂ ਪਰੇ। ਕਾਲ ਕਹੀਏ ਮੌਤ, ਅਤੇ ਅਕਾਲ ਮੌਤ ਤੋਂ ਪਰੇ। ਅਜੂਨੀ ਜੂਨਾਂ ਦੇ ਵਿੱਚ ਵਾਹਿਗੁਰੂ ਨਹੀਂ। 84 ਲੱਖ ਜੂਨ ਉਪਾਈ, ਪਰਮਾਤਮਾ ਨੇ 84 ਲੱਖ ਜੂਨ ਪੈਦਾ ਕੀਤੀ, ਪਰ ਆਪ ਜੂਨਾਂ ਦੇ ਵਿੱਚ ਨਹੀਂ, ਅਜੂਨੀ ਹੈ।

ਸੈਭੰ ਇਸ ਤਰੀਕੇ ਨਾਲ ਵੀ ਨਹੀਂ ਕਰਨਾ। ਸੈ ਸੁਤੇ ਭੰ ਕਹਿੰਦੇ ਪ੍ਰਕਾਸ਼ ਆਪਣੇ ਆਪ ਤੋਂ ਬਣਿਆ, ਜਿਸ ਨੂੰ ਕਲਗੀਧਰ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਜੀ ਸੱਚੇ ਪਾਤਸ਼ਾਹ ਜੀ ਨੇ ਦਸਮ ਗ੍ਰੰਥ ਵਿੱਚ ਲਿਖਿਆ ਹੈ ਅਨਭਉ ਪ੍ਰਕਾਸ਼। ਜਾਪ ਸਾਹਿਬ ਆਪਾਂ ਪੜ੍ਹਦੇ ਹਾਂ, ਅਨਭਉ ਪ੍ਰਕਾਸ਼ ਅਤੇ ਸੈ ਭੰ ਇਹਨਾਂ ਦੋਨਾਂ ਦਾ ਅਰਥ ਇੱਕ ਹੀ ਹੈ। ਇਹਦਾ ਵਿਸਥਾਰ ਕੀਤਾ ਗੁਰੂ ਨਾਨਕ ਦੇਵ ਜੀ ਨੇ ਪੰਜਵੀਂ ਪੌੜੀ ਵਿੱਚ, ਥਾਪਿਆ ਨਾ ਜਾਏ ਕੀਤਾ ਨਾ ਹੋਏ ਆਪੇ ਆਪ ਨਿਰੰਜਨ ਸੋਏ। ਉਹ ਕਿਸੇ ਦਾ ਸਥਾਪਿਤ ਕੀਤਾ ਹੋਇਆ ਨਹੀਂ ਗਾ, ਕਿਸੇ ਦਾ ਬਣਾਇਆ ਹੋਇਆ ਨਹੀਂ, ਕਿਸੇ ਦਾ ਪੈਦਾ ਕੀਤਾ ਹੋਇਆ ਨਹੀਂ, ਨਾ ਤਿਸ ਬਾਪ ਨਾ ਮਾਏ ਕਿਹਨੂੰ ਤੂੰ ਜਾਇਆ। ਸੁਤੇ ਪ੍ਰਕਾਸ਼ ਹੈ, ਆਪਣੇ ਆਪ ਤੋਂ ਬਣਿਆ ਵਾਹਿਗੁਰੂ। ਪ੍ਰਸਾਦ, ਪ੍ਰਸਾਦ ਦਾ ਅਰਥ ਹੈ ਆਨੰਦ ਸਰੂਪ, ਬਖਸ਼ਿਸ਼ਾਂ ਕਰਨ ਵਾਲਾ ਵਾਹਿਗੁਰੂ। ਔਰ ਜਿਹੜਾ ਪਰਮਾਤਮਾ ਇੱਕ ਤੋਂ ਲੈ ਕੇ ਅਤੇ ਸੈ ਭੰਗ ਤੱਕ ਆਪਾਂ ਜ਼ਿਕਰ ਕੀਤਾ ਜਿਹਦਾ, ਉਹ ਗੁਰਪ੍ਰਸਾਦ ਗੁਰੂ ਦੀ ਪ੍ਰਸਾਦ ਕਿਰਪਾ ਨਾਲ ਮਿਲਦਾ ਭਾਈ। ਗੁਰ ਕਹਿੰਦੇ ਪੂਜਨੀਕ ਨੂੰ, ਗੁਰ ਕਹਿੰਦੇ ਵੱਡੇ ਨੂੰ, ਪ੍ਰਸਾਦ ਕਹਿੰਦੇ ਆਨੰਦ ਸਰੂਪ ਨੂੰ। ਅਤੇ ਜੇ ਕਰਾਂਗੇ ਗੁਰਪ੍ਰਸਾਦ ਅਤੇ ਗੁਰੂ ਦੀ ਕਿਰਪਾ ਨਾਲ ਮਿਲਦਾ ਵਾਹਿਗੁਰੂ। ਇਹੜਾ ਸਰੂਪ ਹੈ ਮੂਲ ਮੰਤਰ ਦਾ, ਇਹ ਗੁਰੂ ਗ੍ਰੰਥ ਸਾਹਿਬ ਦੇ ਵਿੱਚ 32 ਵਾਰ ਦਰਸ਼ਨ ਕਰਦੇ ਹਾਂ। ਇੱਕ ਵਾਰ ਨਾਨਕ ਹੋਸੀ ਪੀ ਸੱਚ ਤੱਕ ਅਤੇ 32 ਵਾਰ ਗੁਰਪ੍ਰਸਾਦ ਤੱਕ।

ਰਾਗ ਦਾ ਅਰਥ ਹੁੰਦਾ ਪ੍ਰੇਮ, ਇਹ ਰਾਗ ਦਾ ਅਰਥ ਰਾਗ ਵੀ ਸਤਸੰਗੀ ਹੋ। ਸੂਹੀ ਸੂਹੀ ਰਾਗਣੀ ਮੰਨੀ ਗਈ ਹੈ ਸੰਗੀਤਕਾਰਾਂ ਅਨੁਸਾਰ, ਰਾਗ ਮਾਲਾ ਅਨੁਸਾਰ। ਸੂਹੋ ਪੁਨ ਕੀਨੀ ਮੇਘ ਰਾਗ ਸਿਓ ਪਾਂਚੋ ਚੀਨੀ, ਇਹ ਮੇਘ ਰਾਗ ਦੀ ਇਸਤਰੀ ਮੰਨੀ ਸਤਸੰਗੀ ਹੋ, ਪੰਜਵੀਂ ਇਸਤਰੀ ਮੰਨੀ ਉਸਦੀ। ਮਹੱਲਾ ਪਹਿਲਾ, ਜਗਤ ਗੁਰੂ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਕਿਰਪਾ ਕਰਦੇ ਨੇ। ਚੌਪ ਦੇ ਇਹ ਸ਼ਬਦ ਹੈ ਚਾਰ ਪਦਿਆਂ ਦਾ, ਚਾਰ ਪੌੜੀਆਂ ਦਾ। ਘਰ ਪਹਿਲਾ, ਪਹਿਲੇ ਸੁਰਤਾਲ ਘਰ ਸੁਰਤਾਲ ਵਿੱਚ ਮਹਾਰਾਜ ਨੇ ਗਾਇਆ ਹੈ ਔਰ ਗਾਉਣ ਵਾਲੇ ਨੂੰ ਹੁਕਮ ਕਰਦੇ ਨੇ।

ਆਪਾਂ ਘਰਾਂ ਪਿੰਡਾਂ ਥਾਵਾਂ ਤੋਂ ਆਏ ਹਾਂ। ਛੋਟੇ ਹੁੰਦੇ ਮੈਂ ਦੇਖਦਾ ਸੀ, ਹੁਣ ਤਾਂ ਸਿਸਟਮ ਬਦਲ ਗਿਆ ਕਿ ਜਿਸ ਕਾੜਮੀ ਵਿੱਚ ਦੁੱਧ ਜਿਹੜਾ ਸੀ ਜਮਾਇਆ ਜਾਂਦਾ ਸੀ, ਰਿੜਕਿਆ ਜਾਂਦਾ ਸੀ, ਫਿਰ ਉਹਨੂੰ ਚੰਗੀ ਤਰ੍ਹਾਂ ਕੂਚ ਕੇ ਧੁੱਪੇ ਰੱਖਣਾ ਤਾਂ ਕਿ ਖਟਾਸ ਆਦਿਕ ਉਹਦੇ ਵਿੱਚੋਂ ਚੰਗੀ ਤਰ੍ਹਾਂ ਨਿਕਲ ਜਾਵੇ। ਗਰਮ ਪਾਣੀ ਨਾਲ ਧੋਣੀ, ਫਿਰ ਉਹਨੂੰ ਚੰਗੀ ਤਰ੍ਹਾਂ ਕੂਚ ਕੇ ਧੋ ਕੇ ਅਤੇ ਫਿਰ ਉਹਨੂੰ ਧੁੱਪੇ ਰੱਖਣਾ, ਧੂਪ ਤਿਖਾਉਣਾ ਤਾਂ ਕਿ ਉਹਦੇ 'ਚ ਖਟਾਸ ਨਾ ਰਹਿ ਜਾਵੇ, ਦੁੱਧ ਖਰਾਬ ਨਾ ਹੋ ਜਾਵੇ। ਅਤੇ ਗੁਰੂ ਜੀ ਕਹਿੰਦੇ ਭਾਂਡਾ ਧੋਏ, ਪਹਿਲਾਂ ਭਾਂਡੇ ਨੂੰ ਧੋਵੋ, ਬੈਸ ਧੂਪ ਦੇਵੋ, ਉਹਨੂੰ ਫਿਰ ਧੁੱਪੇ ਰੱਖਣਾ, ਫਿਰ ਉਹਨੂੰ ਧੂਪ ਦੇਣਾ, ਤਾਂ ਉਹ ਦੁੱਧ ਹੈ ਕਹੋ ਜਾਵੋ, ਤਾਂ ਭਾਈ ਦੁੱਧ ਪਾਉਣ ਵਾਸਤੇ ਫਿਰ ਜਾਓ। ਮਤਲਬ ਸਾਡਾ ਜਿਹੜਾ ਹਿਰਦਾ ਹੈ, ਭਾਂਡਾ ਹੈ, ਇਹਨੂੰ ਧੋਣਾ ਕੀ ਹੈ ਸਤਸੰਗੀਓ? ਸੰਗਤ ਕਰਨੀ, ਸਿਮਰਨ ਕਰਨਾ, ਨਿਤਨੇਮ ਕਰਨਾ, ਚੰਗੇ ਕਰਮ ਕਰਨੇ, ਇਹ ਆਪਣੇ ਹਿਰਦੇ ਰੂਪੀ ਭਾਂਡੇ ਨੂੰ ਧੋਣਾ ਹੈ। ਬੈਸ ਧੂਪ ਦੇਵੋ, ਧੂਪ ਕੀ ਦੇਣੀ? ਭਗਤੀ ਦੀ। ਭਗਤੀ ਕੀ ਹੈ ਸਤਸੰਗੀਓ? ਜਿਹੜੀ ਆਪਾਂ ਕਰ ਰਹੇ ਹੁਣ ਸ਼੍ਰਵਣ ਭਗਤੀ ਅਤੇ ਕੀਰਤਨ ਭਗਤੀ, ਦੋ ਭਗਤੀਆਂ ਆਪਾਂ ਲਗਭਗ ਰੋਜ਼ ਕਰਦੇ ਹਾਂ। ਇੱਕ ਭਗਤੀ ਦੀ ਸੇਵਾ ਸ਼ਰਧਾ ਨਾਲ ਕਰਨੀ, ਇੱਕ ਭਗਤੀ ਕਰਦੇ ਜਦੋਂ ਆਪਾਂ ਮਾਰਗ ਦੇ ਚਰਨਾਂ 'ਚ ਮੱਥਾ ਟੇਕਦੇ ਹਾਂ, ਤਿਲ ਫੁੱਲ ਰੱਖਦੇ ਹਾਂ, ਉਹ ਵੀ ਇੱਕ ਭਗਤੀ ਹੈ। ਆਪਣੇ ਇਸ਼ਟ ਦੇ ਚਰਨਾਂ ਦੀ ਪੂਜਾ ਕਰਨੀ, ਇਸ਼ਟ ਦੇ ਚਰਨਾਂ 'ਤੇ ਸ਼ਰਧਾ ਨਾਲ ਮੱਥਾ ਟੇਕਣਾ ਕਿ ਇਹ ਪਰਮਾਤਮਾ ਹਨ। ਸੋ ਇਸ ਲਈ ਸਤਸੰਗੀਓ ਧੂਪ ਦੇਵੋ, ਭਗਤੀ ਰੂਪੀ ਧੂਪ, ਹਿਰਦੇ ਰੂਪੀ ਭਾਂਡੇ ਨੂੰ ਦੇਣਾ ਕਰੋ, ਤਾਂ ਦੁੱਧੇ ਕੋ ਜਾਵੋ, ਤਾਂ ਫਿਰ ਗੁਰੂ ਦੇ ਉਪਦੇਸ਼ ਰੂਪੀ ਦੁੱਧ ਲੈਣ ਵਾਸਤੇ ਜਾਓ। ਦੁੱਧ ਕੀਮਤੀ ਚੀਜ਼ ਹੈ, ਪਰ ਇੰਨੀ ਕੀਮਤੀ ਵੀ ਨਹੀਂ। ਸਤਸੰਗੀਓ ਭਾਂਡਾ ਹੋਵੇ ਮੈਲਾ, ਭਾਂਡੇ ਵਿੱਚ ਕੋਈ ਸਤਸੰਗੀਓ ਗੰਦਗੀ ਆਦਿਕ ਲੱਗੀ ਹੋਵੇ, ਤਾਂ ਦੁੱਧ ਪਾਉਣ ਲੱਗੇ ਆਪਾਂ ਸੋਚਦੇ ਹਾਂ ਨਹੀਂ ਇਹ 'ਚ ਨਹੀਂ ਪਾਉਣਾ, ਪਰ ਜਦੋਂ ਅਸੀਂ ਗੁਰੂ ਤੋਂ ਉਪਦੇਸ਼ ਲੈਂਦੇ ਹਾਂ ਜਾਂ ਗੁਰੂ ਤੋਂ ਅੰਮ੍ਰਿਤ ਕੀ ਦਾਤ ਲੈਂਦੇ ਹਾਂ, ਹਿਰਦਾ ਮੈਲਾ ਹੁੰਦਾ, ਅਤੇ ਲੈਣ ਵਾਸਤੇ ਸਤਸੰਗੀ ਗੁਰੂ ਦੇ ਕੋਲੋਂ ਨਾਮ ਦੀ ਦਾਤ ਆ ਜਾਂਦੇ ਹਾਂ। ਜਦੋਂ ਅਸੀਂ ਗੁਰੂ ਕਾ ਇਤਿਹਾਸ ਪੜ੍ਹਦੇ, ਗੁਰੂ ਸਾਹਿਬ ਜੀ ਪਹਿਲਾਂ ਬਹੁਤ ਕਸਵੱਟੀਆਂ ਲਾਉਂਦੇ, ਪਰਖ ਦੇ ਸੇਵਾ ਸਿਮਰਨ ਬੰਦਗੀ ਵਿੱਚ ਲਾਉਂਦੇ, ਫਿਰ ਜਾ ਕੇ ਜਦੋਂ ਹਿਰਦਾ ਸ਼ੁੱਧ ਹੁੰਦਾ, ਐਨ ਵਾਹਿਗੁਰੂ ਦੀ ਕਿਰਪਾ ਹੋ ਜਾਂਦੀ, ਫਿਰ ਉਹਨੂੰ ਅੰਮ੍ਰਿਤ ਕੀ ਦਾਤ ਬਖਸ਼ਦੇ, ਫਿਰ ਉਹਨੂੰ ਨਾਮ ਦੀ ਦਾਤ ਦਿੰਦੇ। ਇਹ ਨਹੀਂ ਜਿਹੜਾ ਆ ਗਿਆ ਲਓ ਛੇਤੀ ਜੀ, ਹੁਣ ਤਾਂ ਅਸੀਂ ਕੀ ਕਰਦੇ ਹਾਂ, ਕਾਰੋਬਾਰ ਫਰੀ ਆ ਜੀ, ਛੇਤੀ ਕਰੋ, ਵੱਧ ਤੋਂ ਵੱਧ ਅੰਮ੍ਰਿਤ ਛਕੋ, ਝੋਨੇ ਕੀ ਨਿਭਦੇ ਸਤਸੰਗੀਓ, 100 ਨੂੰ ਅੰਮ੍ਰਿਤ ਛਕਾਓ 'ਚ 5-7 ਹੀ ਸਿਰੇ ਚੜ੍ਹਦੇ, ਬਾਕੀ ਤਾਂ ਇਹਦਾ ਕਾਰਨ ਇਹੀ ਆ ਕਿ ਅਸੀਂ ਭਾਂਡਾ ਤਿਆਰ ਨਹੀਂ ਕਰਦੇ, ਬਿਨਾਂ ਤਿਆਰੀ ਤੋਂ ਉਸ ਭਾਂਡੇ ਵਿੱਚ ਇਹ ਕੀਮਤੀ ਵਸਤੂ ਪਾ ਦਿੰਦੇ ਹਾਂ, ਤਾਂ ਬਖਸ਼ਿਸ਼ ਨਹੀਂ ਹੋ ਰਹੀ। ਦੁੱਧ ਕਰਮ ਫੁਨ ਸੁਰਤ ਸਮਾਇਣ, ਬੇਨਤੀ ਕੀਤੀ ਮਹਾਰਾਜ ਦੁੱਧ ਤੁਸੀਂ ਕਿਹੜਾ ਕਹਿ ਰਹੇ ਜੀ? ਅਤੇ ਗੁਰੂ ਜੀ ਕਹਿੰਦੇ ਜਿਹੜੇ ਨਿਸ਼ਕਾਮ ਕਰਮ ਕਰਨੇ ਹਨ, ਨਿਸ਼ਕਾਮ ਕਰਮ ਦਾ ਅਰਥ ਹੁੰਦਾ ਜਿਹ 'ਚ ਕਾਮਨਾ ਕੋਈ ਨਾ ਹੋਵੇ, ਸੇਵਾ ਕਰਪ ਹੋਏ ਨਿਹ ਕਾਮੀ ਅਤੇ ਸੁਖੋ ਹੋਤ ਪ੍ਰਾਪ ਸੁਆਮੀ, ਸੁਖਮਨੀ ਸਾਹਿਬ ਦੇ ਪਾਠ 'ਚ ਆਪਾਂ ਪੜ੍ਹਦੇ ਹਾਂ। ਨਿਸ਼ਕਾਮ ਕਰਮ ਦਾ ਅਰਥ ਹੈ ਜਿਹ 'ਚ ਕੋਈ ਵੀ ਮਨੋਰਥ ਮੰਨਦਾ ਨਾ ਹੋਵੇ, ਸੇਵਾ ਭਾਵਨਾ ਨਾਲ ਆਪਾਂ ਸੇਵਾ ਸਿਮਰਨ ਕਰੀਏ, ਇਹ ਹੈ ਦੁੱਧ। ਸੁਰਤ ਸਮਾਇਣ, ਫਿਰ ਦੁੱਧ ਨੂੰ ਜਾਗ ਲਾਈ ਦੀ ਸਤਸੰਗ, ਦੁੱਧ ਕਾੜ ਦਿਆ, ਫਿਰ ਉਹਨੂੰ ਕੋਸਾ ਜਾਂ ਜਦੋਂ ਰਹਿ ਗਿਆ, ਫਿਰ ਉਹਨੂੰ ਆਪਾਂ ਜਾਗ ਲਾਉਂਦੇ ਹਾਂ, ਭਾਵ ਕਿ ਖੱਟਾ ਕੋਈ ਨਾ ਕੋਈ ਵਿੱਚ ਪਾਉਂਦੇ ਹਾਂ, ਫਿਰ ਉਹਨੂੰ ਟਿਕਣ ਦੀ ਲੋੜ ਹੁੰਦੀ, 2-4-5 ਘੰਟੇ ਭਾਂਡਾ ਪਿਆ ਰਹੇ, ਫਿਰ ਦੁੱਧ ਜੰਮ ਜਾਂਦਾ। ਅਤੇ ਗੁਰੂ ਜੀ ਕਹਿੰਦੇ ਸੁਰਤ ਸਮਾਇਣ, ਸੁਰਤੀ ਜੋੜਨ ਦੀ ਪਰਮਾਤਮਾ ਦੇ ਨਾਲ, ਇਹ ਹੈ ਸਤਸੰਗੀਓ ਜਾਗ। ਹੋਏ ਨਿਰਾਸ ਜਮਾਵਹੋ, ਫਿਰ ਜੰਮਣਾ ਕੀ ਹੈ? ਜਿਹੜਾ ਸੰਸਾਰ ਵੱਲ ਨਿਰਾਸ ਹੋਣਾ ਹੈ, ਪਦਾਰਥ ਨਾਸਵੰਤ ਨੇ, ਜਾਣਾ ਮੇਰੇ ਨਾਲ ਕੁਛ ਵੀ ਨਹੀਂ, ਕੁਝ ਭੰਜਰ ਬੰਦਗੀ ਕਰ ਲਵਾਂ, ਇਹ ਜਿਹੜੀ ਉਪਰਾਮਤਾ ਹੈ ਇਹਨੂੰ ਕਹਿੰਦੇ ਸਤਸੰਗੀ ਜੰਮਣਾ। ਨਿਰਾਸ਼ ਦਾ ਇਹ ਨਹੀਂ ਅਰਥ ਹੁੰਦਾ ਸਤਸੰਗੀਓ ਕਿ ਚਿੰਤਾ 'ਚ ਰਹਿਣਾ, ਨਿਰਾਸ਼ ਦਾ ਅਰਥ ਹੁੰਦਾ ਹੈ ਦੁਨੀਆਂ ਵੱਲੋਂ ਉਪਰਾਮ ਹੋ ਜਾਣਾ, ਕਿ ਨਾਲ ਮੇਰੇ ਕੁਛ ਨਹੀਂ ਜਾਣਾ,

ਕੱਲਾ ਆਇਆ ਸੀ, ਕੱਲੇ ਨੇ ਜਾਣਾ ਹੈ। ਜਪਹੋ ਤਾਂ ਇੱਕੋ ਨਾਮਾ, ਸੱਚੇ ਪਾਤਸ਼ਾਹ ਕਹਿੰਦੇ ਨੇ ਭਾਈ ਇੱਕ ਪਰਮਾਤਮਾ ਦਾ ਨਾਮ ਜਪੋ, ਅਵਰ ਨਿਰਾ ਫਲ ਕਾਮਾ, ਬਾਕੀ ਜੋ ਕੁਛ ਵੀ ਕਰਦੇ ਹਾਂ ਇਹ ਨਿਰਾ ਫਲ ਹੈ, ਕੋਈ ਫਲ ਨਹੀਂ ਮਿਲੇਗਾ। ਰੋਜ਼ ਹੀ ਆਪਾਂ ਨਿਤਨੇਮ ਦੇ ਵਿੱਚ ਪੜ੍ਹਦੇ ਹਾਂ, ਅਵਰ ਕਾਜ ਤੇਰੇ ਕਿਤੇ ਨਾ ਕਾਮ, ਮਿਲ ਸਾਧ ਸੰਗਤ ਭਜ ਕੇਵਲ ਨਾਮ, ਰਹਾਓ ਵਿਸ਼ਰਾਮ ਦੇ ਕੇ ਸਤਿਗੁਰ ਕਿਰਪਾ ਕਰ ਰਹੇ ਨੇ। ਇਹੋ ਮਨ ਈਟੀ ਹਾਥ ਕਰੋ, ਹੁਣ ਨੇਤਰੋ ਨੀਂਦ ਨਾ ਆਵੇ। ਦੁੱਧ ਜਦੋਂ ਰੜਕਦੇ ਹਾਂ ਸਤਸੰਗਿਓ, ਇੱਕ ਹੁੰਦਾ ਹੈ ਮੇਤਰਾ ਰੱਸੀ, ਉਹਦੇ ਦੋਨੋਂ ਬੰਨੇ ਲੱਗੀ ਹੁੰਦੀਆਂ ਗੁੱਲੀਆਂ, ਉਹਦੀਆਂ ਗੁੱਲੀਆਂ ਦੀਆਂ ਜਦੋਂ ਆਪਾਂ ਦੁੱਧ ਰੜਕਦੇ ਹਾਂ ਨੇਹਾਂ, ਅਤੇ ਮਧਾਣੀ ਨੂੰ ਪਾਈ ਹੁੰਦੀ ਸਤਸੰਗੀ ਉੱਤੋਂ ਦੀ ਰੱਸੀ, ਸੱਜੇ ਖੱਬੇ ਉਹਨੂੰ ਫਿਰ ਆਪਾਂ ਕਰਦੇ ਹਾਂ, ਅਤੇ ਫਿਰ ਇਸ ਤਰੀਕੇ ਨਾਲ ਜਿਹੜਾ ਹੈ ਉਹ ਦੁੱਧ ਰੜਕਿਆ ਜਾਂਦਾ। ਪਰ ਜਿਹੜੀ ਗੁੱਲੀਆਂ ਨੂੰ ਘੁੱਟ ਕੇ ਫੜਨਾ ਹੁੰਦਾ, ਮੈਨੂੰ ਯਾਦ ਛੋਟੇ ਹੁੰਦੇ ਨੂੰ ਮਾਂ ਦੁੱਧ ਰੜਕੀ ਜਾਵੇ, ਮਾਂ ਮੈਂ ਰੜਕਣਾ ਪੁੱਤ ਥੇਤੋਂ ਨਹੀਂ ਸੂਤ ਆਉਣਾ, ਉਹ ਕਰਸੀ ਛੁੱਟ ਗਈ, ਮਧਾਣੀ ਮਧੂਣੀ ਜੀ ਕਿਧਰ ਗਈ। ਇੱਦਾਂ ਹੀ ਜਿਹੜਾ ਮਨ ਹੈ ਨਾ, ਮਨ ਸਾਡਾ ਇਹ ਸਮਝੋ ਗੁੱਲੀਆਂ, ਜਦੋਂ ਨਿਤਨੇਮ ਸੰਗਤ ਸਿਮਰਨ ਕਰਨਾ ਹੈ ਇਹਨੂੰ ਕਾਬੂ ਰੱਖਣਾ ਘੁੱਟ ਕੇ, ਜਿਵੇਂ ਗੁੱਲੀਆਂ ਫਣੀਆਂ ਨਾ ਘੁੱਟ ਕੇ, ਈਟੀ ਗੁੱਲੀਆਂ। ਇਹੋ ਮਨ ਈਟੀ ਹਾਥ ਕਰੋ, ਜਿਹੜਾ ਮਨ ਹੈ ਇਹਨੂੰ ਗੁੱਲੀਆਂ ਵਾਂਗ ਘੁੱਟ ਕੇ ਫੜ ਕੇ ਰੱਖੋ। ਨਿਤਨੇਮ ਕਰਦਿਆਂ ਭੱਜੇਗਾ, ਫਿਰ ਲਿਆਓ ਮੋੜ ਕੇ ਇਹਨੂੰ, ਫਿਰ ਦੌੜੇਗਾ, ਫਿਰ ਇਹਨੂੰ ਕਾਬੂ ਕਰੋ। ਹੁਣ ਨੇਤਰੋ ਨੀਂਦ ਨਾ ਆਵੇ, ਫਿਰ ਕਹਿੰਦੇ ਨੇਤਰਾਂ ਦੇ ਵਿੱਚ ਨੀਂਦ ਨਹੀਂ ਆਏਗੀ, ਮਤਲਬ ਕਿ ਆਲਸ ਨਹੀਂ ਆਏਗਾ। ਜੇ ਅਸੀਂ ਸਾਵਧਾਨ ਰਵਾਂਗੇ, ਸੁਚੇਤ ਰਵਾਂਗੇ, ਤਾਂ ਜਾ ਕੇ ਸਤਸੰਗੀ ਵਾਹਿਗੁਰੂ ਦੀ ਕਿਰਪਾ ਹੁੰਦੀ ਹੈ। ਬੰਦਗੀ ਕਰਨ ਵਾਲਿਆਂ ਨੇ ਬੜੀਆਂ ਘਾਲਣਾ ਘਾਲੀਆਂ। ਧੰਨ ਗੁਰੂ ਅਮਰਦਾਸ ਸਾਹਿਬ ਜੀ, ਵਡੇਰੀ ਉਮਰ ਹੈ 90 ਸਾਲ, 100 ਸਾਲ ਦੀ ਉਮਰ ਹੋ ਗਈ ਹੈ, ਸਾਰੀ ਸਾਰੀ ਰਾਤ ਸਿਮਰਨ ਕਰਦੇ ਜਦੋਂ ਥੱਕ ਜਾਂਦੇ ਨੇ, ਕਿੱਲੀ ਗੱਡੀ ਹੋਈ ਹੈ, ਕਿੱਲੀ ਨੂੰ ਫੜ ਕੇ ਮਾਰੇ ਸੱਚੇ ਪਾਤਸ਼ਾਹ ਜੀ, ਫਿਰ ਬੰਦਗੀ ਕਰਦੇ ਨੇ। ਸਾਡਾ ਤਾਂ ਸੁਭਾਅ ਮੜਾ ਜਾਂ ਆਲਸ ਹੈ, ਉੱਥੇ ਢਹਿ ਪਏ, ਉੱਥੇ ਡਿੱਗ ਪਏ। ਨਹੀਂ ਭਾਈ, ਆਲਸ ਦਲਿੱਦਰ ਦੂਰ ਕਰਨਾ ਹੈ, ਅਤੇ ਇਸ ਤਰੀਕੇ ਨਾਲ ਫਿਰ ਜਿਹੜੀ ਹੈ ਇਹ ਨੀਂਦ ਨਹੀਂ ਕੋਲ ਆਏਗੀ, ਆਲਸ ਨਹੀਂ ਆਏਗਾ। ਰਸਨਾ ਨਾਮ ਜਪੋ ਤਬ ਮਥੀਏ, ਮਥੀਏ ਦਾ ਅਰਥ ਹੈ ਲੜਕਣਾ। ਕੱਲ੍ਹ ਵੀ ਬੇਨਤੀ ਕਰੀ ਸੀ ਕਿ ਮਥੇ, ਮਥਾ ਅਤੇ ਮਥੀਏ ਇਹ ਪਾਠ ਪੋਲੇ ਕਰਨੇ ਨੇ। ਜਿੱਥੇ ਮੱਥੇ ਦੀ ਗੱਲ ਆ ਜਾਵੇ ਸਤਸੰਗਿਓ, ਮੱਥਾ, ਮੱਥਾ ਟੇਕਣਾ, ਮੱਥੇ ਦੇ ਭਾਗ, ਉੱਥੇ ਮੰਮੇ ਦੇ ਉੱਤੇ ਅਦਕ ਦੇ ਸਮੇਤ ਬੋਲਿਆ ਜਾਂਦਾ। ਇੱਥੇ ਮਹਾਰਾਜ ਬਖਸ਼ਿਸ਼ ਕਰਦੇ, ਰਸਨਾ ਨਾਮ ਜਪੋ ਤਬ ਮਥੀਏ। ਜਿਵੇਂ ਦੁੱਧ ਨੂੰ ਅਸੀਂ ਰਿੜਕਦੇ ਹਾਂ, ਜਿਹੜੀ ਮਧਾਣੀ ਹੁੰਦੀ ਹੈ ਉਹਦੇ ਥੱਲੇ ਸਤਸੰਗੀ ਇੱਕ ਲੱਗਾਂ ਦਾ ਵੈ, ਫੁੱਲ ਜਿਹਾ ਲੱਕੜੀ ਦਾ ਜਾਂ ਕਿਸੇ ਧਾਤ ਦਾ, ਉਹ ਸੱਜੇ ਖੱਬੇ ਜਾਂਦਾ, ਅਤੇ ਫਿਰ ਦੁੱਧ ਨੂੰ ਮਥਦਾ, ਦੁੱਧ ਨੂੰ ਰਿੜਕਦਾ। ਇੱਦਾਂ ਜਿਹੜਾ ਸਾਡਾ ਨਿਸ਼ਕਾਮ ਕਰਮਾਂ ਰੂਪੀ ਦੁੱਧ ਹੈ ਨਾ ਸਾਡੇ ਹਿਰਦੇ ਭਾਂਡੇ ਵਿੱਚ, ਇਹਨੂੰ ਜ਼ਬਾਨ ਰੂਪੀ ਮਧਾਣੀ ਦੇ ਨਾਲ ਰਿੜਕਣਾ, ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਫਿਰ ਜਾ ਕੇ ਅਤੇ ਫਿਰ ਮਿਲਦਾ ਕਿ ਸਤਸੰਗਿਓ, ਇਨ ਵਿਦ ਅੰਮ੍ਰਿਤ ਪਾਵੋ, ਅਤੇ ਇਨ ਇਸ ਤਰੀਕੇ ਵਿਦ ਤਰੀਕੇ ਨਾਲ ਅੰਮ੍ਰਿਤ ਦਾ ਭਾਵ ਮੱਖਣ, ਪਾਵ ਦਾ ਭਾਵ ਪ੍ਰਾਪਤ ਹੁੰਦਾ ਹੈ। ਇਸ ਤਰੀਕੇ ਨਾਲ ਜਿਹੜਾ ਸਤਸੰਗਿਓ ਵਾਹਿਗੁਰੂ ਦੀ ਪ੍ਰਾਪਤੀ ਰੂਪੀ ਮੱਖਣ ਮਿਲੇਗਾ। ਰਸਨਾ ਦੇ ਨਾਲ ਜਪਣਾ ਹੈ ਪਰਮਾਤਮਾ ਨੂੰ, ਜਿਵੇਂ ਮਧਾਣੀ ਦੁੱਧ ਨੂੰ ਮਥਦੀ ਹੈ, ਰਿੜਕਦੀ ਹੈ, ਇਸ ਤਰੀਕੇ ਨਾਲ ਵਾਹਿਗੁਰੂ ਦੀ ਕਿਰਪਾ ਰੂਪੀ ਮੱਖਣ ਪ੍ਰਾਪਤ ਹੋ ਜਾਏਗਾ। ਮਨ ਸੰਪਟ ਜਿਤ ਸਤ ਸਾਰ ਨਾਮਣ। ਜਿਹੜੇ ਪੰਡਿਤ ਲੋਕ ਹੁੰਦੇ ਨੇ ਸਤਸੰਗੀ, ਉਹ ਜਦੋਂ ਪੂਜਾ ਕਰਦੇ ਹਨ ਠਾਕੁਰਾਂ ਦੀ, ਛੋਟੀਆਂ ਛੋਟੀਆਂ ਮੂਰਤੀਆਂ ਦੀ ਪੂਜਾ ਕਰਨ ਤੋਂ ਬਾਅਦ ਵਿੱਚ ਇੱਕ ਡੱਬਾ ਹੁੰਦਾ ਉਹਨਾਂ ਕੋਲ, ਉਹ ਡੱਬੇ 'ਚ ਪਾ ਕੇ ਫਿਰ ਮੂਰਤੀਆਂ ਰੱਖ ਦਿੰਦੇ ਨੇ। ਇੱਧਰ ਜਿਹੜਾ ਪਰਮਾਤਮਾ ਅਕਾਲ ਪੁਰਖ ਵਾਹਿਗੁਰੂ ਹੈ, ਉਹਨੂੰ ਕਿੱਥੇ ਰੱਖਣਾ ਹੈ? ਮਨ ਰੂਪੀ ਡੱਬੇ 'ਚ। ਮਨ ਸੰਪਟ, ਮਨ ਰੂਪੀ ਡੱਬਾ ਹੈ, ਇਹਦੇ 'ਚ ਸੰਪਟ ਕਰਕੇ ਬੰਦ ਕਰਕੇ ਰੱਖਣਾ। ਸੰਪਟ ਦਾ ਅਰਥ ਹੁੰਦਾ ਬੰਦ ਕਰਨਾ। ਜਿਤ ਸੱਤ ਸਾਰ ਨਾਮਣ, ਅਤੇ ਸੱਤ ਸਾਰ ਜਿਹੜਾ ਸੱਤ ਦਾ ਸਰੋਵਰ ਹੈ, ਸੱਤ ਸੰਗਤ ਵੀ ਸਰੋਵਰ ਹੈ।

ਇੱਥੇ ਨਾਮ ਦਾ ਜਾਲ ਹੈ ਭਾਈ, ਬਾਣੀ ਦਾ ਜਾਲ ਹੈ, ਇਹ 'ਚ ਇਸ਼ਨਾਨ ਕਰਦੇ ਆਪਾਂ। ਸੋ ਕਹਿੰਦੇ ਮਨ ਨੂੰ ਬਣਾ ਲਓ ਡੱਬਾ, ਪਰਮਾਤਮਾ ਜਿਹੜਾ ਵਾਹਿਗੁਰੂ ਹੈ ਉਹ ਸਾਡੇ ਹਿਰਦੇ 'ਚ ਵੱਸ ਗਿਆ। ਜਿੱਤ ਸੱਤ ਸਰ ਨਾਵਣ, ਫਿਰ ਸਾਡਾ ਸੱਤਾ ਸੱਤ ਦੇ ਸਰੋਵਰ 'ਚ ਇਸ਼ਨਾਨ ਹੁੰਦਾ ਹੈ, ਇਹ ਸੱਚ ਦਾ ਇਸ਼ਨਾਨ ਹੈ। ਸੱਤ ਸਰ ਨਾਵਣ ਭਾਮਨ ਪਾਤੀ ਤ੍ਰਿਪਤ ਕਰੇ, ਪੰਡਿਤ ਲੋਕ ਕੁਛ ਪੱਤੇ ਆਦਿਕ ਚੜ੍ਹਾਉਂਦੇ ਨੇ, ਫੁੱਲ ਆਦਿਕ ਚੜ੍ਹਾਉਂਦੇ ਨੇ ਮੂਰਤੀਆਂ ਨੂੰ, ਠਾਕਰਾਂ ਨੂੰ। ਇੱਧਰ ਸਾਡਾ ਠਾਕੁਰ ਕੌਣ ਹੈ? ਵਾਹਿਗੁਰੂ। ਠਾਕੁਰ ਹਮਰਾ ਸਤ ਬੋਲਾ ਦਿੱਤਾ, ਸਰਬ ਜੀਆਂ ਕੋ ਉਹ ਦਾਨ ਦਿੱਤਾ। ਉਸ ਮਾਲਕ ਨੂੰ ਪਰਮਾਤਮਾ ਨੂੰ ਕਿਵੇਂ ਤ੍ਰਿਪਤ ਕਰਨਾ ਹੈ? ਭਾਮਨ ਪਾਤੀ, ਭਾਮਨਾ ਰੂਪੀ ਪੱਤੇ ਹਾਜ਼ਰ ਕਰਨੇ ਨੇ। ਭਾਮਨਾ ਰੂਪੀ ਪੱਤੇ ਮਤਲਬ ਸਨਾਤਨ ਮਤ ਦੇ ਵਿੱਚ ਜੇ ਸ਼ਿਵ ਦੀ ਪੂਜਾ ਕਰਨੀ ਤਾਂ ਧੂਰੇ ਦੇ ਪੱਤੇ, ਅੱਕ ਦੇ ਪੱਤੇ ਇਹ ਚੜ੍ਹਾਉਂਦੇ ਨੇ, ਫਿਰ ਕਹਿੰਦੇ ਸ਼ਿਵ ਜੀ ਖੁਸ਼ ਹੋ ਜਾਂਦੇ ਨੇ। ਇੱਧਰ ਸਾਡਾ ਸ਼ਿਵ ਕਲਿਆਣ ਸਰੂਪ ਪਰਮਾਤਮਾ ਕਾਲ ਪੁਰਖ ਵਾਹਿਗੁਰੂ, ਉਹਨੂੰ ਆਪਾਂ ਕਿਵੇਂ ਖੁਸ਼ ਕਰਨਾ ਹੈ, ਕਿਵੇਂ ਤ੍ਰਿਪਤ ਕਰਨਾ ਹੈ? ਅਤੇ ਗੁਰੂ ਜੀ ਕਹਿੰਦੇ ਭਾਵਨ ਪਾਤੀ, ਭਾਵਨਾ ਰੂਪੀ ਪੱਤੇ ਪੇਟ ਕਰਨੇ ਨੇ। ਭਾਵਨਾ ਬਣਾਉਣੀ ਹੈ ਕਿ ਪਰਮਾਤਮਾ ਮੁਕਤੀ ਦਾਤਾ ਹੈ, ਵਾਹਿਗੁਰੂ ਦਾ ਨਾਮ ਕਰੋੜਾਂ ਪਾਪ ਕੱਟਣ ਵਾਲਾ ਹੈ। ਗੁਰਮੁਖ ਕੋਟ ਉਧਾਰ ਦਾ ਦੇ ਨਾਵੇ ਏਕ ਕਣੀ, ਸਿਮਰਤ ਇੱਕ ਵਾਰ ਹਰ ਹਰ ਮੇਟ ਕੋ ਕੋਟ ਕਸਮਲ ਜਾਂਤ। ਇੱਕ ਵਾਰ ਸਤਸੰਗਿਓ ਸੁਰਤ ਜੋੜ ਕੇ ਭਾਵਨਾ ਨਾਲ ਵਾਹਿਗੁਰੂ ਕਹੀਏ ਨਾ ਵਾਹਿਗੁਰੂ, ਕਰੋੜਾਂ ਪਾਪ ਮਿਟ ਜਾਂਦੇ, ਕਰੋੜਾਂ ਪਾਪ। ਇਹ ਬਾਣੀ ਕਹਿ ਰਹੀ ਹੈ, ਮੈਂ ਨਹੀਂ। ਸਿਮਰਤ ਇੱਕ ਵਾਰ ਹਰ ਹਰ ਮਿਟ ਕੋਟ ਕਸਮਲ ਜਾਂਤ, ਕਰੋੜਾਂ ਹੀ ਪਾਪ ਮਿਟ ਜਾਂਦੇ ਨੇ ਇੱਕ ਵਾਰ ਭਾਵਨਾ ਨਾਲ ਵਾਹਿਗੁਰੂ ਕਹੀਏ। ਸੁਖਮਨੀ ਸਾਹਿਬ ਪੜ੍ਹਦੇ ਹਾਂ ਵੀ ਆਪਾਂ ਪੜ੍ਹਦੇ ਹਾਂ ਸਤਸੰਗੀਓ ਕਿ ਗੁਰਮੁਖ ਨਾਮ, ਜਨ ਨਾਨਕ ਗੁਰਮੁਖ ਨਾਮ ਜਪੀਏ ਇੱਕ ਵਾਰ। ਗੁਰਮੁਖ ਦਾ ਮਤਲਬ ਕੀ ਹੈ? ਗੁਰੂ ਵਾਲੇ ਬਣ ਕੇ, ਗੁਰੂ ਵਾਲੇ ਬਣ ਕੇ ਗੁਰੂ ਤੋਂ ਨਾਮ ਲੈ ਕੇ ਸ਼ਰਧਾ ਸਤਿਕਾਰ ਨਾਲ ਇੱਕ ਵਾਰ ਮੂੰਹ ਤੋਂ ਵਾਹਿਗੁਰੂ ਕਹਿ ਦਈਏ। ਅਤੇ ਸਤਸੰਗੀਓ ਕਰੋੜਾਂ ਹੀ ਜਪਾਂ ਤਪਾਂ ਦਾ ਫਲ ਮਿਲ ਜਾਂਦਾ। ਸੱਚੇ ਪਾਤਸ਼ਾਹ ਕਹਿੰਦੇ ਭਾਮਨ ਪਾਤੀ ਤ੍ਰਿਪਤ ਕਰੇ, ਪਰਮਾਤਮਾ ਨੂੰ ਭਾਵਨਾ ਰੂਪੀ ਪੱਤੇ ਚੜਾਵੇ। ਭਾਵਨਾ ਦੇ ਨਾਲ ਪਰਮੇਸ਼ਰ ਦਾ ਸਿਮਰਨ, ਨਿਤਨੇਮ, ਬਾਣੀ ਪੜ੍ਹੇ, ਤ੍ਰਿਪਤ ਕਰੇ। ਇਸ ਤਰੀਕੇ ਨਾਲ ਵਾਹਿਗੁਰੂ ਨੂੰ, ਪਰਮਾਤਮਾ ਨੂੰ ਖੁਸ਼ ਕਰੇ। ਗੋਬਿੰਦ ਭਾਉ ਭਗਤ ਕਾ ਭੁੱਖਾ, ਭਾਈ ਜਿਹੜਾ ਵਾਹਿਗੁਰੂ ਨਾ ਪਰਮਾਤਮਾ, ਇਹ ਭਾ ਇਹ ਪ੍ਰੇਮਾ ਭਗਤੀ ਦਾ ਭੁੱਖਾ ਹੁੰਦਾ, ਕਿਸੇ ਦੇ ਪਦਾਰਥਾਂ ਦਾ ਭੁੱਖਾ ਨਹੀਂ ਕਿ ਤਰ੍ਹਾਂ ਤਰ੍ਹਾਂ ਦੇ ਪਦਾਰਥ ਬਣਾ ਕੇ ਛਕਾਵਾਂਗੇ ਵਾਹਿਗੁਰੂ ਸਾਹਿਬ ਤਾਂ ਖੁਸ਼ ਹੋਏ। ਸਤਸੰਗੀ ਵਾਹਿਗੁਰੂ ਤੇ ਪ੍ਰੇਮ ਦਾ ਭੁੱਖਾ ਹੈ। ਭਾਈ ਲਾਲੋ ਜੀ ਦੇ ਘਰੋਂ ਕੋਧਰੇ ਦੇ ਸੁੱਕੇ ਪ੍ਰਸ਼ਾਦੇ ਛੱਕ ਕੇ ਆਨੰਦ ਵਿੱਚ ਮਹਾਰਾਜ ਸੱਚੇ ਪਾਤਸ਼ਾਹ ਅਤੇ ਮਲਕ ਭਾਗੋ ਦੇ 36 ਤਰ੍ਹਾਂ ਦੇ ਭੋਜਨ ਠੁਕਰਾ ਦਿੱਤੇ ਗੁਰੂ ਮਹਾਰਾਜ ਜੀ ਨੇ। ਬਿਦੜ ਦੇ ਘਰ ਗੁਰੂ ਗਏ ਕ੍ਰਿਸ਼ਨ ਜੀ ਅਤੇ ਸਤਸੰਗੀ ਅਲੂਣਾ ਦਲੀਆ ਛੱਕ ਲਿਆ, ਅਲੂਣਾ ਸਾਗ ਛੱਕ ਲਿਆ। ਸੋ ਕੇਲੇ ਦੇ ਛਿੱਲੜ ਛਿਲਕੇ ਹੀ ਖਾ ਗਏ ਪ੍ਰੇਮ ਦੇ ਨਾਲ, ਜੂਠੇ ਬੇਰ ਖਾ ਲਏ ਸਤਸੰਗੀਓ ਰਾਮ ਚੰਦਰ ਜੀ ਨੇ ਭੀਲਣੇ ਦੇ, ਸਬਰੀ ਦੇ। ਇਸ ਲਈ ਵਾਹਿਗੁਰੂ ਹੈ ਪ੍ਰੇਮਾ ਭਗਤੀ ਦਾ ਭੁੱਖਾ। ਸੱਚੇ ਪਾਤਸ਼ਾਹ ਕਹਿੰਦੇ ਹਨ ਭਾਵਨ ਪਾਤੀ ਤ੍ਰਿਪਤ ਕਰੇ, ਭਾਵਨਾ ਦੇ ਨਾਲ ਪਰਮਾਤਮਾ ਨੂੰ ਤ੍ਰਿਪਤ ਕਰੇ, ਰਜਾਉਣਾ ਕਰੇ। ਪੂਜਾ ਪ੍ਰਾਣ ਸੇਵਕ ਜੇ ਸੇਵੇ, ਪ੍ਰਾਣਾਂ ਦੇ ਅੰਤ ਤੱਕ ਜੇਕਰ ਗੁਰੂ ਦਾ ਸੇਵਕ, ਪਰਮੇਸ਼ਰ ਦਾ ਸੇਵਕ ਪਰਮਾਤਮਾ ਦੀ ਪੂਜਾ ਪਾਠ ਸਿਮਰਨ ਬੰਦਗੀ ਕਰੇ। ਇਨ ਬਿਦ ਸਾਹਿਬ ਰਬ ਤਰਹਿ, ਇਨ ਬਿਦ ਦਾ ਅਰਥ ਇਸ ਬਿਦ ਤਰੀਕੇ ਨਾਲ ਸਾਹਿਬ, ਸਾਹਿਬ ਕਹਿੰਦੇ ਮਾਲਕ ਨੂੰ। ਅੱਜ ਪੰਜ ਪਿਆਰਿਆਂ ਦੇ ਵਿੱਚੋਂ ਪਿਆਰੇ ਭਾਈ ਸਾਹਿਬ ਸਿੰਘ ਜੀ ਦਾ ਜਨਮ ਦਿਨ ਹੈ। ਸਤਸੰਗੀਓ ਪੰਜ ਪਿਆਰੇ ਸਾਹਿਬ ਦੀ ਚੋਣ ਕੀਤੀ ਹੈ। ਵੈਸੇ ਤਾਂ ਹਰੇਕ ਗੁਰੂ ਸਾਹਿਬ ਜੀ ਵੇਲੇ ਪੰਜ ਪਿਆਰੇ ਹੋਏ ਹੈ। ਗੁਰੂ ਸਾਹਿਬ ਜੀ ਪੰਜ ਪ੍ਰਮੁੱਖ ਸਿੱਖਾਂ ਨੂੰ ਹਮੇਸ਼ਾ ਕੋਲ ਰੱਖਦੇ ਸੀ। ਗੁਰੂ ਨਾਨਕ ਦੇਵ ਜੀ ਦੇ ਪੰਜ ਪਿਆਰਿਆਂ ਦੇ ਵਿੱਚੋਂ ਸਤਸੰਗੀ ਜੀ ਜ਼ਿਕਰ ਕਰੀਏ ਤਾਂ ਭਾਈ ਲਹਿਣਾ ਜੀ, ਬਾਬਾ ਬੁੱਢਾ ਸਾਹਿਬ ਜੀ, ਭਾਈ ਸਧਾਰਨ ਜੀ, ਭਾਈ ਭਗੀਰਥ ਜੀ ਅਤੇ ਮਾਨਸੁਖ ਸ਼ਾਹੂਕਾਰ, ਇਹ ਚੇਤਾ ਰੱਖਣਾ। ਇਹ ਪੰਜ ਪਿਆਰੇ ਗੁਰੂ ਨਾਨਕ ਦੇਵ ਜੀ ਦੇ। ਫਿਰ ਇਸੇ ਤਰ੍ਹਾਂ ਹਰੇਕ ਗੁਰੂ ਸਾਹਿਬ ਦੇ ਵੇਲੇ ਪੰਜ ਪ੍ਰਮੁੱਖ ਸਿੱਖ ਗਿਣੇ ਗਏ ਨੇ। ਗੁਰੂ ਅਰਜਨ ਦੇਵ ਸਾਹਿਬ ਸ਼ਹੀਦ ਹੋਣ ਵਾਸਤੇ ਗਏ, ਪੰਜ ਸਿੱਖਾਂ ਨੂੰ ਲੈ ਕੇ ਗਏ।
ਗਵਾਲੀਅਰ ਦੇ ਕਿਲ੍ਹੇ 'ਚ ਗਏ ਗੁਰੂ ਹਰਗੋਬਿੰਦ ਸਾਹਿਬ ਜੀ ਸੱਚੇ ਪਾਤਸ਼ਾਹ ਪੰਜ ਸਿੱਖਾਂ ਨੂੰ ਨਾਲ ਲੈ ਕੇ ਗਏ। ਗੁਰੂ ਤੇਗ ਬਹਾਦਰ ਸਾਹਿਬ ਜੀ ਸ਼ਹੀਦੀ ਦੇਣ ਗਏ, ਪੰਜ ਸਿੱਖਾਂ ਨੂੰ ਲੈ ਕੇ ਗਏ। ਹਰੇਕ ਗੁਰੂ ਸਾਹਿਬ ਜੀ ਵੇਲੇ ਪੰਜਾਂ ਦੀ ਪ੍ਰਧਾਨਤਾ ਰਹੀ ਹੈ, ਪਰ ਦਸ਼ਮੇਸ਼ ਪਿਤਾ ਜੀ ਨੇ ਚੋਣ ਕਰਕੇ ਪੰਜਾਂ ਪਿਆਰਿਆਂ ਦੀ ਅਤੇ ਸਤਸੰਗੀਓ ਤਿੰਨਾਂ ਨੂੰ ਅਮਰ ਕਰਕੇ ਫਿਰ ਗੁਰੂ ਸਾਹਿਬ ਜੀ ਨੇ ਪੰਜ ਪਿਆਰੇ ਸਾਜੇ ਅਤੇ ਨਿਵਾਜੇ। ਅਰਦਾਸ ਆਪਾਂ ਰੋਜ਼ ਕਰਦੇ ਹਾਂ, ਸਤਿਗੁਰਾਂ ਦੇ ਸਾਜੇ ਨਿਵਾਜੇ ਪੰਜ ਪਿਆਰੇ। ਇਸ ਲਈ ਭਾਈ ਸਾਹਿਬ ਭਾਈ ਸਾਹਿਬ ਸਿੰਘ ਜੀ ਇਹ ਬਿਦਰ ਦੇ ਵਿੱਚ ਹੋਏ ਨੇ ਪਿਆਰਿਓ। ਜਿਹੜੀਆਂ ਸੰਗਤਾਂ ਸ੍ਰੀ ਹਜ਼ੂਰ ਸਾਹਿਬ ਜਾਂਦੀਆਂ ਨੇ ਉਹਨਾਂ ਨੂੰ ਪਤਾ ਕਰਨਾਟਕਾ ਇੱਕ ਸਟੇਟ ਹੈ, ਉੱਥੇ ਬਿਦਰ ਇੱਕ ਸ਼ਹਿਰ ਹੈ, ਉੱਥੇ ਗੁਰਦੁਆਰਾ ਸਾਹਿਬ ਨਾਨਕ ਝੀਲ ਆ। ਆਪਾਂ ਚਸ਼ਮਾ ਕਹਿੰਦੇ ਨੇ, ਚਸ਼ਮਾ ਫੁੱਟਿਆ ਧਰਤੀ 'ਚੋਂ ਕੁਦਰਤੀ ਪਾਣੀ ਜਿਹੜਾ ਵਗਦਾ ਉਹਨੂੰ ਕਹਿੰਦੇ ਚਸ਼ਮਾ। ਕਰਨਾਟਕਾ ਦੀ ਬੋਲੀ ਵਿੱਚ ਉਸ ਨੂੰ ਕਹਿੰਦੇ ਨੇ ਚੀਰਾ। ਇਸ ਵਾਸਤੇ ਗੁਰੂ ਨਾਨਕ ਦੇਵ ਜੀ ਮਹਾਰਾਜ ਗਏ ਅਤੇ ਉੱਥੇ ਸਤਸੰਗੀਓ ਪਾਣੀ ਦੀ ਬੜੀ ਕਿੱਲਤ ਸੀ, ਪਾਣੀ ਦੀ ਬਹੁਤ ਘਾਟ ਸੀ, ਖੁਸ਼ਕ ਇਲਾਕਾ ਹੈ। ਸਾਹਿਬ ਗੁਰੂ ਨਾਨਕ ਦੇਵ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਨੂੰ ਬੇਨਤੀ ਕੀਤੀ, ਇਲਾਕੇ ਦੀਆਂ ਸੰਗਤਾਂ ਨੇ ਫਕੀਰਾਂ ਨੇ, ਮਹਾਰਾਜ ਪਾਣੀ ਦੀ ਘਾਟ ਬਹੁਤ ਦੂਰ ਜਾਣਾ ਪੈਂਦਾ। ਸੱਚੇ ਪਾਤਸ਼ਾਹ ਨੇ ਇੱਕ ਪੱਥਰ ਚੁੱਕਣ ਨੂੰ ਕਿਹਾ, ਭਾਈ ਮਰਦਾਨੇ ਨੂੰ ਚੁੱਕਿਆ ਅਤੇ ਪਾਣੀ ਦੀ ਫੁਹਾਰ ਵਗ ਤੁਰੀ। ਅੱਜ ਤੱਕ ਚਲੀ ਜਾਂਦਾ ਪਾਣੀ, ਅੱਜ ਤੱਕ ਅੱਜ ਦਾ ਆਪਣੇ ਨੇੜੇ ਪਹਾੜੀਆਂ ਨਾ, ਇੱਦਾਂ ਦੀਆਂ ਖੁਸ਼ਕ ਪਹਾੜੀਆਂ, ਉੱਥੇ ਹਜ਼ੂਰ ਸਾਹਿਬ ਤੋਂ 200 ਕਿਲੋਮੀਟਰ ਅੱਗੇ ਹੈ। ਉੱਥੇ ਇੱਕ ਬਿਦਰ ਨਾਮ ਦਾ ਭਗਤ ਹੋਇਆ, ਸਤਸੰਗੀ ਵਿਚਿੱਤਰ ਵੀਰ ਜੇ ਇੱਕ ਰਾਜਾ ਹੋਇਆ ਉੱਧਰ ਦਾ। ਵਿਚਿੱਤਰ ਵੀਰ ਜੇ ਰਾਜੇ ਤੋਂ ਇੱਕ ਨੌਕਰ ਰਾਣੀ ਦੇ ਪੇਟ ਤੋਂ ਜੰਮਿਆ ਇੱਕ ਬੱਚਾ, ਉਹਦਾ ਨਾਂ ਰੱਖਿਆ ਬਿਦਰ। ਉਦਾਸੀ ਪੁੱਤਰ ਗੁਰੂ ਗ੍ਰੰਥ ਸਾਹਿਬ 'ਚ ਲਿਖਿਆ ਦਾਸੀ ਸੋਤ, ਦਾਸੀ ਦਾ ਭਾਵ ਦਾਸੀ, ਨੌਕਰ ਰਾਣੀ ਦੇ ਸੋਤ ਦਾ ਭਾਵ ਪੁੱਤਰ। ਇੱਕ ਨੌਕਰ ਰਾਣੀ ਦਾ ਪੁੱਤਰ ਸੀ ਅਤੇ ਉਹਨੂੰ ਪਿਆਰੇ ਉਹ ਪੂਰੇ ਹੱਕ ਨਹੀਂ ਮਿਲ ਸਕੇ ਕਿਉਂਕਿ ਨੌਕਰ ਰਾਣੀ ਦੇ ਪੇਟ ਤੋਂ ਜੰਮਿਆ ਸੀ। ਬਾਕੀ ਜਿਹੜੇ ਭਰਾ ਸੀ ਉਹਨਾਂ ਨੂੰ ਮਹੱਲਾਂ ਵਿੱਚ ਮਿਲੀਆਂ ਪੋਸਟਾਂ, ਰਾਜੇ ਦੀ ਗੱਦੀ ਵੀ ਮਿਲੀ, ਪਰ ਉਹ ਝੁੱਗੀ ਪਾ ਕੇ ਛੰਨ ਪਾ ਕੇ ਰਹਿੰਦਾ ਸੀ ਬਾਹਰ। ਕ੍ਰਿਸ਼ਨ ਜੀ ਉਹਦਾ ਹੱਕ ਨਹੀਂ ਉਹਨੂੰ ਦਵਾ ਸਕੇ, ਪਰ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਨੇ ਕਿਰਪਾ ਕੀਤੀ ਪਿਆਰਿਓ। ਜਦੋਂ ਪੰਜਾਂ ਪਿਆਰਿਆਂ ਦੀ ਚੋਣ ਕੀਤੀ ਹੈ, ਪੰਜਵੇਂ ਪਿਆਰੇ ਜਿਹੜੀਆਂ ਜਾਤੀਆਂ ਅਖੌਤੀ ਜਾਤੀਆਂ ਵਿੱਚ ਨਾਈ ਸੀ, ਬਿਦਰ ਦੇ ਨਿਵਾਸੀ ਸੀ, ਇਹਨਾਂ ਨੇ ਆਪਣਾ ਸੱਚੇ ਪਾਤਸ਼ਾਹ ਨੂੰ ਸੀਸ ਭੇਟ ਕੀਤਾ। ਬੇਨਤੀ ਕਰਦੇ ਹਾਂ ਪੰਜਾਂ ਪਿਆਰਿਆਂ ਦੇ ਨਾਮ ਤੋਂ ਸਿੱਖਿਆ ਮਿਲਦੀ ਪਾਈ। ਪਹਿਲੇ ਜਿਹੜੇ ਪਿਆਰੇ ਨੇ ਭਾਈ ਦਇਆ ਸਿੰਘ ਜੀ, ਅਤੇ ਦਇਆ ਸਿੰਘ ਦੇ ਸੀਸ ਦੇਣ ਤੋਂ ਸਿੰਘਾਂ 'ਚ ਦਇਆ ਆਈ ਹੈ। ਧੌਲ ਧਰਮ ਦਇਆ ਕਾ ਪੂਤ, ਦਇਆ ਮਾਂ ਹੈ ਅਤੇ ਧਰਮ ਪੁੱਤਰ ਹੈ। ਫਿਰ ਦੂਸਰਾ ਸੀਸ ਦਿੱਤਾ ਸੀ ਭਾਈ ਧਰਮ ਸਿੰਘ ਜੀ ਨੇ। ਧਰਮ ਸਿੰਘ ਦੇ ਸੀਸ ਦੇਣ ਤੋਂ ਦਇਆ ਧਰਮ ਆਇਆ ਹੈ। ਸਤਸੰਗੀਓ, ਜਿੱਥੇ ਦਇਆ ਹੈ ਉੱਥੇ ਧਰਮ ਹੈ, ਜਿੱਥੇ ਦਇਆ ਅਤੇ ਧਰਮ ਹੈ ਉੱਥੇ ਹਿੰਮਤ ਹੈ। ਭਾਈ ਹਿੰਮਤ ਸਿੰਘ ਨੇ ਸੀਸ ਦਿੱਤਾ, ਸਿੰਘਾਂ ਵਿੱਚ ਹਿੰਮਤ ਦਲੇਰੀ ਆਈ। ਅਤੇ ਫਿਰ ਪਿਆਰਿਓ ਭਾਈ ਮੋਹਕਮ ਸਿੰਘ ਜੀ ਨੇ ਆਪਣਾ ਸੀਸ ਭੇਟ ਕੀਤਾ। ਮੋਹਕਮਤ ਆਈ, ਸਥਿਤੀ, ਟਿਕਾਓ, ਇਹ ਗੁਰੂ ਦੀ ਕਿਰਪਾ ਨਾਲ ਸਾਨੂੰ ਮਿਲਿਆ। ਸਤਸੰਗੀਓ, ਸੱਚੇ ਪਾਤਸ਼ਾਹ ਜੀ ਮਿਹਰ ਦਇਆ ਦ੍ਰਿਸ਼ਟੀ ਕਰਦੇ ਨੇ, ਕਿਰਪਾ ਕਰਦੇ ਸੱਚੇ ਪਾਤਸ਼ਾਹ ਕਿ ਭਾਈ ਦਇਆ ਜਿੱਥੇ ਉੱਥੇ ਧਰਮ, ਜਿੱਥੇ ਧਰਮ ਦਇਆ ਅਤੇ ਧਰਮ ਹੈ ਉੱਥੇ ਹਿੰਮਤ, ਜਿੱਥੇ ਦਇਆ ਧਰਮ ਅਤੇ ਹਿੰਮਤ ਹੈ ਉੱਥੇ ਸਥਿਤੀ, ਟਿਕਾਓ, ਮਨ ਦਾ ਮੋਹਕਮਤਾਈ, ਜਿੱਥੇ ਇਹ ਚਾਰ ਹਨ ਉੱਥੇ ਸਾਹਿਬ ਦੀ ਪ੍ਰਾਪਤੀ ਹੋ ਜਾਂਦੀ ਹੈ। ਜਿੱਥੇ ਦਇਆ ਹੈ, ਧਰਮ ਹੈ, ਹਿੰਮਤ ਹੈ, ਮੋਹਕਮਤਾਈ ਹੈ, ਉੱਥੇ ਫਿਰ ਸਾਹਿਬ ਦੀ ਪ੍ਰਾਪਤੀ ਹੁੰਦੀ। ਅਤੇ ਪੰਜਵੇਂ ਪਿਆਰੇ ਨੇ ਆਪਣਾ ਸੀਸ ਭੇਟ ਕੀਤਾ ਅਤੇ ਗੁਰੂ ਮਹਾਰਾਜ ਨੇ ਬਖਸ਼ਿਸ਼ਾਂ ਕੀਤੀਆਂ, ਖਾਲਸੇ ਨੂੰ ਸਾਹਿਬ ਦੀ ਪ੍ਰਾਪਤੀ ਹੋਈ। ਇਸ ਲਈ ਭਾਈ ਸਾਹਿਬ ਸਿੰਘ ਜੀ ਪੰਜਵੇਂ ਪਿਆਰੇ ਨੇ ਅਤੇ ਜਦੋਂ ਸ੍ਰੀ ਚਮਕੌਰ ਸਾਹਿਬ ਦਾ ਜੰਗ ਹੋਇਆ ਅਤੇ ਉੱਥੇ ਸ਼ਹੀਦ ਹੋਏ ਸੀ। 1665 ਦਾ ਆਵੀ ਦਾ ਜਨਮ ਹੈ ਅਤੇ ਸਤਸੰਗੀਓ ਆਵੀ ਦੀ ਜਿਹੜੀ ਸ਼ਹਾਦਤ ਹੈ ਇਹ 1704 ਨੂੰ ਹੋਈ ਹੈ ਚਮਕੌਰ ਦੀ ਗੜੀ 'ਚ। ਇਸ ਲਈ ਅੱਜ ਦੇ ਦਿਨ ਪੰਜਾਂ ਪਿਆਰਿਆਂ ਦੇ ਵਿੱਚੋਂ ਭਾਈ ਸਾਹਿਬ ਭਾਈ ਸਾਹਿਬ ਸਿੰਘ ਜੀ ਦਾ ਜਨਮ ਦਿਨ ਅੱਜ ਦੇ ਦਿਨ ਹੋਇਆ ਸੀ। ਤਿੰਨਾਂ ਦੇ ਜਨਮ ਦਿਨ ਦੀਆਂ ਬਹੁਤ ਬਹੁਤ ਮੁਬਾਰਕਾਂ। ਦੂਸਰੀ ਬੇਨਤੀ ਕਿ ਅੱਜ ਦੇ ਦਿਨ ਹੀ ਸਤਸੰਗੀਓ 18 ਜੂਨ
और 2023 नू हिंदुस्तान की जालम हुकूमत ने साड़ी कौम के प्रमुख लीडर भाई साहब भाई हरदीप सिंह जी निजर कैनेडा निवासी सरी डेल्टा गुरु नानक गुरद्वारा साहब जी के मुख सेवादार तिन्हां नू सत्संगियो गोलियां मार के एजेंटा कोलों ते शहीद करवा दिता। सो ओ सच ते हक की आवाज़ बुलंद करदे सी। उत्थे जाण दा समां मिलदा, मेरा अगला महीना भी अगस्त दा उत्थे सेवा है कथा दी, अगला जुलाई तो उत्थों अगे अगस्त, अगस्त दे महीने की सेवा वाहिगुरू ने उत्थे दित्ती होई है, जाते रहीदा। उत्थे इन्ना ज़्यादा उन्होंने बच्चों नूं सहूलतां दित्तियां, भाई हरदीप सिंह जिहड़े स्कूलों के बच्चे आउंदे ने, रस्तां खुल्लियां ते जिहड़ी भी मदद की लोड़ होवे स्कूल तो दिंदे ने, गुरद्वारा साहिब तो दिंदे ने। इसलिए बहुत ज़्यादा उत्थे स्कूल के बच्चे जिहड़े आउंदे ने, सवेरे प्रशादा पाणी भैणां ने मातावां ने बना के परौंठे रखणे ने, बच्चे आउंदे ने टिफिन लैके जांदे, कोई भी किसी धर्म दा होवे बच्चा उन्होंने पैक कर करके प्रशादा पानी दे ही जाना, रस्ता दे ही जानी उन्होंने। सो उन्होंने बच्चों वास्ते बहुत किया, बहुत उदो जी पबलिक सी वह दुखी हुई जो उन्होंने सरकारी एजेंसिया ने टारगेट किया। भाई अवतार सिंह जी खंडा उन्होंने प्यारे एजेंसिया ने जहर दे के इस तरीके जोड़ा सी उन्होंने शहीद किया। सो अज के दिन भाई साहब भाई हरदीप सिंह जी निजर तिन्हों डेल्टा सरी गुरद्वारा गुरु नानक साहब विखे सो पार्क तो निकलदे हुए सत्संगी शहीद कर दिता गया। सो गुरु महाराज मेहर करन बेनती मैं कर रहा सी कि इन बिद साहेब रबत रवै, इस तरीके जिहड़ा मालक वाहिगुरु है ना उन्हूं भाई याद करते रहिए स्वासां दे अंत तक। कह दे कह कहे कह जावह तुम सर अवर न कोई। धन धन गुरु नानक देव जी महाराज सच्चे पातशाह मेहर करते ने, कह दे कह कह कहे जावे, कहण वाले कह के परमात्मा की वड्याई चले जाते ने। जे सब मिलकर आखण पाहे वड्डा ना होवे घाट ना जाए, अंत ना सिफती कहण ना अंत, अंत ना करण देण ना अंत। परमात्मा की सिफतां करी जाइए सारी जिंदगी उहदा अंत नहीं आउंदा। एक नहीं लखां कथा वाचक, लखां रब दे प्यारे भगत उहदियां सिफतां करदे ने, परमात्मा दा अंत नहीं। अंत ना अंता सदा बेअंता, कहो नानक ऊचो ऊचा, बेअंता बेअंत गुण तेरे कीर्तक गावां राम। गुरु अर्जन देव साहिब ने लिखिया सहस्कृति विच नेत नेत कथंत वेदा, नेत नेत दा अर्थ बेअंत बेअंत, बेअंत कहण दे विच अंत वाहिगुरू दा मतलब उहदा गुण गा गा के नाम जप जप के सिफतां कर करके वाहिगुरू दे गुणा दा अंत नहीं, उहदी शख्सियत दा अंत नहीं, आनंद लै सकदे आ। जिहड़ा आकाश ने स्पेस उत्ते ਇਹਦੇ ਵਿੱਚ ਪੰਛੀ ਉਡਾਰੀਆਂ ਮਾਰ ਮਾਰ ਕੇ ਤਾਰੀਆਂ ਲਾ ਲਾ ਕੇ ਆਨੰਦ ਲੈ ਸਕਦਾ ਹੈ, ਆਨੰਦ ਆਕਾਸ਼ ਦਾ ਅੰਤ ਨਹੀਂ ਲੈ ਸਕਦਾ। ਅੱਜ ਕੱਲ੍ਹ ਵਿਗਿਆਨਕ ਸੋਚ ਬਹੁਤ ਹੈ। ਵਿਗਿਆਨਕ ਕਹਿੰਦੇ ਨੇ ਕਿ ਜੈੱਟ ਜਹਾਜ਼, ਜੈੱਟ ਹੁੰਦਾ ਜਿਹੜਾ ਲੜਾਈ ਵਾਲੇ ਜਹਾਜ਼ ਹੁੰਦੇ ਨੇ ਸਤਸੰਗੀ ਜੰਗੀ, ਬਹੁਤ ਜ਼ਿਆਦਾ ਰਫ਼ਤਾਰ ਹੁੰਦੀ, ਗੋਲੀ ਵਾਂਗ ਲੰਘ ਜਾਂਦਾ ਹੈ। ਕਹਿੰਦੇ ਜੈੱਟ ਜਹਾਜ਼ ਹੋਵੇ 1000 ਕਿਲੋਮੀਟਰ ਦੀ ਸਪੀਡ ਹੋਵੇ ਪਰ ਘੰਟਾ, ਲਗਾਤਾਰ 17 ਸਾਲ ਲਗਾਤਾਰ ਚੱਲੀ ਜਾਵੇ, ਫਿਰ ਸੂਰਜ ਤੱਕ ਪਹੁੰਚ ਸਕਦਾ। ਸੂਰਜ ਅਜੇ ਬਿਲਕੁਲ ਨੇੜੇ ਸਾਡੇ, ਇਹ ਤੋਂ ਪਤਾ ਹੀ ਨਹੀਂ ਪਰੇ ਕੀ ਹੈ। ਪਾਤਾਲਾਂ ਪਾਤਾਲ ਲੱਖ ਆਗਾਸਾਂ ਆਗਾਸ, ਓੜਕ ਓੜਕ ਭਾਲ ਥੱਕੇ ਵੇਦ ਕਹਿਣ ਇੱਕ ਵਾਤ। ਪਤਾ ਹੀ ਨਹੀਂ ਕਿੰਨੇ ਆਕਾਸ਼, ਕਿੰਨੇ ਪਤਾਲ, ਕਿੰਨੇ ਚੰਦਰਮਾ, ਕਿੰਨੇ ਸੂਰਜ, ਕਿੰਨੀਆਂ ਧਰਤੀਆਂ, ਅੰਤ ਹੀ ਨਹੀਂ। ਇਸ ਲਈ ਇੱਕ ਪੰਛੀ ਆਕਾਸ਼ ਵਿੱਚ ਉੱਡ ਕੇ ਆਕਾਸ਼ ਦਾ ਅੰਤ ਨਹੀਂ ਲੈ ਰਿਹਾ, ਆਨੰਦ ਲੈ ਰਿਹਾ। ਇੱਦਾਂ ਹੀ ਅਸੀਂ ਬਾਣੀ ਪੜ੍ਹ ਕੇ, ਸੇਵਾ ਕਰਕੇ, ਕੀਰਤਨ ਕਰਕੇ, ਸੁਣ ਕੇ, ਕਥਾ ਵਿਚਾਰ ਕਰਕੇ, ਸੁਣ ਕੇ ਆਨੰਦ ਲੈਂਦੇ ਹਾਂ, ਅੰਤ ਨਹੀਂ। ਵੀ ਕਥਾ ਕਰਦੇ ਨਾ ਸਤਸੰਗੀਓ, ਇਹ ਆਪਣਾ ਆਨੰਦ ਲੈਣ ਲਈ ਕਰਦੇ ਹਾਂ, ਅੰਤ ਲੈਣ ਲਈ ਨਹੀਂ ਕਿ ਮੈਂ ਬੜਾ
विद्वान हाँ परमेश्वर का अंत पा लवांगा प्यारियो नहीं, एक उहदे रूम का भी आप अंत नहीं पा सकते, एक रूम का भी। दशमेश पिता ने लिखा काल पुरख की देह मोह कोटक बिसन महेस कोट इंद्र ब्रह्मा किते रावत सास करोर जलेस। अकाल पुरख वाहिगुरू जी की देही दे विच, देही सी की है परमात्मा की, जिन्ना ब्रह्मांड है सारी उहदा देही है, शरीर है। इस शरीर विच करोड़ा सूरज करोड़ा चंद्रमे करोड़ा ब्रह्मे करोड़ा शिव करोड़े इंद्र ने अंति ने, एक एक रोम दे विच कई कई ब्रह्मे बैठे ने वाहिगुरू के एक एक रोम दे विच। इसलिए वाहिगुरु का अंत नहीं कहते, कह कह दे कह है कहे कहे जावे, कहन वाले कह कह के सिफतां कर करके नाम जप जप के उहदियां वडियाईयां कर करके चले गए। तुम सारा अवरना कोई, तुहानू गुरु नानक देव जी कहिंदे हे वाहिगुरू तुम सार, तुम दा भाव तुहाडे, हे वाहिगुरू तुहाडे सारदास सदरस बराबर अवरना कोई, तुहाडे वर्गा कोई है ही नहीं। बगदाद गए गुरु नानक देव जी, सवाल किया पीरां ने कि कोई ऐसा कार्ज है जिहड़ा खुदा नहीं कर सकिया। गुरु जी कहिंदे कि एक कार्ज है जिहड़ा खुदा कर नहीं सकिया ना कर सकता है। हैरान हो गए, वो किहड़ा कार्ज है? तो गुरु नानक देव जी कहिंदे खुदा परमात्मा वाहिगुरू अपने वर्गा दूसरा खुदा परमेश्वर नहीं बना सकिया ना बना सकेगा। वाहिगुरू एक है, अल्लाह एक है, गॉड इज दी वन है, परमात्मा एक है, ये सारे धर्म मानते ने प्यारे। इसलिए वाहिगुरू वर्गा दूजा कोई नहीं। भगत हीन नानक जन जंपै, धन धन गुरु नानक देव जी बख्शिश करते ने भाई, बेनती करिए हे वाहिगुरू मैं दास भगती हीणा हाँ, मेरे को प्रेमा भगती है नहीं, मैं तुहानू तुहाडे नाम नू जपदा हाँ, तुहाडा सिमरन करदा हाँ। हो साला ही सच्चा सोई, तन गुरु नानक देव जी कहिंदे ने मैं सलाउंदा हाँ वड्याई करदा हाँ, सच्चा सोई जिहड़ा सच्चा वाहिगुरू है। रोज़ आपां पढ़दे हाँ जिसनू बख्शे सिवत सालाह, नानक पातशाही पातशाहो, जिसनू परमात्मा अपनी सिफत सलाह बख्श दे वो शैन शाह दा शैन शाह, वो पातशाह दा पातशाह प्यारियो। ता ही आपां वाहिगुरू की सिफत करते हैं, बाणी सारी जिन्नी बाणी एक ओंकार तो लैके सारी वाहिगुरू की सिफत नाल भरी पई है, एक भी परमात्मा की सिफत ही है। एक का मतलब वाहिगुरू एक है, दुती है, खंड है, उस वर्गा दूजा कोई भी नहीं। सत चित आनंद है, जाति स्वै जाति स्वैगत भेद रहत है, देश काल प्रशेद वस्तु रहत है। एक का अंत कर अंत सत्संग अर्थ कर लगी है ना, सारी जिंदगी लग जाए। एक दे विस्थार है ओंकार, ओंकार का विस्थार मूल मंत्र, मूल मंत्र का विस्थार है जप जी साहब का विस्थार सारी बाणी। इसलिए परमात्मा बड़ा बेअंत है, उसकी सिफत सलाह कर करके करके असी आनंद ले सकते हैं। तो गुरु जी मेहर कर दे, भगत हीन नानक जन जंपै, हौ साला ही सच्चा सोई, मैं भगती तो हीणा दास परमात्मा के नाम नू जपदा हाँ, उहदी सच्चे की सिफत करदा हाँ, सच्चे पातशाह मेहर करन नामदान बख्शन चरणा का प्यार बख्शन, सरबत संगतियां दी हाजरियां चलिया कदम तिल फुल भेटावां सेवावां रस्ता बस्ता हाजरियां मारे दर प्रवान करन, दरों घरों गुरसिखी सदक भरोसा नामदान बख्शन चरणा का प्यार बख्शन, सरबत संगत दे सिर ते मेहर भरे हथ रखन, शुक्र गुरु का धन्नवाद, आप संगतां दा प्रबंधक वीरां दा गुरु के वजीरां दा। दुबारा फिर दास रहा वल्लों ते प्रबंधक वीरां वल्लों भाई साहब भाई प्यारे भाई साहिब सिंह जी दे जन्मदिन दीआं बहुत बहुत मुबारकां। समाप्ति दीआं पंक्तियां गाईए, फतेह बुलाईए जी।

ਵਸਿਆ ਬਾਝੇ ਸਬਦ ਕਨੇਰੇ ਪਹਿ ਨਾਨਕ ਸੱਚੇ ਸਾਹਿਬ ਕਿਆ ਨਾਹੀਂ ਕਰਤੇ ਰਹਿ ਸਾਚਾ ਨਾਮ ਮੇਰਾ ਆਧਾਰੋ ਸਾਚ ਨਾਮ ਆਧਾਰ ਮੇਰਾ ਜਿਨ ਭੁੱਖਾ ਸਭ ਗਵਾਈਆ ਪਰ ਸਾਂਤ ਸੁਖ ਮਨਾਇ ਵਸਿਆ ਜਿਨੇ ਸ਼ਾ ਸਾ ਪਜਾਈਆ

ਮੇਰਾ ਆਧਾਰੋ ਵਾਜੇ ਪੰਚ ਸ਼ਬਦ ਤਿਤ ਘਰ ਸੁਭਾਗੈ ਘਰ ਸੁਭਾਗੈ ਸ਼ਬਦ ਵਾਜੇ ਤਲਾ ਜਿਤ ਘਰ ਧਾਰੀਆ ਪੰਚ ਦੂਤ ਤੁਦ ਵਸ ਕੀਤੇ ਕਾਲ ਕੰਟਕ ਮਾਰਿਆ ਤੁਰ ਕਰਮ ਪਾਇਆ ਤੁਰ ਜਿਨ ਕਉ ਸੇ ਨਾਮ ਹਰ ਕਹਿ ਲਾਗੇ ਕਹਿ ਨਾਨਕ ਤੈ ਸੁਖ ਹੋਆ ਤਿਤ ਘਰ ਅਨਹਦ ਵਾਜੇ ਅਣ ਸੁਣੋ ਵਡਭਾਗੀ ਹੋ ਸਗਲ ਮਨੋਰਥ ਪੂਰੇ ਪਾਰ ਬ੍ਰਹਮ ਪ੍ਰਪਾਇਆ ਉਤਰੇ ਸਗਲ ਵਿਸੂਰੇ ਦੁਖ ਰੋਗ ਸੰਤਾਪ ਉਤਰੇ ਸੁਣੀ ਸੱਚੀ ਬਾਣੀ ਸੰਤ ਸਾਜਨ ਭਏ ਸਰਸੇ

ਨਿਓਟਿਆਂ ਦੀ ਉੜਨੇ ਆਸਰਿਆਂ ਦੇ ਆਸਰਾ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀਓ ਆਪ ਜੀ ਦੇ ਹਜ਼ੂਰ ਅਰਦਾਸ ਬੇਨਤੀ ਆਪ ਜੀ ਨੇ ਕਿਰਪਾ ਰਹਿਮਤ ਕੀਤੀ ਹੈ ਅੰਮ੍ਰਿਤ ਵੇਲੇ ਤੋਂ ਸੋਹਣੇ ਤਖਤਾਂ ਦੇ ਪ੍ਰਕਾਸ਼ ਮਨ ਹੋ ਕੇ ਦਰਸ਼ਨ ਦੀ ਧਾਰ ਬਖਸ਼ੇ ਹਨ ਆਪ ਜੀਆਂ ਦਾ ਕੋਟਾਨ ਕੋਟ ਧੰਨਵਾਦ ਸ਼ੁਕਰਾਨਾ ਹੈ ਅੰਮ੍ਰਿਤ ਵੇਲੇ ਤੋਂ ਆਪ ਦੀ ਪਾਵਨ ਹਜ਼ੂਰੀ ਵਿੱਚ ਸੁਖਮਨੀ ਸਾਹਿਬ ਜੀ ਦੇ ਪਾਠ ਪੰਜ ਬਾਣੀਆਂ ਦੇ ਨੇਤਰੇ ਮਾਸਾ ਜੀ ਦੀ ਵਾਰ ਦੇ ਕੀਰਤਨ ਹੋਏ ਉਪਰੰਤ ਆਪ ਜੀਆਂ ਵੱਲੋਂ ਬਖਸ਼ਿਸ਼ ਮੁੱਖ ਵਾਗ ਦੀ ਕਥਾ ਵਿਚਾਰ ਗੁਰਮਤਿ ਵਿਚਾਰਾਂ ਛੇ ਪੌੜੀਆਂ ਆਨੰਦ ਸਾਹਿਬ ਦਾ ਜਾਪ ਹੋਇਆ ਹੈ ਕਿਰਪਾ ਕਰਨੀ ਜੀ ਸਮੁੱਚੀਆਂ ਸੇਵਾਵਾਂ ਨਿਭਾਉਂਦਿਆਂ ਹੋਇਆਂ ਪੁੱਲ ਚੁੱਕ ਦੀ ਖਿਮਾ ਬਖਸ਼ਣਾ ਪੜ੍ਹੀ ਸੁਣੀ ਬਾਣੀ ਕੀਰਤਨ ਕਥਾ ਦਾ ਭਾਵ ਆਈਆਂ ਸੰਗਤਾਂ ਦੇ ਹਿਰਦੇ ਤੇ ਵਸਾਉਣਾ ਆਈਆਂ ਸੰਗਤਾਂ ਦੀ ਦਰ ਹਾਜ਼ਰੀ ਤਿਲ ਫੁਲ ਭੇਟਾਵਾਂ ਪ੍ਰਵਾਨ ਕਰਨੀਆਂ ਧਰੋਂ ਕਰੋ ਨਾਮ ਦਾਨ ਚੜ੍ਹਦੀ ਕਲਾ ਦੀ ਦਾਤ ਬਖਸ਼ਣੀ ਪਰਿਵਾਰਾਂ ਵਿੱਚ ਸੁੱਖ ਸ਼ਾਂਤੀ ਕਾਰੋਬਾਰਾਂ ਵਿੱਚ ਵਾਧੇ ਕਰਨੇ ਜੇਲ੍ਹਾਂ ਵਿੱਚ ਬੰਦ ਗੁਰਸਿੱਖਾਂ ਦੀ ਰਿਹਾਈ ਚੜ੍ਹਦੀ ਕਲਾ ਕਰਨੀ ਆਪਣੇ ਪਿਆਰੇ ਖਾਲਸਾ ਪੰਥ ਦੀ ਚੜ੍ਹਦੀ ਕਲਾ ਕਰਨੀ ਆਪ ਜੀਆਂ ਦੇ ਭਾਣੇ ਵਿੱਚ ਰਹਿਣ ਸੁੱਖਾਂ ਨਾਲ ਬਤੀਤ ਹੋਈ ਆਇਆ ਦਿਨ ਆਪਦੇ ਭਾਣੇ ਵਿੱਚ ਬਾਣੀ ਪੜ੍ਹਦਿਆਂ ਸਿਮਰਨ ਕਰਦਿਆਂ ਬਤੀਤ ਹੋਵੇ ਅਰਦਾਸ ਬੇਨਤੀ ਹੈ ਜੀ ਸੰਗਤਾਂ ਵੱਲੋਂ ਦਰ ਕਰਦੇ ਸੇਵਾਦਾਰ ਭਾਈ ਜਗਤਾਰ ਸਿੰਘ ਜੀ ਉਹਨਾਂ ਦੀ ਤੰਦਰੁਸਤੀ ਵਾਸਤੇ ਆਪਣੇ ਸੇਵਕਾਂ ਨੂੰ ਚੜ੍ਹਦੀਆਂ ਕਲਾ ਬਖਸ਼ਣੀਆਂ ਪਾਹੁਲਪ੍ਰੀਤ ਸਿੰਘ ਦੇ ਇਮੀਗ੍ਰੇਸ਼ਨ ਕਾਰਜਾਂ ਦੀ ਸਫਲਤਾ ਵਾਸਤੇ ਪਰਿਵਾਰ ਵੱਲੋਂ ਅਰਦਾਸ ਬੇਨਤੀ ਰਹਿਮਤਾਂ ਪ੍ਰਾਰਥ ਰੱਖਣਾ ਸੈਂਡੀ ਸਿੰਘ ਦੀ ਤੰਦਰੁਸਤੀ ਵਾਸਤੇ ਸੱਚੇ ਪਾਤਸ਼ਾਹ ਜੀ ਦੇਹ ਰੋਗਤਾ ਵਾਸਤੇ ਸਮੂਹ ਸੰਗਤਾਂ ਵੱਲੋਂ ਪਰਿਵਾਰ ਵੱਲੋਂ ਅਰਦਾਸ ਬੇਨਤੀ ਹੈ ਕਿਰਪਾ ਕਰਨੀ ਜੀ ਚੜ੍ਹਦੀਆਂ ਕਲਾ ਬਖਸ਼ਣੀਆਂ ਗੁਰਮਤਿ ਅਨੁਸਾਰ ਸਭ ਦੀਆਂ ਮਨੋਕਾਮਨਾ ਪੂਰੀਆਂ ਕਰਨੀਆਂ ਆਪ ਜੀ ਦੇ ਬਖਸ਼ਿਆਂ ਖਜ਼ਾਨਿਆਂ ਵਿੱਚੋਂ ਕੜਾ ਪ੍ਰਸ਼ਾਦ ਦੀ ਦੇਗ ਸਜ ਕੇ ਹਾਜ਼ਰ ਹੈ ਕਰੀ ਪਾਕ ਸਾਲ ਸੋਜ ਪਿਤਰਾ ਹੁਣ ਲਾਮ ਭੋਗ ਹਰ ਆਏ ਆਪ ਜੀ ਦਾ ਸੀਤ ਪ੍ਰਸ਼ਾਦ ਜੋ ਛਕੇ ਨਾਮ ਵਾਹਿਗੁਰੂ ਵਾਹਿਗੁਰੂ ਜਪੇ ਸ੍ਰੀ ਮੁਖ

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੋਹਰਾ ਆਗਿਆ ਭਈ ਅਕਾਲ ਕੀ, ਤਵੇ ਚਲਾਇਓ ਪੰਥ, ਸਭ ਸਿੱਖਣ ਕੋ ਹੁਕਮ ਹੈ। ਗੁਰੂ ਗ੍ਰੰਥ ਜੀ ਮਾਨਿਓ ਪ੍ਰਗਟ ਗੁਰਾਂ ਕੀ, ਜੋ ਪ੍ਰਭ ਕੋ ਮਿਲ ਬੋਚ ਹੈ।

ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰੀ ਸਾਧ ਸੰਗਤ ਜੀ, ਆਪ ਸੰਗਤਾਂ ਨੇ ਅੰਮ੍ਰਿਤ ਵੇਲੇ ਦੀਵਾਨਾਂ ਵਿੱਚ ਹਾਜ਼ਰੀ ਭਰ ਕੇ ਗੁਰਬਾਣੀ ਕੀਰਤਨ ਕਥਾ ਦੇ ਲਾਭ ਪ੍ਰਾਪਤ ਕੀਤੇ ਹਨ। ਸਤਿਗੁਰੂ ਸਾਹਿਬ ਜੀ ਰਹਿਮਤ ਕਰਨ, ਆਪ ਸੰਗਤਾਂ ਦੀ ਦਰ ਹਾਜ਼ਰੀ ਪ੍ਰਵਾਨ ਕਰਨ, ਦਰੋਂ ਘਰੋਂ ਨਾਮ ਦਾਨ ਚੜ੍ਹਦੀ ਕਲਾ ਦੀ ਦਾਤ ਬਖਸ਼ਣ ਜੀ। ਇੱਥੇ ਅੰਮ੍ਰਿਤ ਵੇਲੇ ਦੀਵਾਨਾਂ ਦੀ ਸੰਪੂਰਨਤਾ ਹੈ। ਸ਼ਾਮਾਂ ਦੇ ਦੀਵਾਨਾਂ ਵਿੱਚ ਆਪ ਜੀ ਨੇ ਵੱਧ ਤੋਂ ਵੱਧ ਹਾਜ਼ਰੀਆਂ ਭਰਨੀਆਂ। ਸੋ ਨਾਲ ਹੀ ਆਪ ਸੰਗਤਾਂ ਨੂੰ ਬੇਨਤੀ ਹੈ, ਜੋ ਕਿ ਅੱਜ ਸੰਗਤਾਂ ਵੱਲੋਂ ਛੇ ਸ੍ਰੀ ਅਖੰਡ ਪਾਠ ਸਾਹਿਬ ਦੀ ਰਮਤਾ ਹੋਣੀ ਹੈ, ਜਿਨ੍ਹਾਂ ਪਰਿਵਾਰਾਂ ਨੇ ਸੋ ਸ੍ਰੀ ਅਖੰਡ ਪਾਠ ਸਾਹਿਬ ਦੀ ਸੇਵਾ ਲਈ ਹੈ, ਉਹਨਾਂ ਨੂੰ ਹੱਥ ਜੋੜ ਕੇ ਬੇਨਤੀ ਹੈ। ਆਪ ਜੀਆਂ ਨੇ 10 ਵਜੇ ਤੋਂ ਪਹਿਲਾਂ ਗੁਰੂ ਘਰ ਵਿਖੇ ਪਹੁੰਚ ਜਾਣਾ ਜੀ, ਜੋ 10 ਵਜੇ ਰਮਤਾ ਦੀ ਅਰਦਾਸ ਹੋ ਸਕੇ, ਬੇਨਤੀ ਪ੍ਰਵਾਨ ਕਰਨੀ ਜੀ।

0: ਇਸ ਵੇਲੇ ਜੋ ਤੁਰਕੀ ਬਾਣੀ ਦੇ ਛੇ ਸ੍ਰੀ ਖੰਡ ਪਾਤਸ਼ਾਹ ਸਾਹਿਬ ਦੀ ਰਮਤਾ ਹੋਣ ਲੱਗੀ ਹੈ, ਸਭ ਸੰਗਤਾਂ ਨੂੰ ਹੱਥ ਜੋੜ ਕੇ ਬੇਨਤੀ ਹੈ ਜੋ ਕਿ ਸ੍ਰੀ ਖੰਡ ਪਾਤਸ਼ਾਹ ਸਾਹਿਬ ਦੇ ਮਾਧੀ ਅਰਦਾਸ ਹੋਵੇਗੀ ਕੱਲ ਠੀਕ 9 ਵਜੇ ਆਪ ਜੀਆਂ ਨੇ ਸਮੇਂ ਸਿਰ ਪਹੁੰਚਣਾ ਜੀ, ਅਤੇ ਐਤਵਾਰ ਨੂੰ 9 ਵਜੇ ਜਿਹੀ ਜੋ ਭੋਗ ਦੇ ਸਲੋਕ ਆਰੰਭ ਹੋਣਗੇ, ਸੋ ਆਪ ਸੰਗਤਾਂ ਨੇ ਬੇਨਤੀ ਪ੍ਰਵਾਨ ਕਰਨੀ ਜੀ। ਆਓ ਆਨੰਦ ਸਾਹਿਬ ਦੇ ਪਾਠ ਨਾਲ ਜੁੜੀਏ, ਉਪਰੰਤ ਜੋ ਅਰਦਾਸ ਵਿੱਚ ਸ਼ਾਮਿਲ ਹੋਈਏ ਜੀ।
1: ਵਾਹਿਗੁਰੂ ਸਾਹਿਬ ਜੀਓ, ਰਾਮ ਕਲੀ ਮਹੱਲਾ ਤੀਜਾ, ਆਨੰਦ ਇੱਕ ਓਅੰਕਾਰ ਸਤਿਗੁਰੂ ਪ੍ਰਸਾਦਿ।

ਮੰਗੇ। ਪਹਿਲੇ ਸ੍ਰੀ ਅਖੰਡ ਪਾਤਸ਼ਾਹ ਸਾਹਿਬ ਦੀ ਸੇਵਾ ਹਰ ਸਾਲ ਦੀ ਤਰ੍ਹਾਂ ਸਮੂਹ ਪਰਿਵਾਰਾਂ ਵੱਲੋਂ ਧੰਨ ਧੰਨ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਜੀ ਆਪ ਜੀਆਂ ਦੇ ਸ਼ਹੀਦੀ ਪੁਰਬ ਮਨਾਉਂਦਿਆਂ ਹੋਇਆਂ ਕਰਵਾਈ ਜਾ ਰਹੀ ਹੈ। ਸਭ ਪਰਿਵਾਰਾਂ ਦੀਆਂ ਕਿਰਤ ਕਮਾਈਆਂ ਵਿੱਚ ਵਾਧੇ ਪਾਉਣੇ, ਸੁੱਖ ਸ਼ਾਂਤੀ, ਚੜ੍ਹਦੀਆਂ ਕਲਾ ਬਖਸ਼ਣੀਆਂ,

ਕਰਨੀਓ। ਮੇਰਾ ਪ੍ਰਯਾਸ ਰੱਖਣਾ ਸੱਚੇ ਪਾਤਸ਼ਾਹ ਜੀ ਆਪ ਦਾ ਸ਼ੁਕਰਾਨਾ ਕਰਦਿਆਂ ਹੋਇਆਂ ਕਰਵਾਈ ਜਾ ਰਹੀ ਹੈ। ਕਿਰਪਾ ਕਰਨੀ ਜੀ, ਗੁਰਮਤ ਅਨੁਸਾਰ ਮਨੋਕਾਮਨਾ ਪੂਰੀਆਂ ਕਰਨੀਆਂ, ਕਿਰਤ ਕਮਾਈਆਂ ਵਿੱਚ ਵਾਧੇ ਪਾਉਣੇ, ਕਾਰਜ ਰਾਸ ਕਰਨੇ।

0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬੋਲੇ ਸੋ ਨਿਹਾਲ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਵਾਹਿਗੁਰੂ ਸਾਹਿਬ ਜੀ ਦੀਨ ਦਰ ਦੁੱਖ ਭੰਜਨਾ

ਸੋਦਾ ਰਾਗ ਸਾਹਿਬ ਮਹੱਲਾ ਪਹਿਲਾ ਇੱਕ ਓਮਕਾਰ ਸਤਿਗੁਰ ਪ੍ਰਸਾਦ ਸੋਦਰ ਤੇਰਾ ਕਿਹਾ ਸੋ ਘਰ ਕਿਹਾ ਜਿਤ ਵੈ ਸਰ ਸੰਭਾਲੇ ਵਾਜੇ ਤੇਰੇ ਨਾਦਨ ਇੱਕ ਸੰਖਾ ਕਿਤੇ ਤੇਰੇ ਗਾਵਣ ਹਾਰੇ ਗਾ ਕਿਤੇ ਤੇਰੇ ਰਾਹ ਪ੍ਰਿਸੋ ਕਹੀਆ ਕਿਤੇ ਤੇਰੇ ਗਾਵਣ ਹਾਰੇ ਗਾਵਨ ਤੁਧ ਨੂੰ ਪੌਣ ਪਾਣੀ ਵੈ ਸੰਤਰ ਗਾਵੇ ਰਾਜਾ ਧਰਮ ਦੁਆਰੇ ਗਾਵਨ ਤੁਧ ਨੂੰ ਚਿੱਤ ਗੁਪਤ ਲਿਖ ਜਾਣਨ ਲਿਖ ਲਿਖ ਧਰਮ ਚਾਰੇ ਗਾਵਨ ਤੁਧ ਨੂੰ ਈਸ਼ਰ ਬ੍ਰਹਮਾ ਦੇਵੀ ਸੋਹਣ ਤੇਰੇ ਸਦਾ ਸਵਾਰੇ ਗਾਵਨ ਤੁਧ ਨੂੰ ਇੰਦਰ ਨਰਸਨ ਬੈਠੇ ਦੇਵਤੇ ਅੰਦਰ ਨਾਲੇ ਗਾਵਨ ਤੁਧ ਨੂੰ ਸਿੱਧ ਸਮਾਧੀ ਅੰਦਰ ਗਾਵਨ ਤੁਧ ਨੂੰ ਸਾਧ ਵਿਚਾਰੇ ਗਾਵਨ ਤੁਧ ਨੂੰ ਜਤੀ ਸਤੀ ਸੰਤੋਖੀ ਗਾਵਨ ਤੁਧ ਨੂੰ ਵੀਰ ਕਰਾਰੇ ਗਾਵਨ ਤੁਧਨੋ ਪੰਡਿਤ ਪ੍ਰਣ ਰਖੀਸਾ ਜੁਜੋ ਵੇਦਾਂ ਨਾਲੇ ਗਾਵਨ ਤੁਧਨੋ ਮੋਹਣੀਆ ਮਨਮੋਹਣ ਸੁਰਗ ਮੱਚ ਪਿਆਲੇ ਗਾਵਨ ਤੁਧਨੋ ਰਤਨ ਪਾਏ ਤੇਰੇ ਅਰਸਰ ਤੀਰਥ ਨਾਲੇ ਗਾਵਨ ਤੁਧਨੋ ਜੋਤ ਮਹਾਵਲ ਸੂਰਾ ਗਾਵਨ ਤੁਧਨੋ ਖਾਣੀ ਚਾਰੇ ਗਾਵਨ ਤੁਧਨੋ ਖੰਡ ਮੰਡੋ ਬ੍ਰਹਿਮੰਡਾ ਕਰਕਾ ਰੱਖੇ ਤੇਰੇ ਧਾਰੇ ਸੇਈ ਤੁਧਨੋ ਗਾਵਨ ਜੋ ਤੁਧ ਭਾਵਨ ਰਤੇ ਤੇਰੇ ਭਗਤ ਰਸਾਲੇ ਹੋਰ ਕਿਤੇ ਤੁਧਨੋਂ ਗਾਵਨ ਸੇ ਮੈਂ ਚਿਤਨਾ ਨਾਨਕਿਆ ਵਿਚਾਰੇ ਸੋਈ ਸੋਈ ਸਦਾ ਸਤ ਸਾਹਿਬ ਸਾਚਾ ਸਾਚੀ ਨਾਈ ਹੈ ਵੀ ਉਸੀ ਜਾਏ ਨਜਾਸੀ ਰਚਨਾ ਜਿਨ ਰਚਾਈ ਰੰਗੀ ਰੰਗੀ ਭਾਤੀ ਕਰਕਾ ਜਿਨਸੀ ਮਾਇਆ ਜਿਨ ਪਾਏ ਕਰਕਾ ਦੇਖਿਆ ਕੀਤਾ ਆਪਣਾ ਜੋ ਤਿਸ ਦੀ ਵਡਿਆਈ ਜੋ ਤਿਸ ਭਾਵੇ ਸੋਈ ਕਰ ਸੀ ਫਿਰ ਹੁਕਮ ਨ ਕਰਨਾ ਜਾਈ ਸੋ ਪਾਤ ਸਾਹ ਸਾਹ ਪਤ ਸਾਹਿਬ ਨਾਨਕ ਰਹਿਣ ਰਾਹ ਯਾਦ ਸਾਹ ਮਹੱਲਾ ਪਹਿਲਾ ਸੋ ਵੱਡਾ ਆਖੇ ਸਭ ਕੋਏ ਕੇਵਲ ਵੱਡਾ ਜਿਠਾ ਹੋਏ

ਸੱਚੀ ਰਾਰਾ ਹੋ ਸਤਸਵਤੀ ਮਿਲ ਸੁਰਤ ਕਮਾਈ ਸਭ ਕੀਮਤ ਮਿਲ ਕੀਮਤ ਪਾਈ ਗਿਆਨੀ ਧਿਆਨੀ ਗੁਰਗੁਰਹਾਈ ਕਹਿਣ ਜਾਈ ਤੇਰੀ ਤਿਲ ਵੜਿਆਈ ਸਭ ਸੱਤ ਸਭ ਤਪ ਸਭ ਚੰਗਿਆਈਆਂ ਸਿੱਧਾਂ ਪੁਰਖਾਂ ਕੀ ਅੰਬੜਿਆਈਆਂ ਤੁਧ ਬਿਨ ਸਿੱਧੀ ਕਿਣ ਨਾ ਪਾਈ ਆ ਕਰ ਮਿਲੇ ਨਾ ਹੀ ਢਾਕ ਰਹਾਈ ਆ ਆਖਣ ਵਾਲਾ ਕਿਆ ਵਿਚਾਰਾ ਸਿਫਤੀ ਪਰੇ ਤੇਰੇ ਭੰਡਾਰਾ ਜਿਸ ਤੂੰ ਦੇ ਤੁਸੀਂ ਕਾ ਚਾਰਾ ਨਾਨਕ ਸਤਿ ਸਵਾਲ ਨਿਹਾਰਾ ਸਭ ਮਹੱਲਾ ਪਹਿਲਾ ਆਖਾਂ ਜੀਵਾਂ ਵਿਸਰੇ ਮਰ ਜਾਓ ਆਖਣ ਔਖਾ ਸਾਚਾ ਨਾਓ ਸਾਚੇ ਨਾਮ ਕੇ ਲਾਗੇ ਭੂਖ ਉਤ ਭੂਖ ਹੈ ਖਾਏ ਚਲੀਏ ਦੂਖ ਸੋ ਕਿਉਂ ਵਿਸਰੇ ਮੇਰੀ ਮਾਏ ਸਾਚਾ ਸਾਹਿਬ ਸਾਚੇ ਨਾਏ ਰਾਓ ਸਾਚੇ ਨਾਮ ਕਿਤੇ ਵੜਿਆਈ ਆਖ ਕੇ ਕੀਮਤ ਨਹੀਂ ਪਾਈ ਜੇ ਸਭ ਮਿਲ ਕੇ ਆਖਣ ਪਾਏ ਵੱਡਾ ਨਾ ਹੋਵੇ ਘਾਟ ਨ ਜਾਏ ਨਾਉ ਮਰੇ ਨਾ ਹੋਵੇ ਸੋਗ ਦਿੰਦਾਰ ਨਾ ਚੁੱਕੇ ਭੋ ਗੁਣ ਇਹੋ ਹੋਰ ਨਾ ਹੀ ਕੋਏ ਨਾ ਕੋ ਹੋਆ ਨਾ ਕੋ ਹੋਏ ਜੇ ਵੜਿਆ ਆਪ ਤੇ ਵੜਤਰੀ ਦਾਤ ਜਿੰਦਨ ਕਰਕੇ ਕੀਤੀ ਰਾਤ ਖਸਮ।

ਦਾਸ ਜਿਨ ਹਰ ਹਰ ਹਰ ਰਸ ਨਾਮ ਨਾ ਪਾਇਆ ਤੇ ਭਾਗਹੀਣ ਜਮ ਪਾਸ ਜੋ ਸਤਿਗੁਰ ਸੁਣ ਸੰਗਤ ਨਹੀਂ ਆਏ ਤ੍ਰਿਗ ਜੀਵੇ ਤ੍ਰਿਗ ਜੀਵਾਸ ਜਿਨ ਅਰਜਨ ਸਤਿਗੁਰ ਸੰਗਤ ਪਾਈ ਤਿੰਨ ਧੁਰ ਮਸਤਕ ਲਿਖਿਆ ਲਿਖਾਸ ਧਨ ਧਨ ਸਤਸੰਗਤਾ ਰਸ ਪਾਇਆ ਮਿਲ ਜਾਣ ਨਾਨਕ ਨਾਮ ਪ੍ਰਗਾਸ ਰਾਹ ਗੁਜਰੀ ਮਹਲਾ ਪੰਜਵਾਂ ਕਾਏ ਰੇਮਨ ਚਿਤਵੈ ਉਦਮ ਜਾ ਹਰ ਹਰ ਜੀ ਉਪਰਿਆ ਸਹਿਲ ਪੱਥਰ ਮੈਂ ਜੰਤੂ ਪਾਏ ਤਾਂ ਕਾਰਜ ਕਾ ਕੇ ਕਰ ਧਰਿਆ ਮੇਰੇ ਮਾਧੋ ਜੀ ਸਤਸੰਗਤ ਮਿਲੇ ਸੋ ਧਰਿਆ

ਡਾਵੇ ਸਕੂ ਸਤਿ ਪਾਤਸ਼ਾਹ ਵਿਚਰੇ ਸ਼ਰਿਆ ਤਿੰਨ ਕਵਣ ਖਲਾਵੇ ਕਵਣ ਚੁਗਾਵੇ ਮਨ ਮੈਂ ਸਿਮਨ ਕਰਿਆ ਸੰਵਿਧਾਨ ਦਾਸਾ ਸਵਿਧਾਨ ਠਾਕਰ ਕਰਤਲ ਧਰਿਆ ਜਨ ਨਾਨਕ ਬਲਬਲ ਸਦਬਲ ਜਾਈਏ ਤੇਰਾ ਅੰਤ ਨਾ ਪਾਰਾ ਵਰਿਆ।

ਜਬ ਤਾ ਸੰਜਮ ਧਰਮ ਨਾ ਕਮਾਇਆ, ਸੇਵਾ ਸਾਧਨਾ ਜਾਣਿਆ, ਰਾਇਆ ਕਉ ਨਾਨਕ ਨੀਚ ਕਰਮਾ, ਸਰਨ ਪਰੇ ਕੀ ਰਾਖੋ ਸ਼ਰਮਾ, ਸੋਏ ਲਾ ਰਾਹ ਗੋੜੀ ਦੀਪ ਕੀ ਮਹਲਾ ਪਹਿਲਾ। ਇੱਕ ਓਂਕਾਰ ਸਤਿਗੁਰ ਪ੍ਰਸਾਦ ਜੈ ਘਰ ਕੀਰਤ ਆਖੇ ਕਰਤੇ ਗਾਵੇ, ਵਿਚਾਰੋ ਤਿਤ ਕਰ ਗਾਵੋ, ਸੋਹਿਲਾ ਸਿਵਰੋ ਸਿਰ ਚਿਨਾਰੋ।

ਕਵਨ ਸਮਾਰ ਸਾਮਨ ਸਾਹ ਲਿਖਿਆ ਮਿਲ ਕਰ ਪਾਓ ਤੇਲ ਦਿਓ ਸੱਜਣਾ ਸੀਸਰੀਆਂ ਜਿਉਂ ਹੋਵੇ ਸਾਹਿਬ ਸੁਮੇਲ ਘਰ ਘਰ ਇਹੋ ਪਹੁੰਚਾ ਸਦੜੇ ਨਿਤ ਪਵਨ ਸਦਨਾ ਰਸ ਵੇ ਨਾਨ ਸੇ ਦਇਆਵਨ ਰਾਗ ਆਸਾ ਮਹਲਾ ਪਹਿਲਾ ਛੇ ਘਰ ਛੇ ਗੁਰ ਛੇ ਉਪਦੇਸ਼ ਗੁਰੂ ਏਕੋ ਵੇ ਸਨੇਕ ਬਾਬਾ ਜੈ ਘਰ ਕਰਤੇ ਕੀਰਤ ਹੋਏ ਸੋ ਘਰ ਆ ਗੁਡਾਈ ਤੋਏ ਰਾਉ ਵਿਸਵੇ ਜਿਸਾਂ ਘੜੀਆਂ ਪੈਰਾਂ ਦਿੱਤੀ ਵਾਰੀ ਮਾਹੋਵਾ ਸੂਰਜੇ ਕੋ ਰੁੱਤ ਨੇਕ ਨਾਨਕ ਕਰਤੇ ਕੇ ਕਿਤੇ ਵੇ ਇਸ ਰਾਤ ਨਾ ਸੀ ਮੱਲਾ ਪਹਿਲਾ ਗਗਨ ਮੈਂ ਥਾਲ ਰਵ ਚੰਦ ਦੀਪਕ ਬਣੇ ਤਾਰਕਾ ਮੰਡਲ ਜਨਕ ਮੋਤੀ ਤੂੰ ਮਲਾਨ ਲਓ ਪਣ ਚੋਰੋ ਕਰੇ ਸਗਲ ਰਾਏ ਬੁਲੰਦ ਜੋਤੀ ਕੈਸੀ ਆਰਤੀ ਹੋਏ ਭਾਵ ਖੰਡਨਾ ਤੇਰੀ ਆਰਤੀ ਅਨੰਤਾ ਸ਼ਬਦ ਬਾ ਜਨ ਪੇਰੀ ਰਾਉ ਸਹਿਸ ਤਵ ਨੈਨਾ ਨੈਨ ਹੈ ਤੂੰ ਏਕੋ ਸਹਿਸ ਮੂਰਤਨਾ ਏਕ ਤੂਈ ਸਹਿਸ ਪਦ ਵਿਮਲਾ ਨੇ ਏਕ ਪਦ ਗੰਧ ਮੈਨੂੰ ਸਹਿਸ ਤਵ ਗੰਧੇ ਵੀ ਚਲਤ ਮੋਈ ਸਭ ਮੈਂ ਜੋਤ ਜੋਤ ਹੈ ਸੋਏ ਤਿਸ ਦਇ ਚਾਨਣ ਸਮੇਂ ਚਾਨਣ ਹੋਏ ਗੁਰਸਾਖੀ ਜੋਤ ਪ੍ਰਗਟ ਹੋਏ ਜੋਤਿਸ ਭਾਵੇ ਸੋ ਆਰਤੀ ਹੋਏ

ਆਗੇ ਵਸਨ ਸੁਹਿਲਾ ਓਤ ਘਟੇ ਦਿਨ ਸਿਰਾਣਾ ਰੇ ਮਨ ਗੁਰਮੁਲਕਾ ਸੁਆਰੇ ਰਾਓ। ਇਹੋ ਸੰਸਾਰ ਵਿਕਾਰ ਸੰਸੈ ਮੈਂ ਧਰੋ ਬ੍ਰਹਮ ਗਿਆਨੀ ਜਿਸ ਜਗਾਏ ਪਿਆਵੇ ਰਸ ਕਥਕ ਤਾਕਤੇ ਨ ਜਾਨੀ ਜਾ ਕੋ ਆਏ ਸੋਏ ਵਿਆਜੋ ਹਰ ਗੁਰਤੇ ਮਨ ਵਸੇਰਾ ਨਿਜ ਕਰ ਮਹਿਲ ਪਾਵੋ ਸੁਖ ਸਹਿਜੇ ਬੋਰਨ ਹੋਏ ਗੋ ਫੇਰਾ ਅੰਤਰ ਜਾਮੀ ਪੁਰਖ ਵਧਾਰ ਤੇ ਸ਼ਰਧਾ ਮਨ ਕੀ ਪੂਰੇ ਨਾਨਕ ਦਾਸ ਏ ਸੁਖ ਮੰਗੇ ਮੁਕੋ ਕਰ ਸੰਤਨ ਕੀ ਤੂਰੇ। ਇੱਕ ਓਂਕਾਰ ਸਤਿਗੁਰ ਪ੍ਰਸਾਦ ਰਾਗ ਸ੍ਰੀ ਰਾਗ ਮਹੱਲਾ ਪਹਿਲਾ ਪਹਿਲਾ ਕਰ ਪਹਿਲਾ ਮੋਤੀ ਤਾਂ ਮੰਦਰ ਉਸਰੇ ਰਤਨੀ ਤਾਂ ਹੋਏ ਚਲਾਓ ਕਸਤੂਰ ਕੁੰਗੂ ਅਗਰ ਚੰਦਨ ਲੀ ਪਿਆਵੇ ਚਾਓ। ਮਤ ਦੇਖ ਪੂਲਾ ਵਿਸਰੇ ਤੇਰਾ ਜਿਤਨਾ ਆਵੇ ਨਾਓ ਹਰ ਬਿਨ ਜੀਓ ਜਲ ਬਲ ਜਾਓ। ਮੈਂ ਆਪਣਾ ਗੁਰਪੂਜ ਦੇਖਿਆ ਪਰ ਨਾ ਹੀ ਥਾਉ ਰਹਾਓ ਧਰਤੀ ਤਾਂ ਹੀਰੇ ਲਾਲ ਜੜਤੀ ਪਲੰਗ ਲਾਲ ਜੜਾਓ ਮੋਹਣੀ ਮੁਖਮਣੀ ਸੋਏ ਕਰੇ ਰੰਗ ਪਸਾਓ। ਮਤ ਦੇਖ ਪੂਲਾ ਵਿਸਰੇ ਤੇਰਾ ਜਿਤਨਾ ਆਵੇ ਨਾਓ ਸਿੱਧ ਹੋਵਾਂ ਸਿੱਧ ਲਾਈ ਰੇ ਦੇ ਆਖਾਂ ਆਓ ਗੋਤ ਪ੍ਰਗਟ ਹੋਏ ਵੈਸਾ ਲੋਕ ਰਾਖੇ ਭਾਓ। ਮਤ ਦੇਖ ਪੂਲਾ ਵਿਸਰੇ ਤੇਰੇ ਜਿਤਨਾ ਆਵੇ ਨਾਓ ਸੁਲਤਾਨ ਹੋਵਾਂ।

ਨਾ ਦੇਖਾ ਸੁਪਨੇ ਸੁਣ ਨਾ ਥਾਉ ਪੀ ਤੇਰੀ ਕੀਮਤ ਨਾ ਪਵੇ ਹੁਣ ਕੇਵੜੇ ਆਖਾ ਨਾ ਸਾਚਾ ਨਨਕਾਰ ਨਿਜ ਥਾਏ ਸੁਣਸਣੇ ਆਖਣੇ ਆਖਣਾ ਜੇ ਭਾਵੇ ਕਰੇ ਤਮਾਏ ਰਾਹੋ ਕੁੱਸਾਂ ਕੱਟੀਆਂ ਵਾਰ ਵਾਰ ਪੀਸਣ ਪੀਸਾ ਪਾਏ ਅੱਗੇ

ਆਕਾ ਨਾਓ। ਸ੍ਰੀ ਰਾਗ ਮਹਲਾ ਪਹਿਲਾ। ਲੇਖੇ ਬੋਲਣ ਬੋਲਣਾ, ਲੇਖੇ ਗਾਣਾ ਗਾਓ, ਲੇਖੇ ਵਾੜ ਚਲਾਈ ਹੈ, ਲੇਖੇ ਸੁਣ ਵਿਖਾਓ, ਲੇਖੇ ਸਾਹ ਲਵਾਈ ਹੈ, ਪੜ੍ਹੇ ਕੇ ਪੁੱਛਣ ਜਾਓ, ਬਾਬਾ ਮਾਇਆ ਰਚਨਾ ਧੋ, ਵੰਦੇ ਨਾਮ ਸਾਰਿਆ ਨਾਮ ਤਿਸੇ ਨਾਉ ਰਾਓ, ਜਿਵੇਂ ਮਰ ਨਾ ਜਾਏ ਕੈ ਇੱਥੇ ਖਾਜੇ ਕਾਲ, ਜਿੱਥੇ ਵੈ ਸਮਝਾਈਏ ਤਿੱਥੇ ਕੋ ਨਾ ਚੱਲਿਓ ਨਾਲ, ਰੋਵਣ ਵਾਲੇ ਜਿਤੜੇ ਸਭ ਬੰਨੇ ਪੰਡ ਪਰਾਲ, ਸਭ ਕੋ ਆਖੇ ਬਹੁਤ ਬਹੁਤ ਘਟਨਾ ਆਖੇ ਕੋਏ, ਕੀਮਤ ਕਿੰਨੇ ਨਾ ਪਾਈ ਆ ਕਹਿਣ ਵੱਡਾ ਹੋਏ, ਸਾਚਾ ਸਾਹਿਬ ਏਕ ਤੂੰ ਹੋਰ ਕੀ ਹੋਰ ਜੀਆਂ ਕਿਤੇ ਲੋਆ, ਨੀਚਾ ਅੰਦਰ ਨੀਚ ਜਾਤ ਨੀਚੀ ਮਤ ਨੀਚ, ਨਾਨਕ ਤਿਨਕੇ ਸੰਗ ਸਾਧ ਵੱਡਿਆਂ ਸਿਉਂ ਕਹਿ ਰੀਸ, ਜਿੱਥੇ ਨੀਚ ਸੰਭਾਲੀਨ ਤਿੱਥੇ ਨਦ ਤੇਰੀ ਬਖਸ਼ੀਸ਼। ਸ੍ਰੀ ਰਾਗ ਮਹਿਲਾ ਪਹਿਲਾ। ਲਵ ਕੁੱਤਾ ਕੂੜ ਚੂੜਾ ਠੱਗਾ ਠੱਗਾ ਦਾ ਮੁਰਧਾਰ, ਪਰਨਿੰਦਾ ਪਰਮਲ ਮੁਖ ਤੁਦੀ ਅਗਨ ਕ੍ਰੋਧ ਚੰਡਾਲ, ਰਸ ਕਾ ਸਾਫ ਸਲਾਣਾ ਏ ਕਰਮ ਮੇਰੇ ਕਰਤਾਰ, ਬਾਬਾ ਬੋਲੀਏ ਪਤੋ ਏ ਊਤਮ ਸੇਦਰ ਊਤਮ ਕਹੀਏ, ਨੀਚ ਕਰਮ ਬੈਰੋ ਏ ਰਹਾਓ, ਰਸ ਸੋਇਨਾ ਰਸ ਰੂਪਾ ਕਾਮਣ ਰਸ ਪਰਮ ਕੀ ਵਾਸ, ਰਸ ਘੋੜੇ ਰਸੇ ਜਾ ਮੰਦਰ ਰਸ ਮੀਠਾ ਰਸ ਮਾਸ,

ਕੇ ਕਹਿਣ ਮਕਾਨ ਤਿੰਨ ਮਤ ਤਿੰਨ ਪਤ ਤਿੰਨ ਧਨ ਪੱਲੇ ਜਿਨ ਹਿਰਦੇ ਰਿਆ ਸਮਾਏ ਤਿੰਨ ਕਾ ਗਿਆ ਸਲਾਹਣਾ ਔਰ ਸਵਾਲਿਓ ਕਾਏ ਨਾਨਕ ਨਦਰੀ ਪਾਰੇ ਰਾਚੇ ਦਾਨ ਨਾਨ ਆਏ ਸ੍ਰੀ ਰਾਗ ਮਾਲਾ ਪਹਿਲਾ ਨਗਲੋਲਾ ਕੂੜ ਕਾ ਦਿੱਤਾ ਦੇਵਨ ਹਾਰ ਮਤੀ ਮਨ ਸਾਰਿਆ ਖੁਸ਼ੀ ਕੀਤੀ ਦਿਨ ਚਾਰ ਸੱਚ ਮਿਲਿਆ ਤਿੰਨ ਸੋ ਵੀਆਂ ਰਾਖਣ ਕੋ ਦਰਬਾਰ ਨਾਨਕ

ਸੁਣੇ ਮਖਾਣੇ ਜਿਹੜੇ ਤਿੰਨ ਬੁਲਿਆਰੇ ਜਾਓ ਤਾਂ ਮਨ ਕੀਵਾ ਜਾਣੀਏ ਜਾਂ ਮੈਲੀ ਭਾਵੇ ਤਾਓ ਨਾਉ ਨੀਰ ਚੰਗਿਆਈਆਂ ਸਤ ਪਰਮ ਧਨਵਾਸ ਤਮ ਖੋਵੇ ਉਜਲਾ ਲਖਦਾ ਤੀਕ ਦਾਤ ਦੁਖ ਤੇ ਸਹਿ ਪੈ ਆਖੀਏ ਸੂਜੇ ਸੀ ਪਾਸ ਸੋ ਕਿਉਂ ਮਨ ਵਸਾਰੀਏ ਜਾ ਕੇ ਜੀ ਪ੍ਰਾਣ ਤਸਮਿਣ ਸਭ ਅਪਵਿੱਤਰ ਹੈ ਜਿੱਤਾ ਭੈਣ ਖਾਣ ਹੋਰ ਗੱਲਾਂ ਸਭ ਕੂੜੀਆਂ ਤੁਦ ਪਾਵੇ ਪ੍ਰਵਾਨ ਸ੍ਰੀ ਆਗ ਮਹਲਾ ਪਹਿਲਾ ਜਾਲ ਮੋਹ ਘਸ ਮਸ ਕਰ ਮਤ ਕਾਗਦ ਕਰ ਸਾਰ ਭਾਉ ਕਲਮ ਕਰ ਚਿੱਤ ਲਿਖਾਰੀ ਗੁਰਪੁਛ ਲਿਖ ਵਿਚਾਰ ਲਿਖ ਨਾਮ ਸਲਾਹ ਲਿਖ ਲਿਖ ਅੰਤ ਨਾ ਬਾਰਾ ਵਾਰ ਬਾਬਾ ਇਹ ਲੇਖਾ ਲਿਖ ਜਾਣ ਜਿੱਥੇ ਲਿਖਾ ਲੇਖਾ ਮੰਗੀਏ ਤੇ ਹੋਏ ਸੱਚਾ ਨਿਸ਼ਾਨ ਰਾਓ ਜਿੱਥੇ ਮਿਲੇ ਵਡਿਆਈਆਂ ਸਤ ਖੁਸ਼ੀਆਂ ਸਤ ਜਾਓ ਤਿੰਨ ਮੂੰਹ ਟਿੱਕੇ ਨਿਕਲੇ ਜਿਨ ਮਨ ਸੱਚਾ ਨਾਓ ਕਰ ਮਿਲੇ ਤਾਂ ਪਾਈਏ ਨਾ ਹੀ ਗੱਲੀ ਬਾਓ ਦੁਆਓ ਇਹ ਕਾਵਿਕ ਜਾਏ ਉੱਠ ਰੱਖੀਏ ਨਾਮ ਸਲਾਰ

ਖਾਨ ਉਹਨੇ ਜਿੱਟ ਕੇ ਨਾਨਕ ਉੱਠੀ ਚੱਲਿਆ ਸਭ ਕੂੜੇ ਤੁੱਟੇ ਨੇ ਸਿਜਾ ਕਮਲਾ ਪਹਿਲਾ ਸਭ ਰਸ ਮਿੱਠੇ ਮੰਨੀਏ ਸੁਣਿਐ ਸਲ ਹੋਣੇ ਖੜ ਤੁਸੀਂ ਮੁਖ ਬੋਲਣਾ ਮਾਣ ਨਾਦਕੀਏ ਛੱਤੀ ਅੰਮ੍ਰਿਤ ਭਾਉ ਏਕ ਜਾ ਕੋ ਨਦਰ ਕਹੇ ਬਾਬਾ ਹੋਰ ਖਾਣਾ ਖੁਸ਼ੀ ਗੁਆਰ ਜਿਤ ਕਦੇ ਤਨ ਪੀੜੀ ਹੈ ਮਨ ਮੈਂ ਚਲੇ ਵਿਕਾਰ ਹੋ ਰਾਤਾ ਪਹਿਨਣ ਮਨ ਰਤਾਸ ਪੈਦੀ ਸਰਦਾਨ ਨੀਲੀ ਸਾਈ ਕਦਾ ਕਰਨੀ ਪੈਰਨ ਪੈਰ ਧਿਆਨ ਕਵਨ ਬੰਦ ਸੰਤੋਖਾ ਤਨ ਜੋਨ ਤੇਰਾ ਨਾਮ ਬਾਬਾ ਹੋਰ ਪੈਰਨ ਖੁਨੀ ਖੁਸ਼ੀ ਗੁਆਰ ਜਿਤ ਪੈਦੇ ਤਨ ਪੀੜੀ ਹੈ ਮਨ ਮੈਂ ਚਲੇ ਵਿਕਾਰ ਰਹੋ ਕੋੜੇ ਪਾਖਰ ਸੁਨੇ ਸਾਖਤ ਪੂਜਨ ਤੇਰੀ ਵਾਟ ਤਰਸਵਰ ਤਰਕਸ ਤੀਰ ਕਮਾਣ ਸਾਂਗ ਤੇਗ ਬੰਦ ਗੁਣ ਧਾਤ ਵਾਜਾ ਨੇਜਾ ਪਤ ਸਿਉਂ ਪ੍ਰਗਟ ਕਰਮ ਤੇਰਾ ਮੇਰੀ ਜਾਤ ਬਾਬਾ ਹੋਰ ਚੜ੍ਹਨਾ ਖੁਸ਼ੀ ਗੁਆਰ ਜਦ ਚੜੀਏ ਤਨ ਪੀੜੀ ਹੈ ਮਨ ਮੈਂ ਚਲੇ ਵਿਕਾਰ ਹਾਓ ਕਰ ਮੰਦਰ ਕਰ ਮੰਦਰ ਖੁਸ਼ੀ ਨਾਮ ਕੀ ਨਦ ਤੇਰੀ ਪਰਵਾਰ ਹੁਕਮ ਸੋਈ ਸੋ ਤੁਦ ਭਾਵ ਸੀ ਹੋਰ ਆਖਣ ਬਹੁਤ ਪਾਰ ਨਾਨਕ ਸੱਚਾ ਪਾਤਸ਼ਾਹ ਪੂਛ ਨਾ ਕਰੇ ਵਿਚਾਰ ਬਾਬਾ ਹੋਰ ਸੋਹਣਾ ਖੁਸ਼ੀ ਗੁਆਰ

ਸਦ ਸਮਾਰ ਜਾ ਬਦਲ ਕੇ ਨਾ ਪਵੇ ਸਭਾ ਪੂਛ ਗੁਆਰ ਜਿਨ ਕੋ ਸਤਿਗੁਰ ਥਾਪਿਆ ਤਿਨ ਮੇਟ ਨਾ ਸਕੇ ਕੋਏ ਉਹਨਾਂ ਅੰਦਰ ਨਾਮ ਨਿਧਾਨ ਹੈ ਨਾਮੋ ਪ੍ਰਗਟ ਹੋਵੇ।

ਨਾਉ ਮੰਨੀਏ ਅਖੰਡ ਸਦਾ ਸੱਚ ਸੋਏ ਖੇਹੂ ਖੇ ਰਲਾਈਏ ਤਾਂ ਜੀਓ ਕਿਹਾ ਹੋਏ ਚੱਲੀਆਂ ਸਭ ਸਿਆਣਪਾ ਉੱਠੀ ਚੱਲਿਆ ਰੋਏ ਨਾਨਕ ਨਾਮ ਸਾਰੀਏ ਦਰ ਗਿਆ ਕਿਹਾ ਹੋਏ ਸ੍ਰੀ ਰਾਗ ਮਹੱਲਾ ਪਹਿਲਾ।

ਧਿਆਨ ਨਿਹਾਲ ਗੁਰ ਪੌੜੀ ਬੇੜੀ ਗੁਰੂ ਗੁਰ ਤੁਲਾ ਹਰਨਾਓ ਗੁਰਸਰ ਸਾਗਰ ਬੋਝ ਥੋ ਗੁਰ ਤੀਰ ਦਰਿਆਓ ਜਿਸ ਤਿਸ ਪਾਵੇ ਉਜਲੀ ਸਤਸਰ ਨਹਾਉਣ ਜਾਓ ਪੂਰੋ ਪੂਰੋ ਆਖੀਐ ਪੂਰੇ ਤਖਤ ਨਿਵਾਸ ਪੂਰੇ ਥਨ ਸੁਹਾਵਣੇ ਪੂਰੇ ਆਸ ਨਿਰਾਸ ਨਾਨਕ ਪੂਰਾ ਜੇ ਮਿਲੇ ਕਿਉਂ ਘਾਟੇ ਗੁਣਤਾਸ ਸ੍ਰੀ ਆਗ ਮਹੱਲਾ ਪਹਿਲਾ ਆਵੋ ਭੈਣੇ ਗਲ ਮਿਲੇ ਅੰਕ ਸੇ ਲੜੀਆ ਮਿਲ ਕੇ ਕਰੇ ਕਹਾਣੀਆਂ ਸਿਮਰਤ ਕੰਤ ਕੀਆਂ ਸਾਚੇ ਸਾਹਿਬ ਸਭ ਗੁਣ ਔਗੁਣ ਸਭ ਸਾਹ ਕਰਤਾ ਸਭ ਕੋ ਤੇਰੇ ਜੋਰ ਏਕ ਸ਼ਬਦ ਵਿਚਾਰੀਏ ਜਾ ਤੂੰ ਤਾਂ ਕਿਆ ਹੋਰ ਰਾਹੋ ਜਾ ਪੁੱਛੋ ਸੁਹਾਗਣੀ ਤੁਸੀਂ ਰਾਵਿਆ ਕਿੰਨੀ ਗੁਣੀ ਸਹਿਜ ਸੰਤੋਖ ਸਿਗਾਰੀਆ ਮਿੱਠੀ ਬੋਲ ਮਿੱਠਾ ਬੋਲਣੀ

ਰੂਪ ਰੰਗ ਕੇਤੇ ਜਾਤ ਜਾਤ ਸੱਚ ਮਿਲੇ ਸੱਚ ਉਪਜੇ ਸੱਚ ਮੇ ਸੱਚ ਸਮਾਏ ਸੁਰਤ ਹੋਏ ਪਤ ਉਗਵੇ ਗੁਰਬਚਨੀ ਪੋਖਾਏ ਨਾਨਕ ਸੱਚਾ ਪਾਤਸ਼ਾਹ ਆਪੇ ਲੈ ਮਿਲਾਏ ਸ੍ਰੀ ਰਾਗ ਮਹਲਾ ਪਹਿਲਾ ਪਾਲੀ ਸਰੀ ਜੇ ਉਭਰੀ ਹੋਮੇ ਮੂਈ ਕਰਾਹੋ ਦੂਤ ਲਗੇ ਫਿਰ ਚਾਕਰੀ ਸਤਿਗੁਰ ਕਾ ਵਿਸਾਹੋ ਕਲਪ ਤਿਆਗੀ ਬਾਦ ਹੈ ਸੱਚਾ ਵੇ ਪ੍ਰਵਾਹੋ ਸੱਚ ਮਨ ਰੇ ਸੱਚ ਮਿਲੇ ਭਉ ਜਾਏ ਪੈ ਨਿਰਭਉ ਕਿਉਂ ਦੀਏ ਗੁਰੂ ਸ਼ਬਦ ਸਮਾਏ ਰਹੋ ਕੀਤਾ ਆਖਣ ਆਕੀਐ ਆਖਣ ਤੋਟਾ ਹੋਏ ਮੰਗਣ ਵਾਲੇ ਕੇਤੜੇ ਦਾਤਾ ਇੱਕੋ ਸੋਏ ਜਿਸਕੇ ਜੀ ਪ੍ਰਾਣ ਹੈ।

ਨਾ ਕਰਨਾ ਜਾਏ। ਗੁਰਮੁਖ ਵਸਤ ਸਿਆਣੀ ਹੈ ਵਸਤ ਵਿਸਾਹੀ ਹੈ ਸੱਚ ਵੱਖਰ ਸੱਚ ਰਾਸ ਜੋਤਿ ਭਾਣਾ ਸੋਦੀ ਹੈ ਉਹ ਨਾ ਕਰਨਾ ਜਾਏ। ਸੰਜੋਗੀ ਮਿਲੇ ਕਿਸੇ ਵੀ ਜੋਗੀ ਉੱਠ ਜਾਏ ਜੋਤਿ ਭਾਣਾ ਸੋਦੀ ਹੈ ਉਹ ਨਾ ਕਰਨਾ ਜਾਏ। ਗੁਰਮੁਖ ਵਸਤ ਵਿਸਾਹੀ ਹੈ ਸੱਚ ਵੱਖਰ ਸੱਚ ਰਾਸ ਜਿਨੀ ਸੱਚ ਬਣੰਜਿਆ ਗੁਰਪੂਰੇ ਸਭ ਆਸ ਨਾਨਕ ਵਸਤ ਪਛਾਣ ਸੀ ਸੱਚ ਸੌਦਾ ਜਿਸ ਪਾਸ। ਸ੍ਰੀ ਰਾਗ ਮਹਲਾ ਪਹਿਲਾ ਧਾਤ ਮਿਲੇ ਪੁਨ ਧਾਤ ਕੋ ਸਿਰਤੀ ਸਿਰ ਸਮਾਏ ਲਾਲ ਗੁਲਾਲ ਗਹਿਮਰਾ ਸੱਚਾ ਰੰਗ ਚੜ੍ਹਾਓ ਸੱਚ ਮਿਲੇ ਸੰਤੋਖੀਆ ਹਰ ਜਾਵੇ ਕੇ ਭਾਏ ਪਾਏ ਰੇ ਸੰਜਨਾ ਕੀ ਰੇਣ ਸੰਤ ਸਭਾ ਗੁਰ ਪਾਈ ਹੈ ਮੁਕਤ ਪਦਾਰਥ ਧੇਣ ਰਾਓ ਉੱਚੋ ਧਨ ਸੁਹਾ ਬਣਾਓ ਉੱਪਰ ਮਹਿਲ ਮੁਰਾਰ ਸੱਚ ਕਰਨੀ ਦੇ ਪਾਈ ਹੈ ਅੰਦਰ ਕਰ ਮਹਿਲ ਪਿਆਰ ਗੁਰਮੁਖ ਮਨ ਸਮਝਾਈ ਹੈ ਆਤਮ ਰਾਮ ਵਿਚਾਰ ਤ੍ਰਿਪਤ ਕਰਮ ਕਮਾਇਆ ਆਸ ਦੇਸਾ ਹੋਏ ਕਉਂ ਗੁਰਬਿੰਦ ਤ੍ਰਿਪਤੀ ਛੁੱਟ ਸੀ ਸਹਿਜ ਮਿਲਿਆ ਸੁਖ ਹੋਏ ਨਿਸਕਰ ਮਹਿਲ ਪਛਾਣੀਏ ਨਦਰ ਕ੍ਰਿਮਲ ਧੋਏ ਬਿਨ ਗੁਰ ਮਹਿਲ ਨਾ ਉਤਰੇ ਬਿਨ ਹਰ ਕਿਉਂ ਘਰ ਵਾਸ ਇੱਕ

ਕੰਧ ਜਿਉਂ ਐ ਨਿਸ ਕਿਰ ਢਹਿ ਪਾਏ ਬਿਨ ਸਭਦੇ ਸੁਖਨਾ ਦੀ ਹੈ ਫਿਰ ਬਿਨ ਦੁੱਖ ਨ ਜਾਏ ਮੁੰਦੇ ਫਿਰ ਬਿਨ ਕਿਆ ਸਿਗਾਰ ਦਰ ਘਟੋਈ ਨਾਲ ਹੈ ਦਰ ਗਏ ਝੂਠ ਕੁਆਰ ਰਹਾਓ ਆਪ ਸੁਜਾਣ ਨਾ ਭੁੱਲੇ ਸੱਚਾ ਵੜਕਸਾਣ ਦਾ ਪਹਿਲਾਂ ਧਰਤੀ ਸਾਧ ਕੇ ਸੱਚ ਨਾਮ ਦੇ ਦਾਨ ਨੌਣੇ ਦੁਬਜੇ ਨਾਮ ਏ ਕਰਮ ਪਵੇ ਨਿਸ਼ਾਨ ਗੁਰ ਕੋ ਜਾਣ ਨਾ ਜਾਣੀ ਕਿਆ ਦੇ ਚੱਜ ਚਾਰ ਅੰਦਲੇ ਨਾਮ ਸਾਰਿਆ ਮਨੁ ਅੰਨ ਗਵਾਰ ਆਵਣ ਜਾਣ ਚੁੱਕੇ ਮਰ ਜਨਮੇ ਹੋਏ ਕੁਆਰ ਚੰਦਨ ਮੋਲ ਅਣਾਇਆ ਕੁੰਗੂ ਮਾਂਗ ਸੰਧੂਰ ਚੁਆ ਚੰਦਨ ਮੌਕਣਾ ਪਾਨਾ ਨਾਲ ਕਪੂਰ ਜੇ ਧਨ ਕੰਤ ਨਾ ਭਾਵੇ ਤੋ ਤੈ ਸਭ ਅਡੰਬਰ ਕੂੜ ਸਭ ਰਸ ਭੋਗਣ ਬਾਦ ਸਭ ਸਿਵਾ ਵਿਕਾਰ ਜਬਲਾ ਸਬਦਾਂ ਭੇਜੀ ਹੈ ਕਿਉਂ ਸੋਏ ਦਰਵੰਗ ਗੁਰਦੁਆਰ ਨਾਨਕ ਧਨ ਸੁਹਾਗਣੀ ਜਿਸੇ ਨਾਲ ਪਿਆਰ ਸਿਜਾਗ ਮਹਲਾ ਪਹਿਲਾ ਸੁੰਜੀ ਦੇ ਡਰਾਵਣੀ ਜਾਂਜੀ ਉਹ ਵਿੱਚੋਂ ਜਾਏ ਪਾਏ ਬੁਲੰਦੀ ਵਿਜੀ ਤੂੰ ਨਾ ਨਿਕਸੋ ਭਾ ਕਾਏ ਪੰਚੇ ਰੁਨੇ ਦੁਪਰੇ

ਸੋ ਨਰ ਜੰਮੇ ਨਾ ਮਰੇ ਨਾ ਆਵੇ ਨਾ ਜਾਏ ਨਾਨੰਦਰ ਪ੍ਰਧਾਨ ਸੋ ਦਰਗਹਿ ਪੈਦਾ ਜਾਏ ਸ੍ਰੀ ਰਾਗ ਮਹੱਲਾ ਪਹਿਲਾ ਤਨ ਜਲ ਬਲ ਮਾਟੀ ਪਿਆ ਮਨ ਮਾਇਆ ਮੋਹ ਮਨੂਰ ਔਕਣ ਫਿਰ ਲਾਗੂ ਪੈ ਕੂਰਬ ਜਾਵੇ ਧੂਰ ਬਿਨ ਸ਼ਬਦ ਭਰਮਾਈਐ ਦੁਬਦਾ ਡੁੱਬੇ ਪੂਰ ਮਨ ਰੇ ਸ਼ਬਦ ਤਰੋ ਚਿਤ ਲਾਏ ਜਿਨ ਗੁਰੂ ਨਾਮ ਨਾ ਬੂਝਿਆ ਅਮਰ ਜਨਮੇ ਆਵੇ ਜਾਏ ਰਾਹੋ ਤਨ ਸੁੱਚਾ ਸੋ ਆਖੀਐ ਜਿਸਮੇ ਸਾਚਾ ਨਾ ਆਓ ਭੈ ਸੱਚ ਰਾਤੀ ਦੇਵਰੀ ਜੇ ਵਾ ਸਤ ਸੁਆਓ ਸੱਚੀ ਨਰ ਨਿਹਾਲੀ ਹੈ ਬੋਣ ਪਾਵੇ ਤਾਓ ਸਾਚੇ ਤੇ ਪਵਨਾ ਪਿਆ ਪਵਨੇ ਤੇ ਜਲ ਹੋਏ ਜਲ ਤੇ ਤਿਰਪਨ ਸਾਜਿਆ ਕਰਕਟ ਜੋ ਸਮੋਏ ਨਿਰਮਲ ਮੈਲਾ ਨਾ ਦੀਏ ਸ਼ਬਦ ਤੇ ਪਦ ਹੋਏ ਹੇ ਮਨ ਸਾਚ ਸੰਤੋਖ

ਵਿਸਰੇ ਗੁਰ ਰਾਖੇ ਪਤਾ ਵਿਸਰੀ ਆਗ ਮਹਲਾ ਪਹਿਲਾ ਨਾਨਕ ਬੇੜੀ ਸੱਚ ਕੀ ਤਰੀਏ ਗੁਰ ਵਿਚਾਰ ਇੱਕ ਆਵੇ ਇੱਕ ਜਾਏ ਪੂਰ ਜਾਏ ਪੂਰ ਭਰੇ ਅਹੰਕਾਰ ਇੱਕ ਆਵੇ ਇੱਕ ਜਾਵ ਹੀ ਪੂਰ ਭਰੇ ਅਹੰਕਾਰ ਮਨ ਮਤੀ ਬੁੱਢੀ ਹੈ ਗੁਰਮੁਖ ਸੱਚ ਸੋ ਧਾਰ ਗੁਰਮਨ ਕਿਉਂ ਤਰੀਏ ਸਗੋ ਏ ਜਿਉਂ ਪਾਵੇ ਤੂੰ ਰਾਗ ਤੂੰ ਮੈਂ ਵਰਨਾ ਦੂਜਾ ਕੋਈ ਰਾਹੁ ਅੱਗੇ ਦੇਖੋ ਡੋਜਲੇ ਪਾਛੇ ਹਰਿਓ ਅੰਗੂਰ ਜਿਸਦੇ ਉਪਜੇ ਤਿਸਦੇ ਬਿਨਸੇ ਘੱਟ ਘੱਟ ਸੱਚ ਭਰਪੂਰ ਆਪੇ ਮੇਰ ਮਿਲਾਵੇ ਹੀ ਸੱਚੇ ਮਹਿਲ ਹਜ਼ੂਰ ਸਾਹ ਸਾਹ ਤੂੰ ਸੰਭਲਾ ਕਦੇ ਨਾ ਵਿਸਾਰਿਓ ਇਹ ਜਿਉਂ ਜਿਉਂ ਸਾਹਿਬ ਮਨ ਵਸੇ ਗੁਰੂ ਕੇ ਅੰਮ੍ਰਿਤ ਪੇਓ ਮਨ ਤਨ ਤੇਰਾ ਤੂੰ ਧਣੀ ਗਰਭ ਨਿਵਾਰ ਸਮੇਓ ਜਿਹਨੇ ਜਗਤ ਪਾਇਆ ਤਿਰਪੁਣ ਕਰਕਾਰ ਗੁਰਮੁਖ ਚਾਨਣ ਜਾਣੀਏ ਮਨ ਮੋਹ ਮੁਗਧ ਗੁਬਾਰ ਘੜ ਘੜ ਜੋਤ ਨਿਰੰਤਰੀ ਬੂਝੇ ਗੁਰਮੁਖ ਸਾਰ ਗੁਰਮੁਖ ਜਿਨੀ ਜਾਣਿਆ ਤਿਨ ਕੀਚੇ ਸਵਾਸ ਸੱਚੇ ਸੇਤੀ ਰਲ ਮਿਲੇ ਸੱਚੇ ਗੁਣ ਪ੍ਰਗਾਸ ਨਾਨਕ ਨਾਮ ਸੰਤੋਖੀਆ ਜੀਵ ਪਿੰਡ

ਟੈ ਟੇਰੀ ਤਨ ਖੇ ਹੇ ਮੇਰੇ ਮਨ ਲੈ ਲਾ ਕਰ ਜਾ ਹੇ ਗੁਰੂ ਗ੍ਰੰਥ ਸਲਾਹੀਐ ਉਮੈ ਨਿਵਰੀ ਪਾਏ ਰਾਓ ਸੁਣ ਸੁਣ ਗੰਢਣ ਗੰਢੀਐ ਲਿਖ ਪੜ ਪੁੱਜੇ ਭਾਰ ਤਿਸ਼ਨਾ ਐਨ ਸਕਲੀ ਹਉਮੈ ਰੋਗ ਵਿਕਾਰ ਹੋਵੇ ਪ੍ਰਭਾ ਤੋਲਵਾ ਗੁਰਮਤਿ ਕੀਮਤ ਸਾਰ ਗੁਰਮਤਿ ਕੀਮਤ ਸਾਰ ਲਖਸ ਜਾਣਮ ਜੇ ਕਰੀ ਲਖਸ ਪ੍ਰੀਤ ਮਿਲਾਪ ਬਿਨ ਸੰਗਤ ਸਾਧ ਨਾ ਦਰਾਪੀਐ ਬਿਨ ਨਾਵੇ ਦੁਖ ਸੰਤਾਪ ਹਰ ਜਪ ਜੀਰੇ ਛੁੱਟੀਐ ਗੁਰੂ ਚੀਨੇ ਆਪ ਤਨ ਮਨ ਗੁਰਪੈ ਵੇਚਿਆ ਮਨ ਦੀਆ ਸਿਰ ਨਾਲ ਤਿਰਪਣ ਖੋਜ ਡੋਲਿਆ ਗੁਰਮੁਖ ਖੋਜ ਨਿਹਾਲ ਸਤਿਗੁਰ ਮੇਲ ਮਿਲਾਇਆ ਨਾਨਕ ਸੁਭਰਮ ਨਾਲ ਸ੍ਰੀ ਰਾਗ ਮਹਲਾ ਪਹਿਲਾ ਮਨ ਕੀ ਚਿੰਤਾ ਨਹੀਂ ਜੀਵਨ ਕੀ ਨਹੀਂ ਆਸ ਤੂੰ ਸਰਬ ਜੀਆ ਪ੍ਰਤਪਾਲੀ ਲੇਖੇ ਸਾਸ ਗਰਾਸ ਲੇਖੇ ਸਾਸ ਗ੍ਰਾਸ ਮਹੱਲਾ ਸ੍ਰੀ ਰਾਗ ਮਹੱਲਾ ਪਹਿਲਾ ਮਰਨੇ ਕੀ ਚਿੰਤਾ ਨਹੀਂ ਜੀਵਨ ਕੀ ਨਹੀਂ ਆਸ ਤੂੰ ਸਰਬ ਜੀਆਂ ਪ੍ਰਤਪਾਲ ਹੀ ਲੇਖੇ ਸਾਸ ਗ੍ਰਾਸ ਅੰਤਰ ਗੁਨੂਕ ਤੂੰ ਵਸੇ ਜਿਉਂ ਭਾਵੇ ਤਿਉਂ ਨਿਰਜਾਸ ਜੀਰੇ ਰਾਮ ਜਗਤ ਮਨਮਾਨ ਅੰਤਰ ਲਾਗੀ ਜਲਬੂ ਜੀ ਪਾਇਆ ਗੁਰਮੁਖ ਗਿਆਨ ਰਾਹੋ ਅੰਤਰ ਕੀ ਗਤ ਜਾਣੀਏ ਗੁਰਮਲੀਏ ਸੰਕੁਤਾਰ ਮੋਇਆ ਜਿਤ ਕਰ ਜਾਈਏ ਤੇ ਜੀਵ ਦੇ ਅਮਰ ਮਾਰ ਅਨ ਸ਼ਬਦ ਸੁਹਾਵਣੇ ਪਾਈਏ ਗੁਰ ਵਿਚਾਰ ਅਨੰਦ ਬਾਣੀ ਪਾਈਏ ਤੈ ਹੁਮੈ ਹੋਏ ਵਿਨਾਸ ਸਤਿਗੁਰ ਸੇਵੇ ਆਪਣਾ ਸਤਿਗੁਰ ਬਾਣੇ ਤਾਸ ਖੜ ਦਰਗਹਿ ਪਹਿਨਾਈਏ ਮੁਖਰ ਨਾਮ ਨਿਵਾਸ ਜੈ ਦੇਖਾਂ ਤੈ ਰਬ ਰਹਿ ਸ਼ਿਵ ਸ਼ਕਤੀ ਕਾ ਮੇਲ ਤੈ ਗੁਣਬੰਦੀ ਦੇਹਰੀ ਜੋ ਆਇਆ ਜਗ ਸੋ ਖੇਲ ਵਿਜੋਗੀ ਦੁੱਖ ਵਿਛੜੇ ਮਨਮੁਖ ਲਏ ਨਾ ਮੇਲ ਮਨ ਬੈਰਾਗੀ ਕਰਵਸੇ ਸੱਚ ਪੈਰਤਾ ਹੋਏ ਗਿਆਨ ਮਨ

ਵਿਆਪੇ ਮਨ ਮੁਖ ਮੋਹ ਵਿਆਪਿਆ ਬੈਰਾਗ ਉਦਾਸੀ ਨਾ ਹੋਏ ਸ਼ਬਦ ਨਾ ਚੀਨੇ ਸਦਾ ਦੁੱਖ ਹਰ ਦਰਗਹਿ ਪਤ ਖੋਏ ਹਉਮੈ ਗੁਰਮੁਖ ਖੋਈਏ ਨਾਮ ਰਤੇ ਸੁਖ ਹੋਏ ਮਨ ਮੇਰੇ ਐਨਸ ਪੂਰ ਰਹੀ ਨਿਤ ਆਸਾ ਸਤਿਗੁਰ ਸੇਵ ਮੋਹ ਪਰ ਜਲੈ ਕਰੀ ਮਹਿ ਉਦਾਸਾਰਾ ਗੁਰਮੁਖ ਕਰਮ ਕਮਾਵੇ ਬਿਗਸੇ ਅਰ ਬੈਰਾਗ ਆਨੰਦ ਐਨਸ ਭਗਤ ਕਰੇ ਦਿਨ ਰਾਤੀ ਓਮੇ ਮਾਰਨ ਚਿੰਦ ਵੱਡੇ ਭਾਗ ਸਤਸੰਗਤ ਪਾਈ ਅਰ ਪਾਇਆ ਸਹਿਜ ਆਨੰਦ ਸੋ ਸਾਧੂ ਬੈਰਾਗੀ ਸੋਈ ਹਿਰਦੇ ਨਾਮ ਵਸਾਏ ਅੰਤਰ ਲਾਗ ਨਾ ਤਾਮਸ ਮੂਲੇ ਵਿੱਚੋਂ ਆਪ ਗਵਾਏ ਨਾਮ ਨਿਧਾਨ ਸਤਿਗੁਰੂ ਦਿਖਾਇਆ ਹਰ ਰਸ ਪੀਆ ਘਾਏ ਜਿਨ ਕਿਨੇ ਪਾਇਆ ਸਾਧ

ਤੀਜਾ ਘਰੀ ਸੌਦਾ ਪਾਈ ਅੰਤਰ ਸਭ ਵੱਥ ਹੋਏ ਖਿੰਨ ਖਿੰਨ ਨਾਮ ਸੰਭਾਲੀਏ ਗੁਰਮੁਖ ਪਾਵੇ ਕੋਏ ਨਾਮ ਨਿਧਾਨਿਆ ਖੁੱਟ ਹੈ ਵਡਭਾਗ ਪ੍ਰਾਪਤ ਹੋਏ ਮੇਰੇ ਮਨ ਤਜ ਨਿੰਦਾ ਹੋਮੇ ਹੰਕਾਰ ਹਰ ਜਿਉ ਸਦਾ ਧਿਆਏ ਤੂੰ ਗੁਰਮੁਖੀ ਓਂਕਾਰ ਰਹਾਉ ਗੁਰਮੁਖਾਂ ਕੇ ਮੁਖੀ ਉਜਲੇ ਗੁਰਸਬਦੀ ਵਿਚਾਰ ਹਲਤ ਪਲਤ ਸੁਖ ਪਾਏਂਦੇ ਜਪ ਜਾਪਿਰ ਦੇ ਮੁਰਾਰ ਘਰ ਹੀ ਵਿੱਚ ਮਹਿਲ ਪਾਇਆ ਗੁਰਸਬਦੀ ਵਿਚਾਰ ਸਤਿਗੁਰ ਤੇ ਜੋ ਮੋਹ ਫਿਰੇ ਮੱਥੇ ਤਿੰਨ ਕਾਲੇ ਅਣਦਨ ਦੁੱਖ ਕਮਾਵੰਦੇ ਨਿਤ ਜੋ ਹੈ ਜਮ ਜਾਲੇ ਸੁਪਨੈ ਸੁਖ ਨਾ ਦੇਖਣੀ ਬੋ ਚਿੰਤਾ ਪਰ ਜਾਲੇ ਸਭਨਾ ਕਾ ਦਾਤਾ ਏ ਕਹੇ ਆਪੇ ਬਖਸ਼ ਕਰੇ ਕਹਿਣਾ ਕਿਛੂ ਨਾ ਜਾਵਹੀ ਜਿਸ ਭਾਵੇ ਤਿਸ ਦੇ ਨਾਨਕ ਗੁਰਮੁਖ ਪਾਈਏ ਆਪੇ ਜਾਣੇ ਸੋਏ ਸ੍ਰੀ ਰਾਗ ਮਹੱਲਾ ਤੀਜਾ ਸੱਚਾ ਸਾਹਿਬ ਸੇਵੀਐ ਸੱਚ ਵਡਿਆਈ ਦੇ ਗੁਰਪ੍ਰਸਾਦੀ ਮਨ ਵਸੇ ਹਉਮੈ ਦੂਰ ਕਰੇ ਹੋ ਮਨ ਧਾਵਤ ਤਾਂ ਰਹੇ ਜਾਂ ਆਪੇ ਨਦਰ ਕਰੇ

ਮਹੱਲਾ ਤੀਜਾ। ਅੰਮ੍ਰਿਤ ਛੋੜ ਵਿਖਿਆ ਲੁਬਾਣੇ, ਸੇਵਾ ਕਰੇ ਵਡਾਣੀ, ਆਪਣਾ ਧਰਮ ਗਵਾਵੇ ਬੂਝੇ ਨਾਹੀਂ ਅਣਦਨ ਦੁੱਖ ਵਿਹਾਣੀ। ਮਨਮੁਖੇ ਅੰਧ ਨਾ ਚਿਤ ਹੀ ਡੂਬ ਮੂਏ ਬਿਨ ਪਾਣੀ, ਮਨ ਦੇ ਸਦਾ ਭਜੋ ਹਰ ਸਰਣਾਈ। ਗੁਰ ਕਾ ਸਭ ਦੇ ਅੰਤਰ ਵਸੇ ਤਾਂ ਹਰ ਵਿਸਰਣਾ ਜਾਈ ਰਹਾ, ਇਹੋ ਸਰੀਰ ਮਾਇਆ ਕਾ ਪੁਤਲਾ ਵਿੱਚ ਹਉਮੈ ਦੁਸ਼ਟੀ ਪਾਈ। ਆਵਣ ਜਾਣਾ ਜੰਮਣ ਮਰਨਾ ਮਨਮੁਖ ਪਤ ਗਵਾਈ, ਸਤਿਗੁਰ ਸੇਵ ਸਦਾ ਸੁਖ ਪਾਇਆ ਜੋਤੀ ਜੋਤ ਮਿਲਾਈ। ਸਤਿਗੁਰ ਕੀ ਸੇਵ

ਮਨ ਵਸਾਏ। ਸਦਾ ਆਨੰਦ ਰਹੇ ਦਿਨ ਰਾਤੀ, ਮਿਲ ਪ੍ਰੀਤਮ ਸੁਖ ਪਾਏ। ਜੋ ਸਤਿਗੁਰ ਕੀ ਸਰਨਾਗਤੀ ਆਉਂ, ਤਿਨ ਕੈ ਬਲ ਜਾਉ। ਦਰ ਸੱਚੇ ਸੱਚੀ ਵਡਿਆਈ, ਸੱਜੇ ਸੱਚ ਸਮਾਓ। ਨਾਨਕ ਨਦਰੀ ਪਾਈਏ, ਗੁਰਮੁਖ ਮੇਲ ਮਿਲਾਓ। ਸ੍ਰੀ ਰਾਗ ਮਹੱਲਾ ਤੀਜਾ। ਮਨ ਮੁਕਰਮ ਕਮਾਵਣੇ, ਜਿਉਂ ਦੁਹਾਗਣ ਤਨ ਸਿੰਗਾਰ। ਸਿਜੇ ਕੰਤ ਨ ਆਵਈ, ਨਿਤ ਨਿਤ ਹੋਏ ਖੁਆਰ। ਪ੍ਰਕਾ ਮਹਿਲ ਨਾ ਪਾਵਈ, ਨਾ ਦੀਸੇ ਘਰ ਬਾਰ। ਭਾਈ ਦੇ ਇੱਕ ਮਨ ਨਾਮ ਧਿਆਏ, ਸੰਤਾਂ ਸੰਗਤ ਮਿਲ ਰਹੇ। ਜਪ ਰਾਮ ਨਾਮ ਸੁਖ ਪਾਏ। ਰਹਾ ਗੁਰਮੁਖ ਸਦਾ ਸੁਹਾਗਨੀ, ਪੇ ਰਾਖਿਆ ਔਰ ਧਾਰ। ਮਿੱਠਾ ਬੋਲੇ ਨਿਵ ਚੱਲੇ, ਸਹਿਜੇ ਰਵੇ ਪਧਾਰ। ਸੋਭਾ ਬੰਤੀ ਸੁਹਾਗਣੀ, ਜਿਨ ਗੁਰ ਕਾ ਹੇ ਤੇ ਉਪਾਰ। ਪੂਰੇ ਭਾਗ ਸਤਿਗੁਰ ਮਿਲੇ, ਜਾਂ ਭਾਗੇ ਕਾ ਦੂਹੋਏ। ਅੰਤਰੋਂ ਦੁੱਖ ਭਰਮ ਕੱਟੀਏ, ਸੁਖ ਪ੍ਰਾਪਤ ਹੋਏ। ਗੁਰ ਕੇ ਭਾਣੀ ਜੋ ਚੱਲੇ, ਦੁੱਖ ਨਾ ਪਾਵੇ ਕੋਏ। ਗੁਰ ਕੇ ਭਾਣੀ ਵਿੱਚ ਅੰਮ੍ਰਿਤ ਹੈ, ਸਹਿਜੇ ਪਾਵੇ ਕੋਏ। ਜਿਨ੍ਹਾਂ ਪ੍ਰਾਪਤ ਤਿੰਨ ਪੀਆ, ਹਉਮੇ ਵਿੱਚੋਂ ਖੋਏ। ਨਾਨਕ ਗੁਰਮੁਖ ਨਾਮ ਧਿਆਈਏ, ਸੱਚ ਮਿਲਾਵਾ ਹੋਏ। ਸ੍ਰੀ ਰਾਗ ਮਹੱਲਾ ਤੀਜਾ। ਜੋ ਪਿਰ ਜਾਣੇ ਆਪਣਾ ਤਨ ਮਨ ਆਗੇ, ਅੱਗੇ ਧਰੇ ਸੁਹਾਗਣੀ ਕਰਮ ਕਮਾਵਦੀਆਂ। ਸਹੀ ਕਰਮ ਕਰੇ ਸਹਿਜੇ ਸਾਜ ਮਿਲਾਵੜਾ, ਸਾਜ ਵਡਾਈ ਦੇ ਭਾਈ ਦੇ। ਗੁਰ ਬਿਨ ਭਗਤ ਨਾ ਹੋਏ, ਬਿਨ ਗੁਰ ਭਗਤ ਨਾ ਪਾਈਏ। ਜੇ ਲੋਚੇ ਸਭ ਕੋਈ ਰਹਾ, ਲੱਖ ਚੁਰਾਸੀ ਫਿਰ ਪਿਆ, ਕਾਮਣ ਦੂਜੇ ਪਾਏ। ਬਿਨ ਗੁਰਨੀਦ ਨਾ ਆਵਈ, ਦੁਖੀ ਰਹਿਣ ਵਿਹਾਏ। ਬਿਨ ਸਭ ਦੇ ਪਿਰ ਨਾ ਪਾਈਏ, ਬਿਰਥਾ ਜਨਮ ਗਵਾਏ।

ਦੇ ਸਮਾਲ ਨਾਮ ਰਤੇ ਸੇ ਨਿਰਮਲ ਗੁਰ ਕੇ ਸਹਿ ਸੁਭਾਏ ਮਨ ਤਨ ਰਾਤਾ ਰੰਗ ਸਿਉ ਰਸਨਾ ਰਸਨ ਰਸਾਏ ਨਾਨਕ ਰੰਗ ਨਾ ਉਤਰੇ ਜੋ ਹਰ ਧੁਰ ਛੋੜੇ।

ਸਾਚੀ ਬਾਣੀ ਸ਼ਬਦ ਮਿਲਾਵਾ ਹੋਈ ਭਾਈ ਦੇ ਪਾਗਹੀਨ ਕਾਹੇ ਜਗ ਆਇਆ ਪੂਰੇ ਗੁਰ ਕੀ ਸੇਵਨਾ ਕੀਨੀ ਬਿਰਥਾ ਜਨਮ ਗਵਾਇਆ ਰਹਾਉ ਆਪੇ ਜਗ ਜੀਵਨ ਸੁਖਦਾਤਾ ਆਪੇ ਬਖਸ਼ ਮਿਲਾਏ ਜੀ ਜਨਤੇ ਕਿਆ ਵਿਚਾਰੇ ਕਿਆ ਕੋ ਆਗ ਸੁਣਾਏ ਗੁਰਮੁਖ ਆਪੇ ਦੇ ਵਡਿਆਈ ਆਪੇ ਸੇਵ ਕਰਾਏ

ਹਉਮੇ ਵਿੱਚੋਂ ਜਾਏ ਸਤਿਗੁਰ ਮਿਲੇ ਸਦ ਭੈ ਰਚੇ ਆ ਵਸੇ ਮਨੇ ਆਏ ਭਾਈ ਰੇ ਗੁਰਮੁਖ ਬੂਜੇ ਕੋਏ ਬਿਨ ਬੂਜੇ ਕਰਮ ਕਮਾਵਣੇ ਜਨਮ ਪਦਾਰਥ ਖੋਏ ਰਾਉ ਜਿਨੀ ਚਾਖਿਆ ਤਿਨੀ ਸਾਧ ਪਾਇਆ ਬਿਨ ਚਾਖੇ ਪਰਮ ਪਲਾ ਅਮਰ ਸਾਚਾ ਨਾ ਮੈਂ ਕਹਿਣਾ ਕਛੂ ਨ ਜਾਏ ਪੀਵ ਤੂੰ ਪ੍ਰਵਾਨ ਪਿਆ ਪੂਰੇ ਸ਼ਬਦ ਸਮਾਏ ਆਪੇ ਦੇਹ ਤਾਂ ਪਾਈਏ ਹੋਰ ਕਰਣਾ ਕਿਛੂ ਨਾ ਜਾਏ ਦੇਵਨ ਵਾਲੇ ਕਹਿ ਹੱਥ ਦਾਤ ਹੈ ਗੁਰੂ ਦੁਆਰੇ ਪਾਏ ਜਿਹਾ ਕੀ ਤੁਨ ਤਿਹਾ ਹੋਆ ਜੇ ਕਰਮ ਕਮਾਏ ਜਤ ਸ

ਲਾ ਤੀਜਾ ਕਾਇਆ ਸਾਧੇ ਉਰਦ ਤਪ ਕਰੇ ਵਿੱਚ ਹੋਮੇ ਹੈ ਨਾ ਜਾਏ ਅਧਿਆਤਮ ਕਰਮ ਜੇ ਕਰੇ ਨਾਮ ਨ ਕਭੀ ਪਾਏ ਗੁਰ ਕੈ ਸ਼ਬਦ ਜੀਵਤ ਮਰੇ ਅਰਨਾਮ ਸੇ ਮਨ ਆਏ ਸੁਣ ਮਨ ਮੇਰੇ ਭਜ ਸਤਿਗੁਰ ਸਰਣਾ ਗੁਰ ਪ੍ਰਸਾਦੀ ਛੁੱਟੀਏ ਬਿਖ ਭਵਜਲ ਸ਼ਬਦ ਗੁਰ ਤਰਣਾ ਰਹਾਉ।

ਸਤਿਗੁਰ ਮਿਲੇ ਤ੍ਰੁਟੀ ਛੂਟੈ ਚੌਥੇ ਪਦ ਮੁਕਤ ਦੁਆਰ ਗੁਰ ਤੇ ਮਾਰਗ ਪਾਈਏ ਚੁੱਕੇ ਮੋਹ ਗੁਬਾਰ ਸ਼ਬਦ ਮਰੇ ਨਾ ਉਧਰੈ ਪਾਏ ਮੁਖ ਦੁਆਰ ਗੁਰਪ੍ਰਸਾਦੀ ਮਿਲ ਰਹੇ ਸੱਚ ਨਾਮ ਕਰਤਾਰੇ ਮਨੁ ਆਤ ਸਬਲੈ ਛੱਡੇ ਨਾ ਕਿਤੇ ਉਪਾਏ ਦੂਜੇ ਭਾਏ ਦੁੱਖ ਲਾਏ ਦਾ ਬਹੁਤੀ ਦੇ ਸਜਾਏ ਨਾਨਕ ਨਾਮ ਲੱਗੇ ਸੀ ਉਭਰੇ ਹਉਮੈ ਸ਼ਬਦ ਗਵਾਏ ਸ੍ਰੀ ਰਾਗ ਮਹੱਲਾ ਤੀਜਾ ਕਿਰਪਾ ਕਰੇ ਗੁਰ ਪਾਈਏ ਅਰਨਾਮੋ ਦੇ ਦੁਰੜਾਏ ਬਿਨ ਗੁਰ ਕਿਨੇ ਨਾ ਪਾਇਓ ਬਿਰਥਾ ਜਨਮ ਗਵਾਏ।

ਪਾਵੇ ਰਹਾਉ। ਸੱਚ ਬਾਣੀ ਸੱਚ ਸ਼ਬਦ ਹੈ ਜਾਂ ਸੱਚ ਧਰੇ ਪਿਆਰ, ਹਰ ਕਾ ਨਾਮ ਮਨ ਵਸੇ ਹਉਮੈ ਕ੍ਰੋਧ ਨਿਵਾਰ। ਮਰ ਨਿਰਮਲ ਨਾਮ ਤੇ ਆਈਏ ਤਾਂ ਪਾਏ ਮੁਖ ਦੁਆਰ, ਹਉਮੈ ਵਿੱਚ ਜਗ ਬਿਨਸਦਾ ਮਰ ਜੰਮੇ ਆਵੇ ਜਾਏ। ਮਨ ਮੁਖ ਸ਼ਬਦ ਨਾ ਜਾਣਨੀ

ਅਣ ਦਿਨ ਭਗਤ ਕਰੇ ਸਦਾ ਸਾਚੇ ਕੀ ਲਵਲਾਏ, ਨਾਮ ਪਦਾਰਥ ਮਨ ਵਸਿਆ, ਨਾਨਕ ਸਹਿ ਸਮਾਏ। ਸ੍ਰੀ ਰਾਗ ਮਹੱਲਾ ਤੀਜਾ। ਜਿਨੀ ਪੁਰਖੀ ਸਤਿਗੁਰ ਨਾ ਸੇਵਿਓ, ਸੇ ਦੁਖੀਏ ਜੁਗ ਚਾਰ। ਕਰ ਹੁੰਦਾ ਪੁਰਖ ਨਾ ਪਛਾਣਿਆ, ਬਿਮਾਨ ਮੁੱਠੇ ਹੰਕਾਰ। ਸਤਿਗੁਰੂ ਕਾ ਫਿਟਕਿਆ ਮੰਗ ਥੱਕੇ ਸੰਸਾਰ, ਸੱਚਾ ਸ਼ਬਦ ਨਾ ਸੇਵਿਓ ਸਭ ਕਾ ਸਵਰਨ ਹਾਰ।

ਬਿਨ ਘੋਰ ਅੰਧਾਰ ਮਾਇਆ ਮੋਹ ਵਸਾਰਿਆ ਸੁਖ ਦਾਤਾ ਦਾ ਤਾਰ ਸਤਿਗੁਰ ਸੇਵੇ ਤਾਂ ਉਬਰੇ ਅਰ ਸੱਚ ਰੱਖੇ ਉਰ ਧਾਰ ਕਿਰਪਾ ਤੇ ਅਰ ਪਾਈਏ ਸੱਚ ਸ਼ਬਦ ਵਿਚਾਰ ਸਤਿਗੁਰ ਸੇਵਨ ਨਿਰਮਲਾ ਹੁਮੇ ਤਜ ਵਿਕਾਰ ਆਪ ਛੋੜ ਜੀਵਤ ਮਰੈ ਗੁਰ ਕੈ ਸ਼ਬਦ ਵਿਚਾਰ ਧੰਦਾ ਤਾਪਤ ਰਹਿ ਗਏ ਲਾਗਾ ਸੱਚ ਪਿਆਰ ਸੱਚ ਰਤੇ ਮੁਖੀ ਉਜਲੇ ਤੇ ਸੱਚੇ ਦਰਬਾਰ

ਮਹੱਲਾ ਤੀਜਾ ਕੇਸੋਂ ਸੇਵੀ ਕਿਆ ਜਪ ਕਰੀ ਸਤਿਗੁਰ ਪੁੱਛੋ ਜਾਏ ਸਤਿਗੁਰ ਕਾ ਭਾਣਾ ਮੰਨ ਲਈ ਵਿੱਚੋਂ ਆਪ ਗਵਾਇਆ ਸੇਵਾ ਚਾਕਰੀ ਨਾ ਵਸੇ ਮਨ ਆਏ ਨਾਮੇ ਹੀ ਤੇ ਸੁਖ ਪਾਈਐ।

ਸ਼ਬਦ ਸਦਾ ਮਨ ਰਾਤਾ ਭਰਮ ਗਿਆ ਸਿਰੋ ਸਰੀਰੋਂ ਦੂਰ ਸਾਹਿਬ ਪਾਇਆ ਸੱਚਾ ਗੁਰ ਗਹੀਰ ਜੋ ਜਾਗੇ ਸੋਬਰੇ ਸੂਤੇ ਗਏ ਮੁਹਾਈ ਸੱਚਾ ਸ਼ਬਦ ਨਾ ਪਛਾਣਿਓ ਸੁਪਨਾ ਗਿਆ ਵਿਆਈ ਕਰ ਕਾ ਪਹੁਣਾ ਜੋ ਹੈ ਤਿਉਂ ਜਾਏ ਮਨ ਕੁੰਜਨ ਬਿਰਤਾ ਗਿਆ ਕਿਆ ਮੋਦੇ ਸੀ ਜਾਏ ਸਭ ਕਿਛ ਆਪੇ ਆਪ ਹੈ ਹਉਮੈ ਵਿੱਚ ਕਹਿ ਨਾ ਜਾਏ ਗੁਰ ਕੇ ਸ਼ਬਦ ਪਛਾਣੀਐ ਦੁੱਖ ਹਉਮੈ ਵਿੱਚੋਂ ਗਵਾਏ ਸਤਿਗੁਰ ਸੇਵਨ ਆਪਣਾ ਹਉ ਤਿਨਕੇ ਲਾਗੋ ਪਾਏ ਨਾਨਕ ਦਰ ਸੱਚੇ ਸੱਚਿਆ ਰਹਿ ਹਉ ਤਿਨ ਬਲਿਹਾਰੇ ਜਾਓ ਸ੍ਰੀ ਰਾਗ ਮਹੱਲਾ ਤੀਜਾ ਜੇ ਵੇਲਾ ਵਖਤ ਵਿਚਾਰੀਐ ਤਾਂ ਕਿਤ ਵੇਲਾ ਭਗਤ ਹੋਏ ਅਣਦਣ ਨਾ ਮੈਂ ਰਤਿਆ ਸੱਚੇ ਸੱਚੀ ਸੋਏ ਇੱਕ ਤਿਲ ਪਿਆਰਾ ਵਿਸਰੈ ਭਗਤ ਕਿ ਨਹੀਂ ਹੋਏ ਮਨ ਤਨ ਸੀਤਲ ਸਾਚ ਸਿਉ ਸਾਸ ਨਾ ਬਿਰਥ ਕੋਈ ਮੇਰੇ ਮਨ ਹਰ ਕਾ ਨਾਮ ਧਿਆਏ ਸਾਚੇ ਭਗਤਾਂ ਥੀਏ ਜਾਂ ਹਰ ਵਸੈ ਮਨ ਆਏ ਰਾਹੋ ਸਹਿਜੇ ਖੇਤੀ ਰਾਹੀਐ ਸਚਨਾ ਬੀਜ ਪਾਏ ਖੇਤੀ ਜੰਮੀ ਅਗਲੀ ਮਨੁਆ ਰਜਾ ਸਹਿਜ ਸੁਭਾਏ ਗੁਰ ਕਾ ਸ਼ਬਦ ਅੰਮ੍ਰਿਤ ਹੈ ਜਿਤ ਪੀਤੇ ਤਿਕ ਜਾਏ ਇਹੋ ਮਨ ਸਾਚਾ ਸਚਰਤਾ ਸੱਚੇ ਰਿਹਾ ਸਮਾਏ ਆਖਣ ਵੇਖਣ ਬੋਲਣਾ ਸ਼ਬਦੇ ਰਿਹਾ ਸਮਾਏ ਬਾਣੀ ਵਜੀ ਚੋਂ ਜੁਗੀ ਸੱਚੋ ਸੱਚ ਸੁਣਨਾ ਹੈ ਹਉ ਮੈਂ ਮੇਰਾ ਰਹਿ ਗਿਆ ਸੱਚੇ ਲਿਆ ਬਿਲਾਏ ਤਿਨ ਕੋ ਮੈਲ ਹਦੂਰ ਹੈ ਜੋ ਸੱਚ ਰਹੇ ਲਿਵਲਾਏ ਨਦੀ ਨਾਮ ਤਿਆਈਏ ਬਿਨ ਕਰਮਾ ਪਾਇਆ ਨਾ ਜਾਏ ਪੂਰੇ ਪਾਗ ਸਤ ਸੰਗਤ ਲਏ ਸਤਿਗੁਰ ਪੇਟੇ ਜਿਸ ਆਏ ਅੰਧੇ ਨਾ ਮੈਂ ਰਤਿਆ ਦੁੱਖ ਵਿਖਿਆ ਵਿੱਚੋਂ ਜਾਏ ਨਾਨਕ ਸ਼ਬਦ ਮੈਂ ਲਾਵੜਾ ਨਾਮੇ ਨਾਮ ਸਮਾਏ ਸ੍ਰੀ ਰਾਗ ਮਹੱਲਾ ਤੀਜਾ ਆਪਣਾ ਭਾਉ ਤਿਨ ਪਾਇਨ ਜਿਨ ਗੁਰ ਕਾ ਸ਼ਬਦ ਵਿਚਾਰ ਸਤ ਸੰਗਤੀ ਸਦਾ ਮਿਲ ਲਏ ਸੱਚੇ ਕੇ ਗੁਣਸਾਰ ਦੁਦਾ ਮੈਲ ਚੁਕਾਈਨ ਹਰ ਰੱਖਿਆ ਉਰਧਾਰ ਸੱਚੀ ਬਾਣੀ ਸੱਚ ਮਨ ਸੱਚੇ ਨਾਲ ਪਿਆਰ ਮਨ ਮੇਰੇ ਹੋਮੇ ਮੈਲ ਪਰ ਨਾਲ ਹਰ ਨਿਰਮਲ ਸਦਾ ਸੋਹਣਾ ਸ਼ਬਦ ਸਵਾਰਣ ਹਾਰ ਰਹੋ ਸੱਚੇ ਸ਼ਬਦ ਮਨ ਮੋਹਿਆ ਪ੍ਰਭ ਆਪੇ ਲੈ ਮਿਲਾਏ ਅੰਧ ਨਾਮੇ ਰਤਿਆ ਜੋਤੀ ਜੋਤ ਸਮਾਏ ਜੋਤੀ ਹੂੰ ਪ੍ਰਭ ਜਾਪਦਾ ਬਿਨ ਸਤਿਗੁਰ ਬੂਝ ਨਾ ਪਾਏ ਜਿਨ ਕੋ ਪੂਰਬ ਲਿਖਿਆ ਸਤਿਗੁਰ ਭੇਟਿਆ ਤਿਨ ਆਏ ਬਿਨ ਨਾਵੇਂ ਸਭ ਡੁੰਬਣੀ ਦੂਜੇ ਭਾਏ ਖੁਆਏ ਤਿਸ ਬਿਨ ਕੜੀ ਨਾ ਜੀਵਦੀ ਦੁਖੀ ਰਹਿਣ ਵਿਹਾਏ ਭਰਮ ਭੁਲਾਉਣਾ ਅੰਦਲਾ ਫਿਰ ਆਵੇ ਜਾਏ ਨਜ਼ਰ ਕਰੇ ਪ੍ਰਭ ਆਪਣੀ ਆਪੇ ਲੈ ਮਿਲਾਏ ਸਭ ਕੁਛ ਸੁਣਦਾ ਵੇਖਦਾ ਕਿਉਂ ਮੁਕਰ ਪਾਇਆ ਜਾਏ ਪਾਪੋ ਪਾਪ ਕਮਾਵਦੇ ਪਾਪੇ ਪਚੇ ਪਚਾਹੇ ਸੋ ਪ੍ਰਭ ਨਜ਼ਰ ਨਾ ਆਵੇ ਮਨ ਮੁਖ ਬੋਝ ਨਾ ਪਾਏ ਜਿਸ ਵਿਖਾਲੇ ਸੋਈ ਵੇਖੈ ਨਾਨਕ ਗੁਰਮੁਖ ਪਾਏ ਸ੍ਰੀ ਰੰਗ ਮਹੱਲਾ ਤੀਜਾ ਬਿਨ ਗੁਰੂ ਨਾ ਤੁਟੇ ਹੋਮੈ ਪੀੜ ਨਾ ਜਾਏ ਗੁਰ ਪ੍ਰਸ਼ਾਦੀ ਮਨ ਵਸੈ ਨਾਮੇ ਰਹੀ ਸਮਾਏ ਗੁਰ ਸ਼ਬਦੀ ਹਰ ਪਾਈਐ ਬਿਨ ਸ਼ਬਦੇ ਪਰਮ ਭੁਲਾਏ ਮਨ ਰੇ ਨਿਜ ਕਰ ਵਾਸਾ ਹੋਏ ਰਾਮ ਨਾਮ ਸੁਲਾਹੇ ਤੂੰ ਫਿਰ ਆਵਣ ਜਾਣ ਨਾ ਹੋਏ ਰਹੁ ਇਹਰ ਇੱਕੋ ਡਾਟਾ ਵਰਤਦਾ ਦੂਜਾ ਆਵਰਣਾ ਕੋਏ ਸ਼ਬਦ ਸੁਲਾਹੀ ਮਨ ਵਸੈ ਸਹਿਜੇ ਹੀ ਸੁਖ ਹੋਏ ਸਭ ਨਦਰੀ ਅੰਦਰ ਵੇਖਦਾ ਜੈ ਭਾਵੈ ਤੈ ਦੇ ਹੋਮੇ ਸਭਾ ਗਣਤ ਹੈ ਗਣਤੇ ਨਾ ਹੋ ਸੁਖ ਨਾਹੇ ਬਿਕੇ ਕਾਰ ਕਮਾਵਣੀ ਬਿਖੀ ਮਾਹੇ ਸਮਾਏ ਬਿਨ ਨਾਵੇ ਠੌਰ ਨਾ ਪਾਏ ਨੀ ਜਾਂਪੁਰ ਦੁਖ ਸਹਾਏ ਜਿਉ ਪਿੰਡ ਸਭ ਤਿਸ ਦਾ ਤਿਸੇ ਦਾ ਆਧਾਰ ਗੁਰ ਪ੍ਰਸ਼ਾਦੀ ਬੁਝੀਏ ਤਾਂ ਪਾਏ ਮੁਖ ਦੁਆਰ ਨਾਨਕ ਨਾਮ ਸੁਲਾਏ ਤੂੰ ਅੰਤ ਨਾ ਪਾਰ ਆਵਾਰ ਸ੍ਰੀ ਰਾਗ ਮਹੱਲਾ ਤੀਜਾ ਤਿੰਨਾ ਆਨੰਦ ਸਦਾ ਸੁਖ ਹੈ ਜਿੰਨਾ ਸੱਚ ਨਾਮ ਆਧਾਰ ਗੁਰ ਸ਼ਬਦੀ ਸਚ ਪਾਇਆ ਦੁਖ ਨਿਵਾਰਣ ਹਰ ਸਦਾ ਸਦਾ ਸਾਚੇ ਗੁਣ ਗਾਵੇ ਸਾਚੇ ਨਾਏ ਪਿਆਰ ਕਿਰਪਾ ਕਰ ਕੇ ਆਪਣੀ ਜਿੱਤੋ ਨੂੰ ਭਗਤ ਭੰਡਾਰ ਮਨ ਰੇ ਸਦਾ ਆਨੰਦ ਗੁਣ ਗਾਏ ਸੱਚੀ ਬਾਣੀ ਹਰ ਪਾਈਐ ਹਰ ਸਿਉ ਰਹੀ ਸਮਾਏ ਰਹੁ ਸੱਚੇ ਭਗਤੇ ਮਨ ਲਾਲਥੀਆ ਰਤਾ ਸਹਿ ਸੁਭਾਏ ਗੁਰ ਸ਼ਬਦੇ ਮਨ ਮੋਹਿਆ ਕਹਿਣਾ ਕਛੋ ਨਾ ਜਾਏ ਜੇ ਵਾ ਰਤੀ ਸ਼ਬਦ ਸੁਚੈ ਅੰਮ੍ਰਿਤ ਪੀਵੇ ਰਸ ਗੁਣ ਗਾਏ ਗੁਰਮੁਖ ਇਹ ਰੰਗ ਪਾਈਐ ਜਿਸ ਨਾ ਕਿਰਪਾ ਕਰੇ ਰਜਾਏ ਸੰਸਾਰ ਇਹ ਸੰਸਾਰ ਹੈ ਸੁਤਿਆ ਰਹਿਣ ਵਿਹਾਏ ਇੱਕ ਆਪਣੇ ਪਾਣੇ ਕੱਢ ਲੈਣ ਆਪੇ ਲੈਣ ਮਿਲਾਏ ਆਪੇ ਹੀ ਆਪ ਮਨ ਵਸਿਆ ਮਾਇਆ ਮੋਹ ਚੁਕਾਏ
ਆ ਬੁਢਾਈ ਦਿੱਤੀਆਂ ਨਾ ਗੁਰਮੁਖ ਦੇ ਬੁਝਾਏ ਸਭਨਾ ਕਾ ਦਾਤਾ ਏਕ ਹੈ ਭੁੱਲਿਆ ਲੈ ਸਮਾਏ ਭੁੱਲਿਆ ਲੈ ਸਮਝਾਏ ਇੱਕ ਆਪੇ ਆਪ ਖੁਆਏ ਨੂੰ ਦੂਜੇ ਛੱਡਣ ਲਾਏ ਗੁਰਮਤੀ ਹਰ ਪਾਈਐ ਜੋਤੀ ਜੋਤ ਮਿਲਾਏ ਅੰਦੇ ਨਾਮੇ ਰਤਿਆ ਨਾਨਕ ਨਾਮ ਅਸਵਾਏ ਸ਼੍ਰੀ ਰਾਗ ਮਹਲਾ ਤੀਜਾ ਗੁਣਵੰਤੀ ਸੱਚ ਪਾਇਆ ਤਿਸਨਾ ਤਜ ਵਿਕਾਰ ਗੁਰ ਸ਼ਬਦੀ ਮਨ ਰੰਗਿਆ ਰਸਨਾ ਪ੍ਰੇਮ ਪਿਆਰ ਬਿਨ ਸਤਿਗੁਰ ਕਿਰੇ ਨਾ ਪਾਇਓ ਕਰ ਵੇਖੋ ਮਨ ਵਿਚਾਰ ਮਨ ਕੋ ਮਹਿਲ ਨਾ ਉਤਰੈ ਜਿਚ ਗੁਰ ਸ਼ਬਦ ਨਾ ਕਰੇ

ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋ ਬੇਨਤੀ ਹੈ ਜੀ ਪਰਿਵਾਰ ਨੂੰ, ਲੜਕੇ ਦੀ ਜੋ ਕਲਗੀ ਵਧਾ ਕੇ ਸਤਿਗੁਰਾਂ ਦੇ ਸਾਹਮਣੇ ਬਿਠਾਇਆ ਜਾਵੇ, ਅਤੇ ਲੜਕੀ ਵਾਲੇ ਪਰਿਵਾਰ ਨੂੰ ਬੇਨਤੀ ਹੈ ਕਿ ਲੜਕੀ ਨੂੰ ਲਿਆਂਦਾ ਜਾਵੇ, ਜੋ ਕਿ 12 ਵਜੇ ਦਾ ਟਾਈਮ ਹੋ ਚੁੱਕਾ ਹੈ, ਜੋ ਆਨੰਦ ਕਾਰਜ ਸਮੇਂ ਸਿਰ ਹੋ ਸਕਣ ਜੀ।

ਸੋ ਬੇਨਤੀ ਹੈ ਜੀ ਹੁਣ ਸੁਭਾਗ ਜੋੜੀ ਨੂੰ ਕਿ ਹੁਣ ਛੋਟੀ ਇੱਥੇ ਗੁਪਤ ਅਰਦਾਸ ਹੋਵੇਗੀ ਜਿਹਦੇ ਵਿੱਚ ਲੜਕੀ ਲੜਕਾ ਅਤੇ ਉਹਨਾਂ ਦੇ ਮਾਤਾ ਪਿਤਾ ਖੜ੍ਹੇ ਹੋਣਗੇ, ਬਾਕੀ ਸੰਗਤ ਇਸ ਤਰ੍ਹਾਂ ਬੈਠੀ ਰਹੇਗੀ ਜੀ।

जब हम होते तब तू नाही, अब तू ही मैं नाही। अनल अगम जैसे लहर में उदत

0: ਵਾਹਿਗੁਰੂ ਜੀ ਕਾ ਖਾਲਸਾ
1: ਵਾਹਿਗੁਰੂ ਜੀ ਕੀ ਫਤਿਹ। ਸੋ ਹੁਣ ਬੇਨਤੀ ਹੈ ਜੀ ਲੜਕੀ ਦੇ ਪਿਤਾ ਜੀ ਨੂੰ ਕਿ ਉਹ ਲੜਕੇ ਦਾ ਪੱਲਾ ਲੜਕੀ ਨੂੰ ਪਕੜਾਉਣ, ਨਾਲ ਨਾਲ ਉਸੇ ਸ਼ਬਦ ਦਾ ਗਾਇਨ ਹੋਵੇਗਾ ਜੀ।

ਸੋ ਬੇਨਤੀ ਹੈ ਜੀ, ਹੁਣ ਧੰਨ ਧੰਨ ਸਾਹਿਬ ਸ੍ਰੀ ਗੁਰੂ ਰਾਮਦਾਸ ਜੀ ਮਹਾਰਾਜ ਉਹਨਾਂ ਵੱਲੋਂ ਉਚਾਰਨ ਕੀਤੀਆਂ ਹੋਈਆਂ ਚਾਰ ਲਾਵਾਂ ਦੇ ਪਾਠ ਆਰੰਭ ਹੋਣਗੇ। ਸੁਭਾਗ ਜੋੜੀ ਧਿਆਨ ਦੇਵੇ ਜੀ, ਸਭ ਤੋਂ ਪਹਿਲਾਂ ਭਾਈ ਸਾਹਿਬ ਜੀ ਲਾਮ ਦਾ ਪਾਠ ਕਰਨਗੇ। ਜਦੋਂ ਨਾਨਕ ਨਾਮ ਸ਼ਬਦ ਆਵੇਗਾ, ਆਪ ਜੀ ਨੇ ਸਤਿਗੁਰਾਂ ਨੂੰ ਨਮਸਕਾਰ ਕਰਕੇ ਉੱਠ ਕੇ ਸੱਜੇ ਹੱਥ ਰੱਖਦਿਆਂ ਹੋਏ ਪਰਿਕਰਮਾ ਕਰਨੀਆਂ ਹਨ, ਨਾਲ ਨਾਲ ਉਸੇ ਜੋ ਲਾਭ ਦਾ ਸ਼ਬਦ ਗਾਇਨ ਕੀਤਾ ਜਾਵੇਗਾ ਜੀ। ਸੋ ਹੁਣ ਆਨੰਦ ਕਾਰਜ ਆਰੰਭ ਹੋਣਗੇ।

ਸਹਾਇ ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਏ ਹਰੇ ਅੰਗਦ ਗੁਰ ਤੇ ਅਮਰਦਾਸ ਰਾਮਦਾਸੇ ਹੋਏ ਸਹਾਇ ਅਰਜਨ ਹਰ ਗੋਬਿੰਦ ਨਾਉ ਸਿਮਰਉ ਸ੍ਰੀ ਹਰ ਰਾਇ ਸ੍ਰੀ ਹਰ ਕ੍ਰਿਸ਼ਨ ਧਿਆਈ ਐ ਜਿਹ ਡਿੱਠੇ ਸਭ ਦੁਖ ਜਾਏ ਤੇਗ ਬਹਾਦਰ ਸਿਮਰਿਆ ਘਰ ਨਾਉਣ ਦਿਆਵੇ ਧਾਏ ਸਭ ਥਾਈ ਹੋਏ ਸਹਾਇ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਦਸਵੇਂ ਪਾਤਸ਼ਾਹ ਜੀ ਸਭ ਥਾਈ ਹੋਏ ਸਹਾਇ।

ਤਨਾਰਿਆਂ ਨਾਲ ਜਰਵਾਏ, ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ, ਧਰਮ ਨਹੀਂ ਹਾਰਿਆ, ਸਿੱਖੀ ਸਦਕੇ ਸਵਾਸਾਂ ਸੰਗ ਨਿਭਾਇਆ, ਤਿਨਾਂ ਸਮੂਹ ਸ਼ਹੀਦਾਂ ਦੀ ਕਮਾਈ ਦਾ ਧਿਆਨ ਤਰਕੇ ਬੋਲਣਾ ਜੀ। ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਜੀ ਕਾ ਧਿਆਨ ਤਰਕੇ ਬੋਲਣਾ ਜੀ। ਪ੍ਰਿਥਮੈ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ। ਸਰਬੱਤ ਖਾਲਸਾ ਜੀ ਕੋ ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ। ਚਿਤਾਵੈ ਚਿਤਾ

ਸਰ ਸਾਂਝ ਜੀ ਦੇ ਦਰਸ਼ਨ ਇਸ਼ਨਾਨ, ਚੌਂਕੀਆਂ ਝੰਡੇ ਬੁੰਗੇ, ਜੁਗੋ ਜੁਗ ਅਟਲ, ਧਰਮ ਕਾ ਜੈਕਾਰ ਹੋਵੇ ਬੋਲਣਾ ਜੀ। ਸਿੱਖਾਂ ਦਾ ਮਾਣਨੀ ਵਾ ਮਤ ਉੱਚੀ, ਮਤ ਪਤ ਦੇ ਰਾਖੇ ਆਪ ਅਕਾਲ ਪੁਰਖ ਵਾਹਿਗੁਰੂ, ਆਪਣੇ ਪੰਥ ਦੇ ਸਦਾ ਸਹਾਈ ਦਤਾਰ ਜੀ ਉਹ ਸ੍ਰੀ ਨਨਕਾਣਾ ਸਾਹਿਬ।

ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਆਪ ਜੀ ਦੇ ਹਜ਼ੂਰ ਅਰਦਾਸ ਬੇਨਤੀ ਹੈ ਜੀ। ਲੱਖ ਖੁਸ਼ੀਆਂ ਪਾਤਸ਼ਾਹੀਆਂ ਜੇ ਸਤਿਗੁਰ ਨਦਰ ਕਰੇ ਨਿਮਖ ਏਕ ਹਰ ਨਾਮ ਦੇ ਮੇਰਾ ਮਨ ਤਨ ਸੀਤਲ ਹੋਏ। ਕਾਰਜ ਸਤਿਗੁਰ ਆਪ ਸਵਾਰਿਆ, ਆਪ ਜੀ ਨੇ ਕਿਰਪਾ ਰਹਿਮਤ ਕੀਤੀ ਹੈ, ਦੋਨਾਂ ਪਰਿਵਾਰਾਂ ਨੂੰ ਮੰਗਲਮਈ ਸਮੇਂ ਬਖਸ਼ ਕੀਤੇ ਹਨ। ਸੱਚੇ ਪਾਤਸ਼ਾਹ ਜੀਓ, ਦਰ ਕਰਦੇ ਪ੍ਰੀਤਵਾਨ ਲੜਕਾ ਮਨੀਸ਼ ਸੋਢੀ, ਸਪੁੱਤਰ ਭਾਈ ਜਸਮੇਰ ਸਿੰਘ, ਬੀਬੀ ਨਰੇਸ਼ ਕੌਰ, ਸੋ ਉਹਨਾਂ ਵੱਲੋਂ ਸੱਚੇ ਪਾਤਸ਼ਾਹ ਦੇ ਬੇਟੇ ਮਨੀਸ਼ ਸੋਢੀ ਦੇ ਸ਼ੁਭ ਆਨੰਦ ਕਾਰਜ, ਬੀਬੀ ਰਜਨੀ ਕੌਰ ਸਪੁੱਤਰੀ, ਵਿਜੇ ਸਿੰਘ, ਪ੍ਰਵੀਨ ਕੌਰ, ਇਸ ਵੇਲੇ ਆਪਦੀ ਪਾਵਨ ਹਜ਼ੂਰੀ ਵਿੱਚ ਸੱਚੇ ਪਾਤਸ਼ਾਹ ਜੀ ਮਨੀਸ਼ ਸੋਢੀ ਅਤੇ ਬੀਬੀ ਰਜਨੀ ਕੌਰ ਉਹਨਾਂ ਦੇ ਸ਼ੁਭ ਆਨੰਦ ਕਾਰਜ ਸੰਪੂਰਨ ਹੋਏ ਹਨ। ਪਾਤਸ਼ਾਹ ਦੀ ਕਿਰਪਾ ਕਰਨੀ, ਸਮੁੱਚੀ ਸੇਵਾ ਨਿਭਾਉਂਦਿਆਂ ਹੋਇਆਂ ਭੁੱਲ ਚੁੱਕ ਦੀ ਖਿਮਾ ਬਖਸ਼ਣਾ, ਲਾਵਾਂ ਦੇ ਪਾਠ ਕਰਦਿਆਂ, ਗੁਰਬਾਣੀ ਦੇ ਕੀਰਤਨ ਕਰਦਿਆਂ, ਸੁਭਾਗ ਜੋੜੀ ਤੋਂ ਪਰਿਕਰਮਾ ਕਰਦਿਆਂ ਭੁੱਲ ਚੁੱਕ ਦੀ ਖਿਮਾ ਬਖਸ਼ਣਾ, ਪੜ੍ਹੀ ਸੁਣੀ ਬਾਣੀ ਕੀਰਤਨ ਦਾ ਭਾਵ ਸੁਭਾਗ ਜੋੜੀ ਅਤੇ ਸਮੂਹ ਸੰਗਤਾਂ ਦੇ ਹਿਰਦੇ 'ਤੇ ਵਸਾਉਣਾ ਸੱਚੇ ਪਾਤਸ਼ਾਹ ਜੀਓ, ਦੋਨਾਂ ਹੀ ਪਰਿਵਾਰਾਂ ਨੂੰ ਆਪਸੀ ਪ੍ਰੇਮ ਪਿਆਰ ਚੜ੍ਹਦੀ ਕਲਾ ਬਖਸ਼ਣੀ। ਸੱਚੇ ਪਾਤਸ਼ਾਹ ਜੀ ਆਪ ਜੀ ਨੂੰ ਸੁੰਦਰ ਮਾਲਾ ਸਾਹਿਬ ਭੇਟ ਕੀਤੇ ਹਨ, ਅੰਗੀਕਾਰ ਕਰਨੇ ਸੇਵਕਾਂ ਦੇ ਲੋਕ ਪਰਲੋਜ ਪਰਦੇ ਕੱਜਣੇ। ਇਸ ਵੇਲੇ ਇਹਨਾਂ ਖੁਸ਼ੀਆਂ ਦੇ ਸਮੇਂ 'ਤੇ ਬੇਅੰਤ ਸੰਗਤਾਂ ਨੇ ਆਪਦੇ ਦਰ 'ਤੇ ਹਾਜ਼ਰੀ ਭਰੀ ਹੈ, ਸਭ ਦੀਆਂ ਦਰ ਹਾਜ਼ਰੀਆਂ ਪ੍ਰਵਾਨ ਕਰਨੀਆਂ, ਸਭ ਨੂੰ ਚੜ੍ਹਦੀਆਂ ਕਲਾ ਬਖਸ਼ਣੀਆਂ। ਇਸ ਵੇਲੇ ਬਖਸ਼ਿਆਂ ਖਜ਼ਾਨਿਆਂ ਵਿੱਚੋਂ ਕੜਾਹ ਪ੍ਰਸ਼ਾਦ ਦੀ ਦੇਗ ਸਜ ਕੇ ਹਾਜ਼ਰ ਹੈ। ਕਰੀ ਪਾਕ ਸਾਲ ਸੋਜ ਪਵਿੱਤਰਾ ਹੁਣ ਲਾਮ ਭੋਗ ਹਰਾਏ, ਆਪ ਜੀ ਦਾ ਸੀਤ ਪ੍ਰਸ਼ਾਦ ਜੋ ਛਕੇ ਨਾਮ, ਵਾਹਿਗੁਰੂ ਵਾਹਿਗੁਰੂ ਜਪੇ, ਸ੍ਰੀ ਮੁਖ ਬਾਗ ਦੀ ਬਖਸ਼ ਕਰੋ, ਸਹੀ ਪਿਆਰੇ ਮੇਲ ਜਨਾ ਮਿਲਿਆ ਆਮਦਾ ਨਾਮ ਚਿਤਾਵੇ, ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੋਹਰਾ ਆ ਗਿਆ ਭਈ, ਅਕਾਲ ਕੀ ਤਬੈ ਚਲਾਇਓ ਪੰਥ, ਸਭ ਸਿੱਖਣ ਕੋ ਹੁਕਮ ਹੈ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਗੋਦ 'ਚ ਬੈਠੀ ਹੋਈ ਗੁਰੂ ਪਿਆਰੀ ਸਾਧ ਸੰਗਤ ਜੀ, ਜਿੱਥੇ ਸੁਭਾਗ ਜੋੜੀ ਦੇ ਗੁਰੂ ਪਾਤਸ਼ਾਹ ਨੇ ਅਸੀਸ ਬਖਸ਼ਿਸ਼ ਕਰਕੇ ਆਨੰਦ ਕਾਰਜ ਸੰਪੰਨ ਹੋਏ ਹਨ। ਆਪਾਂ ਸਾਰਿਆਂ ਨੇ ਅਰਦਾਸ ਕੀਤੀ ਹੈ, ਦੋਵਾਂ ਪਰਿਵਾਰਾਂ ਨੂੰ ਲੱਖ ਲੱਖ ਵਧਾਈਆਂ। ਸੋ ਮੈਂ ਬੇਨਤੀ ਕਰਾਂਗਾ ਸਾਡੇ ਗੁਰਦੁਆਰਾ ਸਾਹਿਬ ਦੇ ਮੁੱਖ ਸੇਵਾਦਾਰ ਹੁਣ ਸੁਭਾਗ ਜੋੜੀ ਨੂੰ ਸਿਰੋਪਾ ਦੀ ਬਖਸ਼ਿਸ਼ ਕਰਨਗੇ। ਸੋ ਸੁਭਾਗ ਜੋੜੀ ਖੜ੍ਹੇ ਹੋ ਕੇ ਸਿਰੋਪਾ ਲੈਣ ਦੀ

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਲੜਕੀ ਵਾਲੇ ਪਰਿਵਾਰ ਵੱਲੋਂ, ਤਖਰ ਸਾਹਿਬ ਹੋਰ ਸਾਰੇ ਪਰਿਵਾਰ ਵੱਲੋਂ ਆਈ ਹੋਈ ਸੰਗਤ ਦਾ ਬਹੁਤ ਬਹੁਤ ਧੰਨਵਾਦ। ਤੁਸੀਂ ਇਸ ਖੁਸ਼ੀ ਵਿੱਚ ਆਣ ਕੇ ਖੁਸ਼ੀ ਸਾਂਝੀ ਕੀਤੀ ਹੈ ਔਰ ਖੁਸ਼ੀ ਨੂੰ ਦੁੱਗਣਿਆ ਕੀਤਾ ਆ। ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਸੋ ਬੇਨਤੀ ਹੈ ਲੜਕੀ ਵਾਲੇ ਪਰਿਵਾਰ ਵੱਲੋਂ ਸਰਦਾਰ ਹਰਬੰਸ ਸਿੰਘ ਤਖਰ ਸਾਹਿਬ ਜਿੱਥੇ ਆਈ ਸੰਗਤ ਦਾ ਧੰਨਵਾਦ ਕਰਨਗੇ ਉਹ ਮਾਈਕ 'ਤੇ ਆ ਜਾਣ। ਤਖਰ ਸਾਹਿਬ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

0: ਵਾਹਿਗੁਰੂ ਜੀ ਕਾ ਖਾਲਸਾ, ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਮਾਸਟਰ ਜੀ ਵੱਲੋਂ ਮੈਨੂੰ ਹੁਕਮ ਹੋਇਆ ਸੀ ਵੀ ਤੂੰ ਜ਼ਰੂਰ ਸਾਰੇ ਆਇਆਂ ਦਾ ਧੰਨਵਾਦ ਕਰਨ, ਸੋ ਮੈਂ ਆਪਣੀ ਡਿਊਟੀ ਨਿਭਾ ਰਿਹਾ। ਸਾਰੇ ਸਾਡੇ ਵੱਲੋਂ, ਮੇਰੇ ਵੱਲੋਂ, ਮਾਸਟਰ ਜੀ ਦੇ ਸਾਰੇ ਪਰਿਵਾਰ ਵੱਲੋਂ, ਸਾਰੇ ਆਏ ਪਤਵੰਤੇ ਸੱਜਣਾਂ ਦਾ ਅਸੀਂ ਦਿਲੋਂ ਧੰਨਵਾਦ ਕਰਦੇ ਹਾਂ। ਜਿੰਨੇ ਵੀ ਤੁਸੀਂ ਕਦਮ ਚੱਲ ਕੇ ਆਏ ਸਾਡੇ ਸਿਰ ਮੱਥੇ, ਸਪੈਸ਼ਲੀ ਸੋਢੀ ਪਰਿਵਾਰ ਅਤੇ ਉਹਨਾਂ ਦੇ ਦੋਸਤ, ਇੱਡੀ ਦੂਰੋਂ ਕਈ ਚੱਲ ਕੇ ਆਏ ਹੋਣੇ ਆ। ਮੈਂ ਕੋਈ 30 ਸੈਕਿੰਡ ਤੋਂ ਜ਼ਿਆਦਾ ਨਹੀਂ ਲੈਣਾ, ਸੋ ਪਲੀਜ਼ ਬੀ ਪੇਸ਼ੈਂਸ। ਅਤੇ ਐਗਜੈਕਟਲੀ ਇਹ ਆ ਵੀ ਅਸੀਂ ਸਾਰੇ ਬਹੁਤ ਖੁਸ਼ ਹਾਂ ਅਤੇ ਸਾਰੇ ਦੋਨਾਂ ਪਰਿਵਾਰਾਂ ਨੂੰ ਬੜੀ ਇਹ ਅੱਜ ਖੁਸ਼ੀ ਦਾ ਦਿਹਾੜਾ ਆ। ਧੀਆਂ ਜਿਹੜੀਆਂ ਹੁੰਦੀਆਂ ਆ, ਘਰ ਦੀ ਰੌਣਕ ਹੁੰਦੀਆਂ, ਤੁਸੀਂ ਖਾਸ ਪਰਿਵਾਰਾਂ ਨੂੰ ਹੀ ਉਹ ਸ਼ੇਅਰ ਕਰਦੇ ਹਾਂ, ਅਤੇ ਸਾਡੇ ਲਈ ਇਹ ਬੜੀ ਖੁਸ਼ੀ ਦੀ ਗੱਲ ਆ ਵੀ ਅਸੀਂ ਸੋਢੀ ਪਰਿਵਾਰ ਨਾਲ ਅੱਜ ਇਹ ਆਪਣੀ ਵੱਡੀ ਖੁਸ਼ੀ ਸਾਂਝੀ ਕਰ ਰਹੇ ਹਾਂ। ਇਹ ਬਹੁਤ ਜ਼ਰੂਰੀ ਹੁੰਦਾ ਬਈ ਪਰਿਵਾਰ ਜਿਹੜੇ ਆ ਆਪਸ ਵਿੱਚ ਹੀ ਇੰਨੇ ਮਿਲ ਘੁਲ ਜਾਣ ਵੀ ਪਤਾ ਵੀ ਨਾ ਲੱਗੇ ਵੀ ਦੋ ਪਰਿਵਾਰ ਆ। ਸੋ ਇੱਕ ਵਾਰ ਫਿਰ ਸਾਡੇ ਵੱਲੋਂ, ਮਾਸਟਰ ਜੀ ਸਾਰੇ ਪਰਿਵਾਰ ਵੱਲੋਂ ਤੁਹਾਡਾ ਸਾਰਿਆਂ ਦਾ ਦਿਲੋਂ ਧੰਨਵਾਦ। ਜਿੰਨੇ ਕਦਮ ਤੁਸੀਂ ਚੱਲ ਕੇ ਆਏ ਸਾਡੇ ਸਿਰ ਮੱਥੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਹੁਤ ਬਹੁਤ ਭਾਈ ਸਾਹਿਬ ਜੀ ਉਹਨਾਂ ਦਾ ਧੰਨਵਾਦ। ਸੋ ਕੜਾਹ ਪ੍ਰਸ਼ਾਦ ਦੀ ਦੇਗ ਵਰਤ ਰਹੀ ਹੈ ਜੀ। ਇੱਕ ਵਾਰੀ ਫਿਰ ਤੋਂ ਦਾਸ ਦੇ ਜਥੇ ਵੱਲੋਂ ਅਤੇ ਸਮੂਹ ਮੈਨੇਜਮੈਂਟ ਕਮੇਟੀ ਵੱਲੋਂ ਦੋਨਾਂ ਹੀ ਪਰਿਵਾਰਾਂ ਨੂੰ ਬਹੁਤ ਬਹੁਤ ਵਧਾਈਆਂ ਜੀ। ਸੋ ਹੁਣ ਲੜਕੇ ਸੁਭਾਗ ਜੋੜੀ ਦੇ ਮਾਤਾ ਪਿਤਾ ਜੀ ਇੱਥੇ ਸ਼ਗਨ ਪਾਉਣਗੇ, ਬਾਕੀ ਸੰਗਤਾਂ ਨੇ ਬਾਹਰ ਸ਼ਗਨ ਪਾਉਣਾ ਹੈ ਜੀ। ਸੋ ਲੰਗਰ ਪਾਣੀ ਤਿਆਰ ਹੈ ਆਪ ਜੀ, ਸਭ ਕੋਲ ਬੜੇ ਪਿਆਰ ਨਾਲ ਸਤਿਗੁਰਾਂ ਨੂੰ ਪਿੱਠ ਨਹੀਂ ਕਰਨੀ, ਦੇਗ ਲੈ ਕੇ ਆਪ ਜੀ ਨੇ ਬੜੇ ਪਿਆਰ ਨਾਲ ਬਾਹਰ ਜਾਣਾ ਜੀ। ਵਾਹਿਗੁਰੂ ਜੀ ਕਾ ਖਾਲਸਾ ਜੀ, ਵਾਹਿਗੁਰੂ ਜੀ ਕੀ ਫਤਿਹ।

ਅੱਜ ਮਹੱਲਾ ਚੌਥਾ। ਹਾਂ ਗੁਣ ਗੋਬਿੰਦ ਹਰ ਨਾਮ ਧਿਆਈ, ਮਿਲ ਸੰਗਤ ਮਨ ਨਾਮ ਵਸਾਈ। ਹਰ ਪ੍ਰਭਗਮ ਗੋਚ ਸੁਆਮੀ, ਮਿਲ ਸਤਿਗੁਰ ਹਰ ਰਸ ਕੀਚੈ ਜੀਉ। ਤਨ ਤਨ ਹਰ ਜਨ ਜਿਨ ਹਰ ਪ੍ਰਭ ਜਾਤਾ, ਜਾਏ ਪੁਛਾਂ ਜਨ ਹਰ ਕੀ ਬਾਤਾਂ। ਪਾਵ ਮਲੋਵਾਂ ਮਲ ਮਲ ਧੋਵਾਂ, ਮਿਲ ਹਰ ਜਨ ਹਰ ਰਸ ਪੀਚੈ ਜੀਉ। ਸਤਿਗੁਰ ਦਾਤੇ ਨਾਮ ਦੜਾਇਆ, ਵਡਭਾਗੀ ਗੁਰਦਰਸ਼ਨ ਪਾਇਆ। ਅੰਮ੍ਰਿਤ ਰਸ ਸਚ ਅੰਮ੍ਰਿਤ ਬੋਲੀ, ਗੁਰਪੂਰੇ ਅੰਮ੍ਰਿਤ ਲੀਚੈ ਜੀਉ। ਹਰ ਸਤ ਸੰਗਤ ਸਤਿਪੁਰਖ ਮਿਲਾਈ ਹੈ, ਮਿਲ ਸਤ ਸੰਗਤ ਹਰ ਨਾਮ ਧਿਆਈ ਹੈ।

ਪੰਜਵਾਂ ਅਨਹਦ ਬਾਜੈ ਸਹਿਜ ਸੁਹੇਲਾ ਸਬਦ ਆਨੰਦ ਕਰੇ ਸਦਕੇਲਾ ਸਹਿਜ ਗੁਫਾ ਮੈਂ ਤਾੜੀ ਲਾਈ ਆਸਨ ਊਚ ਸਵਾਰੀ ਅਜੀਓ।

ਸਾਗੁਣਵੰਤੀ ਸਾਵੜ ਭਾਗਣ ਪੁੱਤਰਵੰਤੀ ਸੀਲਵੰਤ ਸੁਹਾਗਣ ਰੂਪਵੰਤ ਸਾਸੂੜ ਬਚਖਣ ਜੋ ਤਨ ਕੰਤ ਪਿਆਰੀ ਜੀਓ ਅਚਾਰਵੰਤ ਸਾਈ ਪ੍ਰਧਾਨੇ ਸਭ ਸਿੰਘਾਰ ਬਣੇ ਤਿਸ ਗਿਆਨੇ।

ਦਰਵੈਰ ਅਥਾਹ ਅਤੋਲੇ ਅਕਾਲ ਮੂਰਤ ਜੁਨੀ ਸੰਭ ਮਨ ਸਿਮਲ ਠੰਡਾ ਥੀਵਾ ਜੀਓ ਸਦਾ ਸੰਗੀ ਹਰ ਰੰਗ ਗੋਪਾਲਾ ਊਜ ਨੀਜ ਕਰੇ ਪ੍ਰਤਪਾਲਾ।

ਨਾਮ ਭੋਜਨ ਥੀਆ ਨਾਮ ਰੰਗ ਨਾਮ ਚੋਜ ਤਮਾਸ਼ੇ ਨਾ ਨਾਨਕੀਨੇ ਭੋਗਾ ਜੀਓ ਮਾਝ ਮਹੱਲਾ ਪੰਜਵਾਂ ਸਗਲ ਸੰਤਨ ਪੈ ਵਸਤਿਕ ਮੰਗ ਕਰੋ ਬੇਨੰਤੀ ਮਾਣ ਤਿਆਗੋ ਵਾਰ ਵਾਰ ਜਾਈ ਲੱਖ ਵਰੀਆ ਦੇਵ ਸੰਤਨ ਕੀ ਧੂਰਾ।

ਕੀਓ ਹਰ ਇੱਕ ਸਹੱਥ ਆਇਆ ਵਰਸਾਣੇ ਬਹੁ ਤੇਰੇ ਤਿਸ ਲਗ ਮੁਕਤ ਭਏ ਕਨੇਰੇ ਨਾਮ ਨਿਧਾਨਾ ਗੁਰਮੁਖ ਪਾਈ ਹੈ ਕਹੋ ਨਾਨਕ ਵਿਰਲੀ ਡੀਠਾ ਜੀਓ ਮਾਝ ਮਹੱਲਾ ਪੰਜਵਾਂ।

ਜੀਓ। ਸੇ ਨੇਤਰ ਪ੍ਰਵਾਨ ਜਿਨੀ ਦਰਸ਼ਨ ਪੇਖਾ, ਸੇ ਕਰ ਭਲੇ ਜਿਨੀ ਹਰ ਜਸ ਲੇਖਾ, ਸੇ ਚਰਨ ਸੁਹਾਵੇ ਜੋ ਹਰ ਮਾਰਗ ਚੱਲੇ, ਹਉ ਬਲ ਤਿੰਨ ਸੰਗ ਪਛਾਣਾ ਜੀਓ।

ਪੂਰਨ ਆਸ ਕਰੀ ਖਿਨ ਭੀਤਰ ਹਰ ਹਰ ਹਰ ਗੁਣ ਜਾਪੈ ਜੀਓ ਮਾਝ ਮਹੱਲਾ ਪੰਜਵਾਂ ਆਓ ਸਾਜਨ ਸੰਤ ਮੀਤ ਪਿਆਰੇ ਮਿਲ ਗਾਵੇ ਗੁਣ ਅਗਮ ਪਾਰੇ ਗਾਵ ਸੁਣ ਸਭੇ ਹੀ ਮੁਕਤੇ ਸੋ ਧਿਆਈਏ ਜਿਨਾ ਕੀਏ ਜੀਓ ਜਨਮ ਜਨਮ ਕੇ ਕਿਲ ਵਿਖ ਜਾਵੇ ਮਨ ਚਿੰਦੇ ਸੀ ਪਲ ਪਾਵ ਸਿਮਰ ਸਾਹਿਬ ਸੋ ਸੱਚ ਸੁਆਮੀ।

ਸਾ ਦੂਰ ਪਿਆਣੇ ਸ਼ਾਂਤ ਸਹਿਜ ਸਹਿਜ ਤੁਨ ਉਪਜੀ ਸ਼ਾਂਤ ਸੁਖ ਸਹਿਜ ਤੁਨ ਉਪਜੀ ਸਾਧੂ ਸੰਗ ਨਵਾਸਾ ਜੀਓ ਲਾਗੀ ਪ੍ਰੀਤ ਨ ਤੂਟੈ ਮੂਲੇ ਹਰ ਅੰਤਰ ਬਾਰਿਆ ਪਾਰ ਪੂਰੇ।

ਪੂਰਨ ਆਸਾ ਜੀਓ ਮਾਝ ਮਹੱਲਾ ਪੰਜਵਾਂ ਮੀਂਹ ਪਿਆ ਪਰਮੇਸ਼ਰ ਪਾਇਆ ਜੀ ਜੰਗ ਸਭ ਸੁਖੀ ਵਸਾਇਆ ਗਇਆ ਕਲੇਸ਼ ਪਿਆ ਸੁਖ ਸਾਚਾ ਹਰ ਹਰ ਨਾਮ ਸੰਭਾਲੀ ਜੀਓ

ਜੋ ਤੂੰ ਦੇ ਸੋਈ ਸੁਖ ਸਹਿਣਾ ਜਿੱਥੇ ਰੱਖੇ ਬੈਕੁੰਠ ਤਥਾਈ ਤੂੰ ਸਭਨਾ ਕੇ ਪ੍ਰਤਪਾਲਾ ਜੀਓ ਸਿਮਰ ਸਿਮਰ ਨਾਨਕ ਸੁਖ ਪਾਇਆ ਆਠ ਪਹਿਰ ਤੇਰੇ ਗੁਣ ਗਾਇਆ ਸਗਲ ਮਨੋਰਥ ਪੂਰਨ ਹੋਏ ਕਦੇ ਨਾ ਹੋਏ ਦੁਖਾਲਾ ਜੀਓ ਮਾਝ ਮਹੱਲਾ ਪੰਜਵਾਂ ਪਾਰ ਬ੍ਰਹਮ ਪ੍ਰਾਮੇਗ ਪਠਾਇਆ ਜਲ ਥਲ ਮਹੀਅਲ ਦਹਿ ਦਿਸ ਵਰਸਾਇਆ ਸ਼ਾਂਤ ਭਈ ਬੁਜੀ ਸਭ ਤ੍ਰਿਸਨਾ ਅਨੰਦ ਭਇਆ ਸਭ ਠਾਈ ਜੀਓ ਸੁਖਦਾਤਾ।

ਸੋ ਸਜ ਮੰਦਰ ਜਿਦ ਸੱਚ ਧਿਆਈ ਹੈ, ਸੁਰ ਦਾ ਸੁਹੇਲਾ ਜਿਦ ਹਰ ਗੁਣ ਗਾਈ ਹੈ, ਸਾ ਧਰਤ ਸੁਹਾਵੀ ਜਿਦ ਵਸੇ ਹਰ ਜਨ, ਸੱਚੇ ਨਾਂ ਵਿਟੋਂ ਕੁਰਬਾਨੋ ਜੀਓ। ਸੱਚ ਵਡਾਈ ਕੀ ਮਨ ਪਾਈ, ਕੁਦਰਤ ਕਰਮਨ ਕਹਿਣਾ ਜਾਈ, ਧਿਆਏ ਧਿਆਏ ਜੀਵੇ ਜਨ ਤੇਰੇ, ਸੱਚ ਸ਼ਬਦ ਮਨ ਮਾਨੋ ਜੀਓ। ਸੱਚ ਸਾਲਾਹਨ ਵਡਭਾਗੀ ਪਾਈ ਹੈ, ਗੁਰਪ੍ਰਸਾਦੀ ਹਰ

ਵਾਦ ਵਖਾਣੇ ਮੋਹੇ ਮਾਇਆ ਅਗਿਆਨ ਮਤੀ ਸਦਾ ਅੰਧਿਆਰਾ ਗੁਰਮੁਖ ਬੂਝ ਹਰ ਗਾਵਣਿਆ।

ਚਿਤ ਦੁੱਖ ਸੁਖ ਸਮ ਸਹਿਤਾ ਕੌਣ ਸੁਚਾਲ ਜਿਤ ਪਾਰ ਬ੍ਰਹਮ ਧਿਆਏ ਕਿਨ ਬਿਦ ਕੀਰਤਨ ਗਾਏ ਜੀਉ ਗੁਰਮੁਖ।

0: ਕਿਰਤ ਕਰਮ ਕੇ ਵਿਛੜੇ ਕਰ ਕਿਰਪਾ ਮੇਲੋ ਰਾਮ। ਚਾਰ ਕੁੰਟ ਦੇ ਦਿਸ
1: ਭਰਮੇ ਥੱਕ ਆਏ ਪ੍ਰਭ ਕੀ ਸ਼ਾਮ, ਤਿੰਨ ਦੁਦੇ ਤੇ ਬਾਹਰੀ ਕਿਤੇ ਨਾ ਵੇ ਕਾਮ, ਜਲ ਬਿਨ ਸਾਖ ਕਮਲਾਵਤੀ ਉਪਜੇ ਨਾਹੀ ਦਾਮ, ਹਰ ਨਹਾ ਨਾ ਮਿਲੀਏ ਸਾਜਨੇ ਕਤ ਪਾਈਏ ਵਿਸਰਾਮ।

ਮਨ ਹਰ ਚਰਨ ਨਿਵਾਸ, ਸਾਵਣ ਸਰਸੀ ਕਾਮਣੀ, ਚਰਨ ਕਮਲ ਸੋ ਵਿਆਰ, ਮਨ ਤਨ ਰਤਾ ਸੱਚ ਰੰਗ, ਇੱਕੋ ਨਾਮ ਆਧਾਰ, ਵਿਖਿਆ ਰੰਗ ਕੜਾਵਿਆ, ਦਿਸਣ ਸਭੇ ਸ਼ਾਰ, ਹਰਿ ਅੰਮ੍ਰਿਤ ਬੂੰਦ ਸੁਹਾਵਣੀ, ਮਿਲ ਸਾਧੂ ਪੀਵਣ ਹਾਰ, ਵਣਤਣ ਪ੍ਰਭ ਸੰਗ ਮੌਲਿਆ, ਸਮਰੱਥ ਵਰਗਵਾਰ, ਹਰ ਮਿਲਣੇ ਨੂੰ ਮਨ ਲੁਜਦਾ, ਕਰਮ ਮਿਲਾਵਣ ਹਾਰ, ਜਿਨੀ ਸਕੀਏ ਪ੍ਰਭ ਮਾਇਆ, ਹਉ ਤਿਨਕੇ ਸਦ

ਮਗਰ ਮਾਹੇ ਸੁਹੰਦੀਆਂ, ਮਗਰ ਮਾਹੇ ਸੁਹੰਦੀਆਂ, ਹਰ ਪਿਰ ਸੰਗ ਬੈਠੜੀਆਂ, ਤਿਨਕੀ ਸੋਭਾ ਗਿਆਨੀ ਜੇ ਸਾਹਿਬ ਮਿਲੜੀਆ, ਧਨ ਮਨ ਮੌਲਿਆ ਰਾਮ ਸਿਉਂ, ਸੰਗ ਸਾਧ ਸਹਿਲੜੀਆਂ, ਸਾਧ ਜਨਾ ਤੇ ਬਾਹਰੀ ਸੇ ਰਹਿਣ ਅਕੇਲੜੀਆਂ, ਤਿੰਨ ਦੁੱਖ ਕਬੂਨ ਉਤਰੇ ਸੇ ਜਮ ਕੇ ਵਸ ਬੜੀਆ, ਜਿਨੀ ਰਾਵਿਆ ਪ੍ਰਵਿਆ ਬਣਾ ਸੇ ਦਿਸਨ ਨਿਤ ਖੜੀਆ, ਰਤਨ ਜਵੇਹਰ ਲਾਲ ਹਰ ਕੰਟ ਤਿੰਨ ਜੜੀਆ, ਨਾਨਕ ਵਾਸ਼ੇ ਧੂੜ ਦਿਨ ਪ੍ਰਭ ਸਰਨੀ ਦਰ ਬੜੀਆ, ਮਕਰ ਪਰਬ ਰਾਧਣ ਬੋੜਨ ਜਨਮੜੀਆਂ, ਭੋਖ ਤੁਖਾਰ ਨਾ ਵਿਆਪਈ ਕੰਠ ਮਿਲਿਆ ਹਰਨਾ, ਮਨ ਬੇਦਿਆ ਚਰਨਾਰ ਮੇਦ ਦਰਸ਼ਨ ਲਗੜਾ ਸਾਹੋ, ਓਟ ਗੋਬਿੰਦ ਗੋਪਾਲ ਰਾਏ ਸੇਵਾ ਸੁਆਮੀ ਲਾਹੋ, ਵਿਖਿਆ ਪੋ ਨਾ ਸਕਈ ਮਿਲ ਸਾਧੋ ਗੁਣ ਗਾਹੋ, ਜੈ ਤੇ ਉਪਜੀ ਤੈ ਮਿਲੀ ਸੱਚੀ ਪ੍ਰੀਤ ਸਮਾਹੋ, ਘਰ ਗਏ ਨੀਨੀ ਪਾਰ ਬ੍ਰਹਮ ਬਹੁ ਨਾ ਵਿਚੜਿਆ ਹੋ, ਬਾਹਰ ਜਾਓ ਲਗ ਮੇਰਿਆ ਹਰ ਸੱਜਣ ਅਗਾਂ ਮਗਾਹੋ,

ਹਰ ਪਾਇਆ ਹਰ ਰਾਏ ਮਿਲ ਸਹੀਆ ਮੰਗਲ ਗਾਉ ਹੈ ਗੀਤ ਗੋਵਿੰਦ ਲਾਏ ਹਰ ਜੀਵਾ ਅਵਰ ਨ ਦਿਸਈ ਕੋਈ ਦੂਜਾ ਲਵੇ ਨ ਲਾਏ ਹਲਤ ਪਲਤ ਸਵਾਰੀਆਂ ਨਿਚਲ ਦੇ ਦਿਨ ਜਾਏ ਸੰਸਾਰ ਸਾਗਰ ਤੇ ਰੱਖੀਆਂ ਬਹੁੜ ਨਜਨ ਮਹਿਤਾਏ ਜੀਵਾ ਏਕ ਅਨੇਕ ਗੁਣ ਦਰੇ ਨਾਨਕ ਚਰਨੀ ਵਾਏ ਫਲਗਣ ਨਿਤ ਸਲਾਹੀਏ ਜਿਸਨੂੰ ਤਿਲ ਨਾ ਸਮਾਏ

ਕਿਰਨ ਕਰੇਣ ਹਰ ਤੁਰ ਵੈਨਾ ਕਾ ਕੋ ਰੋਲਣਾ ਕਈਏ ਕਿਤੇ ਵੈਣ ਨਾਨਕ ਕੀ ਬੇਨਤੀਆਂ ਹਰ ਹਰ ਸੁਰਜਣ ਦੇਖੋ ਨੈਣ ਜੀ ਕੇ ਵਿਰਦਾਸ ਹੋਸਣੇ ਹਰ ਸਮਰਥ ਵਰਗ ਵਾਰ ਮਰਨ ਜੀਵਣ

ਮਾਨ ਮੌਕਾ ਐਸਾ ਜਾਣੀਏ ਸਰਦ ਮਾਤਾ ਚਦਰਾਈ ਤਾਂਗੀ ਕਰ ਕਿਆ ਕਰ ਆਖ ਵਖਾਣੀਏ ਅੰਤਰ ਬਹਿ ਕੇ ਕਰਮ ਕਮਾਵੇ ਸੋਚੋ।

ਬਾਣੀ ਹੈ, ਜਚਰ ਤੇਰੀ ਜੋਤ ਚਰ ਜੋਤੀ ਵਿੱਚ ਤੂੰ ਬੋਲੇ, ਵਿੱਚ ਜੋਤੀ ਕੋਈ ਕਿਸ ਕਰ ਦਿਖਾ ਸਿਆਣੀਏ, ਨਾਨਕ ਗੁਰਮੁਖ ਨਦਰੀ ਆਇਆ ਹਰਿਕੋ ਸੁਗੜ ਸਿਆਣੀਏ ਬੋੜੀ, ਤੁਧ ਆਪੇ ਜਗਤ ਪਾਏ ਗਏ, ਤੁਧ ਆਪੇ ਧੰਦੇ ਲਾਇਆ, ਮੋਹੇ ਟਗੋਲੀ ਪਾਏ ਗਏ, ਤੁਧ ਆਪੋ ਜਗਤ ਖੁਆਇਆ, ਤਿਸਨਾ ਅੰਦਰ ਅੰਗ ਹੈ ਨਾ ਤਿਵਤੇ ਬੁਖਾ ਤਿਹਾਇਆ, ਸਹਿਸਾ ਇਹ ਸੰਸਾਰ ਹੈ ਮਰ ਜੰਮੀ ਆਇਆ ਜਾਇਆ, ਬਿਨ ਸਤਿਗੁਰ ਮੋਹ ਨ ਤੁਡਈ, ਸਭ ਤੱਕੇ ਕਰਮ ਗਵਾਇਆ, ਗੁਰਮਤੀ ਨਾਮ ਧਿਆਈਏ ਸੁਖ ਰਜਾ ਜਾ ਤੁਰਵਾਇਆ, ਕੁਲ ਤਾਰੇ ਆਪਣਾ ਧਨ ਜਿਣੇ ਦੀ ਮਾਇਆ, ਸੋਭਾ ਸੁਰਤਾ ਸੁਹਾਵਣੀ ਜਿਨ ਹਰ ਸਿਰਦੀ ਜਤਲਾਇਆ, ਸਲੋਕ ਮਲਾ ਦੂਜਾ ਅੱਖੀ ਬਾਜੋ ਵੇਖਣਾ, ਵਿਣ ਕੰਨਾ ਸੁਣਨਾ, ਪੈਰਾਂ ਬਾਜੋ ਚੱਲਣਾ, ਵਿਣ ਹੱਥਾਂ ਕਰਨਾ, ਜਿਵੇਂ ਬਾਜੋ ਬੋਲਣਾ ਉਹ ਜੀਵਤ ਮਰਨਾ, ਨਾਨਕ ਖਾਮ ਵਿਛਾੜ ਗਏ ਤੋ ਖਸਮੇ ਮਿਲਣਾ, ਮਲਾ ਦੂਜਾ ਦੱਸੇ ਸੁਣੀਏ ਜਾਣੀਏ, ਸਾਉ ਨ ਪਾਇਆ ਜਾਏ, ਰੋਲਾ ਟੁੰਡਾ ਅੰਦਲਾ ਕਿਉਂ ਗੱਲ ਲੱਗੇ ਦਾਏ, ਭੈ ਕੇ ਚਰਨ ਕਰ ਪਾ ਗਏ ਲੋਇਣ ਸਤਿਗੁਰੇ, ਨਾਨਕ ਕਹੇ ਸਿਆਣੀਏ ਇਵ ਕਰਤ ਮਿਲਾਵਾ ਹੋਏ ਪੌੜੀ, ਸਦਾ ਸਦਾ ਤੂੰ ਏਕ ਹੈ ਤੁਧ ਦੂਜਾ ਕੇ ਦਿਨ ਜਾਇਆ, ਹਉਮੈ ਗਰਵ ਪਾਏ ਗਏ ਲੋਭ ਅੰਤਰ ਜੰਤਰ ਪਾਇਆ, ਜਿਉਂ ਪਾਵੇ ਤਿਉਂ ਰੱਖ ਤੂੰ ਸਭ ਕਰੇ ਤੇ ਰੰਗ ਰਾਇਆ, ਇੱਕ ਨਾ ਬਖਸ਼ ਮੇਲ ਨਹੀਂ ਗੁਰਮਤੀ ਦੁੱਧ ਲਾਇਆ, ਇੱਕ ਖੜੇ ਕਰੇ ਤੇਰੀ ਜਾਗਣੀ ਬਿਨ ਨਾਵੇਂ ਹੋਰ ਨ ਪਾਇਆ, ਹੋਰ ਕਾਰ ਵੇਕਾਰ ਹੈ ਇੱਕ ਸੱਚੀ ਕਰ ਲਾਇਆ, ਪੁੱਤ ਕਲਤ ਕਟਬ ਹੈ ਇੱਕ ਲਿਵਤ ਰਹੇ ਜੋ ਤੁਧ ਪਾਇਆ, ਉਹ ਅੰਦਰੋਂ ਬਾਹਰੋਂ ਨਿਰਮਲੇ ਸੱਚੇ ਨਾਏ ਸਮਾਇਆ, ਸਲੋਕ ਮਹੱਲਾ ਪਹਿਲਾ।

ਮਲ ਮਲ ਧੋਵੇ ਅੰਧਾ ਮੋਲਾ ਪਿਆ ਜਮ ਜਾਲੇ ਵਹਤਵ ਰਾਈ ਆਪਣੀ ਕਰ ਜਾਣੇ ਹਮੇ ਵਿੱਚ ਦੁਕਾਲੇ ਗੁਰਮਖ ਨਾਨਕ ਗੁਰਮਖ ਹਮੇ ਤੁਹਾਡੇ ਤਾਂ ਹਰ ਹਰ ਨਾਮ ਜਾਏ ਨਾਮ

ਸੌਕਾ ਸਮਾਏ ਬੌੜੀ ਘਾਇਆ ਹੰਸ ਸੰਯੋਗ ਮੇਰ ਮਲਾਇਆ ਤਿੰਨੀ ਕੀਆ ਯੋਗ ਜਨ ਪਾਇਆ ਮੂਰਖ ਭੋਗੇ ਭੋਗ ਦੁੱਖ ਸਬਾਇਆ ਸੁਖੋਂ ਉੱਠੇ ਰੋਗ ਭਾਵ ਕੁਆਇਆ ਹਰ ਕੋ ਸੋ ਕਮ ਯੋਗ ਬਾਏ ਗਵਾਇਆ ਮੂਰਤ ਗਣਤ ਗਣਾਏ ਝਗੜਾ ਪਾਇਆ ਸਤਿਗੁਰਾਂ ਤਨ ਮੇਰ ਝਗੜ ਜਗਾਇਆ ਕਰਤਾ ਕਰੇ ਸਹੋਗ ਨਾ ਚਲੇ ਚਲਾਇਆ ਸਲੋਕ ਮਹੱਲਾ ਪਹਿਲਾ ਕੂੜ ਬੋਲ ਮੁਰ ਧਾਰ ਖਾਏ ਅਹਰੇ ਨਾ ਸਮਝਾਉਣ ਜਾਏ ਮੱਠਾ ਆਪ ਮੁਹਾਏ ਸਾਸੇ ਨਾਨਕ ਐਸਾ ਅਗੂ ਜਾਵੇ ਮਹੱਲਾ ਚੌਥਾ ਜਿਸਦੇ

ਸਰੇਟ ਹਟਾਏ ਜਨ ਨਾਨਕ ਤਿਸ ਬਲਹਾਰੇ ਜੋ ਆਮ ਜਮੈ ਅਮਰਾ ਨਾਮ ਜਪਾਏ ਬੋੜੀ ਇੱਕ ਕੰਧ ਮੋਲ ਚੁਣ ਖਾਏ ਵਣਕਣ ਵਾਸਾ ਇੱਕ ਭਗਵੇਂ ਵੀ ਐਸਾ ਕਰੇ ਫਿਰੇ ਜੋਗੀ ਸੰਨਿਆਸਾ

ਗੁਰੂ ਸਾਹਿਬ ਗਵਾਈਐ ਜਿਤ ਘਟ ਸਜਣਾ ਪਾਏ ਸੋ ਭਨ ਕਢਾਈਐ ਕਿਉਂ ਕਰੋ ਪੂਰੇ ਵੱਟ ਤੋਲ ਤੁਲਾਈਐ ਕੋਈ ਨਾ ਆਖੇ ਘੱਟ ਹਉਮੈ ਜਾਈਐ ਲਯਨ ਖਰੇ ਪਰਖ ਦਰ ਬਿਨਾਈਐ ਸੌਦਾ ਇਕਤ ਹੱਟ ਪੂਰੇ ਗੁਰ ਪਾਈਐ

ਗੁਰਮਤ ਨਾਮ ਸਵਾਨੇ ਗੌੜੀ ਪੂਰਬੀ ਮਹੱਲਾ ਚੌਥਾ ਮੇਰੇ ਮਨ ਜੋ ਪ੍ਰਭ ਸਦਾ ਨਾਲ ਹੈ ਸੁਆਮੀ ਕਹੁ ਕਿਤੇ ਹਰ ਪੈ ਨਸੀਐ ਹਰ ਆਪੇ ਬਖਸ਼ਲੇ ਪ੍ਰਭ ਸਾਚਾ ਹਰ ਆਪ ਛਡਾਏ ਛੁੱਟੀਐ ਮੇਰੇ ਮਨ ਜਪ ਹਰ ਹਰ ਹਰ ਮਨ ਜਪੀਐ ਸਤਿਗੁਰ ਕੀ ਸ਼ਰਨਾਈ ਭੱਜ ਪਉ ਮੇਰੇ ਮਨਾ ਗੁਰ ਸਤਿਗੁਰ ਪੀਛੇ ਛੁੱਟੀਐ ਰਹਾਓ ਮੇਰੇ ਮਨ ਸੇਵੋ ਸੋ ਪ੍ਰਭ ਸਰਬ ਸੁਖਦਾਤਾ ਜਿਤ ਸੇਵੀਐ ਨਿਜ ਘਰ ਵਸੀਐ ਗੁਰਮੁਖ ਜਾਇ ਲਹੋ ਕਰੇ ਆਪਣਾ ਕਸ ਚੰਦਨ ਹਰ ਜਸ ਕਸੀਐ ਮੇਰੇ ਮਨ ਹਰ ਹਰ ਹਰ ਹਰ ਹਰ ਜਸ ਉਤਮ ਲੈ ਲਾਹਾ ਮਨ ਹਰ ਹਸੀਐ ਹਰ ਹਰ ਆਪ ਦਿਆ ਕਰ ਦੇਵੈ ਤਾਂ ਅੰਮ੍ਰਿਤ ਹਰ ਰਚਕੀਐ ਮੇਰੇ ਮਨ ਨਾਮ ਬਿਨਾਂ ਜੋ ਦੂਜਾ ਲਾਗੇ ਤੇ ਸਾਕਤ ਨਰ ਜਮ ਘੁੱਟੀਐ ਤੇ ਸਾਕਤ ਚੋਰ ਜਿਨ੍ਹਾਂ ਨਾਮ ਵਿਸਾਰਿਆ ਮਨ ਤਿਨ ਕੇ ਨਿਕਟ ਨ ਭਿੱਟੀਐ ਮੇਰੇ ਮਨ ਸੇਵੋ ਅਲੱਖ ਨਿਰੰਜਨ ਨਰ ਹਰ ਜਿਤ ਸੇਵਿਆਂ ਲੇਖਾ ਛੁੱਟੀਐ ਜਨ ਨਾਨਕ ਹਰ ਪ੍ਰਭ ਪੂਰੇ ਕੀਏ ਕਿਨ ਮਾਸਾ ਤੋਲ ਨ ਕੱਟੀਐ ਗੌੜੀ

ਮਿਲ ਸਤ ਗੁਰ ਲਾਗ ਵਸੀਠਾ, ਜਿਨ ਗੁਰਬਚਨ ਸੁਖਾਨੇ ਹੀਅਰੈ, ਤਿਨ ਆਗੈ ਆਣ ਪਰੀਠਾ, ਮਨ ਮੁਖ ਹੀਅਰਾ ਅਤਿ ਕਠੋਰ ਹੈ, ਤਿਨ ਅੰਤਰ ਕਰ ਕਰੀਠਾ, ਬਿਸੀਅਰ ਕਉ ਬੋ ਦੂਧ ਪਿਆਈਐ, ਬਿਖ ਨਿਕਸੈ ਫੁੱਲ ਫੁਲੀਠਾ, ਹਰ ਪ੍ਰਾਵੇ ਆਣ ਮਿਲਾਵੋ ਗੁਰ ਸਾਧੂ, ਕਸ ਗਰੁੜ ਸ਼ਬਦ ਮੁਖ ਲੀਠਾ, ਜਨ ਨਾਨਕ ਗੁਰ ਕੇ ਲਾਲੇ ਗੋਲੇ, ਲੱਗ ਸੰਗਤ ਕਰੂਆ ਮੀਠਾ, ਗੌੜੀ ਪੂਰਵੀ ਮਹੱਲਾ ਚੌਥਾ, ਹਰ ਹਰ ਅਰਥ ਸਰੀਰ ਹਮ ਵੇਚਿਆ, ਪੂਰੇ ਗੁਰ ਕਹਿ ਆਗੇ, ਸਤਿਗੁਰ ਦਾਤੈ ਨਾਮ ਦੜਾਇਆ, ਮੁਖ ਮਸਤਕ ਪਾਗ ਸਪਾਗੇ, ਰਾਮ ਗੁਰਮਤ ਹਰ ਲਿਵ ਲਾਗੇ, ਰਹਾਉ ਘਟ ਘਟ ਰਮਈਆ ਰਮਤ ਰਾਮ ਰਾਏ, ਗੁਰ ਸ਼ਬਦ ਗੁਰੂ ਲਿਵ ਲਾਗੇ, ਹਉ ਮਨ ਧਨ ਦੇਵੋ ਕਾਟ ਗੁਰੂ ਕਉ, ਮੇਰਾ ਭਰਮ ਪਉ ਗੁਰਬਚਨੀ ਪਾਗੇ, ਅੰਧਿਆਰੇ ਦੀਪਕ ਅੰਨ ਜਲਾਏ, ਗੁਰ ਗਿਆਨ ਗੁਰੂ ਲਿਵ ਜਾ ਲਾਗੇ, ਅਗਿਆਨ ਅੰਧੇਰਾ ਬਿਨਸ ਬਿਨਾਸਿਓ, ਕਰ ਵਸਤਲ ਹੀ ਮਨ ਜਾਗੇ, ਸਾਕਤ ਬਦਕ ਮਾਇਆ ਧਾਰੀ, ਜਿਨ ਜਮ ਜੋ ਹਨ ਲਾਗੇ, ਉਨ ਸਤਿਗੁਰਿਆ ਗੈਸੀ ਸਨ ਵੇਚਿਆ, ਹੋਏ ਆਵੈ ਜਾਏ ਅਪਾਗੇ, ਹਮਰਾ ਬਿਨੋ ਸੁਨੋ ਪ੍ਰਭ ਠਾਕੁਰ, ਹਮ ਸ਼ਰਨ ਪ੍ਰਭੂ ਹਰ ਮਾਂਗੇ, ਜਾ ਨਾਨਕ ਕੀ ਲਾਜ ਪਤ ਗੁਰੂ ਹੈ, ਸਿਰ ਵੇਚਿਓ ਸਤਿਗੁਰਿਆ ਗੇ।

ਪਾਏ ਕੀ ਗੁਰਮਾਰਗ ਪੰਥ ਵਤਾਇਆ। ਮੇਰਾ ਜੀਉ ਪਿੰਡ ਸਭ ਸਤਿਗੁਰ ਆਗੈ, ਜਿਨ ਵਿਛੜਿਆ ਹਰ ਗੜ ਲਾਇਆ। ਮੇਰੇ ਅੰਤਰ ਪ੍ਰੀਤ ਲਗੀ ਦੇਖਣ ਕਹੋ, ਗੁਰ ਹਿਰਦੈ ਨਾਲ ਦਿਖਾਇਆ। ਸਹਿਜ ਆਨੰਦ ਪਿਆ ਮਨ ਮੋਰੈ, ਗੁਰ ਆਗੈ ਆਪ ਵੇਚਾਇਆ।

ਪੀਓ ਮੇਰਾ ਮਨ ਤਨ ਹਰ ਰੰਗ ਪਿੰਨਾ ਆਵੋ ਸੰਤ ਮਿਲ ਨਾਮ ਜਪਾਹਾ ਵੇ ਸੰਗਤ ਨਾਮ ਸਦਾ ਲੈ ਲਾਹਾ ਜੀਓ ਕਰ ਸੇਵਾ ਸੰਤਾਂ ਅੰਮ੍ਰਿਤ ਮੁਖ ਪਾਹਾ ਜੀਓ ਮਿਲ ਪੂਰਵ ਲਿਖਿਅੜੇ ਧੁਰ ਕਰਮਾ ਸਾਵਣ ਵਰਸ ਅੰਮ੍ਰਿਤ ਜਗ ਛਾਇਆ ਜੀਓ ਮਨ ਮੋਰ ਕੋ ਕਿੜਾ ਸ਼ਬਦ ਮੁਖ ਪਾਇਆ ਹਰ ਅੰਮ੍ਰਿਤ ਵੁਠੜਾ ਮਿਲਿਆ ਹਰ ਰਾਇਆ ਜੀਓ ਜਨ ਨਾਨਕ ਪ੍ਰੇਮ ਰਤੰਨਾ ਗੌੜੀ ਮਾਝ ਮਹੱਲਾ ਚੌਥਾ ਆਓ ਸਖੀ ਗੁਣ ਕਾਮਣ ਕਰੀਹਾ ਜੀਓ ਮਿਲ ਸੰਤ ਜਨਾ ਰੰਗ ਮਾਣੈ ਰਲੀਆਂ ਜੀਓ ਗੁਰ ਦੀਪਕ ਗਿਆਨ ਸਦਾ ਮਨ ਬਲੀਆ ਜੀਓ ਹਰ ਤੁੱਠੈ ਢੁਲ ਢੁਲ ਮਿਲੀਆ ਜੀਓ ਮੇਰੇ ਮਨ ਤਨ ਪ੍ਰੇਮ ਲੱਗਾ ਹਰ ਢੋਲੇ ਜੀਓ ਮੈਂ ਮੇਲੇ ਮਿੱਤਰ ਸਤਿਗੁਰ ਵਿਛੋਲੇ ਜੀਓ ਮਨ ਦੇਵਾਂ ਸੰਤਾਂ ਮੇਰਾ ਪ੍ਰਭ ਮੇਲੇ ਜੀਓ ਹਰ ਵਿਟੜਿਓ ਸਦਾ ਘੋਲੇ ਜੀਓ ਵਸ ਮੇਰੇ

ਗੁਰਪੂਰਾ ਵੇਖ ਵਿਗਸ ਜੀਉ, ਹਰ ਨਾਮ ਮਿਲਿਆ ਸੁਹਾਗਣੀ ਮੇਰੇ ਗੋਬਿੰਦਾ, ਮਨ ਅੰਦਿਨ ਅਨੰਦ ਰਹਿਸ ਜੀਉ, ਹਰ ਪਾਏ ਡਾਵਟ ਭਾਗਈ ਮੇਰੇ ਗੋਬਿੰਦਾ, ਨਿਤ ਲੈ ਲਾਹ ਮਨ ਹੱਸ ਜੀਉ, ਹਰ ਆਪਿ ਉਪਾਏ ਹਰ ਆਪੇ ਵੇਖੈ, ਹਰ ਆਪੇ ਕਾਰੈ ਲਾਇਆ ਜੀਉ, ਇੱਕ ਖਾਵੈ ਬਖਸ਼ ਤੋਟ ਨਾ ਆਵੈ, ਇੱਕ ਨਾ ਫੱਕਾ ਪਾਇਆ ਜੀਉ, ਇੱਕ ਰਾਜੇ ਤਖਤ ਬਹਿ ਨਿਤ ਸੁਖੀਏ, ਇੱਕ ਨਾ ਭਿੱਖ ਮੰਗਾਇਆ ਜੀਉ, ਸਭ ਇੱਕੋ ਸ਼ਬਦ ਵਰਤਦਾ ਮੇਰੇ ਗੋਬਿੰਦਾ, ਜਾਂ ਨਾਨਕ ਨਾਮ ਤੇ ਆਇਆ ਜੀਉ। ਗੌੜੀ ਮਾਝ ਮਹੱਲਾ।

ਮਹੱਲਾ ਪੰਜਵਾਂ ਰਾਗ ਗੌੜੀ ਗੁਆਰੇਰੀ ਚੌਪਦੇ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਕਿਨ ਵਿਦ ਕੁਸ਼ਲ ਹੋਤ ਮੇਰੇ ਭਾਈ ਕਿਉਂ ਪਾਈਐ ਹਰ ਰਾਮ ਸਹਾਈ ਰਹਾਉ ਕੁਸ਼ਲ ਨਾ ਗ੍ਰਹਿ ਮੇਰੀ ਪ੍ਰਮਾਇਆ ਉੱਚੇ ਮੰਦਰ ਸੁੰਦਰ ਛਾਇਆ ਝੂਠੇ ਲਾਲਚ ਜਨਮ ਗਵਾਇਆ ਹਸਤੀ ਘੋੜੇ ਦੇਖ ਵਿਗਾਸਾ ਲਸ਼ਕਰ ਜੋੜੇ ਨੀਵ ਖਵਾਸਾ ਗਲ ਜੇਵੜੀ ਹਉਮੈ ਕੇ ਫਾਸਾ ਰਾਜ ਕਮਾਵੈ ਦੈ ਦੇ ਸਾਰੀ ਮਨ ਰੰਗ ਭੋਗ ਬੋ ਨਾਰੀ ਜਿਉ ਨਰਪਤ ਸੁਪਨੇ ਪੇਖਾਰੀ ਏਕ ਕੁਸ਼ਲ ਮੋਕੋ ਸਤਿਗੁਰੂ ਬਤਾਇਆ ਹਰ ਜੋ ਕਿਛ ਕਰੇ ਸੋ ਹਰ ਕਿਆ ਭਗਤਾਂ ਪਾਇਆ ਜਨ ਨਾਨਕ ਹਉਮੈ ਮਾਰ ਸਮਾਇਆ ਇਨ ਬਿਦ ਕੁਸ਼ਲ ਹੋਤ ਮੇਰੇ ਭਾਈ ਇਉ ਪਾਈਐ ਹਰ ਨਾਮ ਸਾਈ ਰਹਾਉ ਦੂਜਾ ਗੌੜੀ ਗੁਆਰੀ ਰੀ ਮਹੱਲਾ ਪੰਜਵਾਂ ਕਿਉਂ ਭ੍ਰਮੀਐ ਭ੍ਰਮ ਕਿਸ ਕਾ ਹੋਈ ਨਾ ਜਲ ਥਲ ਮਈ ਅਲ ਰਵਿਆ ਸੋਈ ਗੁਰਮੁਖ ਉਪਰੇ ਮਨਮੁਖ ਪਤਕ ਹੋਈ ਜਿਸ ਰਾਖੈ ਆਪ ਰਾਮ ਦਯਾਰਾ ਤਿਸਨੀ ਦੂਜਾ ਕੋ ਪਉ ਚਨਹਾਰਾ ਰਹਾਉ ਸਭ ਮੈਂ ਵਰਤੈ ਏਕ ਅਨੰਤਾ ਤਾਂ ਤੂੰ ਸੁਖ ਸੋਏ ਹੋਏ ਅਚਿੰਤਾ ਓ ਸਭ ਕੇ ਜਾਣੈ ਜੋ ਵਰਤੰਤਾ ਮਨ ਮੁਖ ਮੂਹੇ ਜਿਨ ਦੂਜੀ ਪਿਆਸਾ ਬਹੁ ਜੋਨੀ ਭਵੈ ਤੁਰ ਕਿਰਤ ਲਿਖਿਆ ਸਾ ਜੈਸਾ ਬੀਜੈ ਤੈਸਾ ਖਾਸਾ ਦੇਖ ਦਰਸ ਮਨ ਪਇਆ ਵਿਗਾਸਾ ਸਭ ਨਦਰੀ ਆਇਆ ਬ੍ਰਹਮ ਪ੍ਰਗਾਸਾ ਜਨ ਨਾਨਕ ਕੀ ਹਰ ਪੂਰਨ ਆਸਾ ਗੌੜੀ ਗੁਆਰੇਰੀ ਮਹੱਲਾ ਪੰਜਵਾਂ ਕਈ ਜਨਮ ਪਏ ਕੀਟ ਪਤੰਗਾ ਕਈ ਜਨਮ ਗਜਮੀਨ ਕੁਰੰਗਾ ਕਈ ਜਨਮ ਪੰਖੀ ਸਰਪ ਹੋਇਓ ਕਈ ਜਨਮ ਐਵਰ ਬ੍ਰਿਖ ਜੋਇਓ ਮਿਲ ਜਗਦੀਸ਼ ਮਿਲਣ ਕੀ ਬਰੀਆ ਚਰੰਕਾਲ ਏ ਦੇ ਸੰਜਰੀਆ ਰਹਾਉ ਕਈ ਜਨਮ ਸੈਲ ਗਿਰ ਕਰਿਆ ਕਈ ਜਨਮ ਗਰਵ ਹਿਰ ਖਰਿਆ ਕਈ ਜਨਮ ਸਾਕਰ ਉਪਾਇਆ ਲਖ ਚੌਰਾਸੀ ਜੋਨ ਪਰਮਾਇਆ ਸਾਧ ਸੰਗ ਪਇਓ ਜਨਮ ਪ੍ਰਾਪਤ ਕਰ ਸੇਵਾ ਭਜ ਹਰ ਹਰ ਗੁਰਮਤ ਤਿਆਗ ਮਾਨ ਝੂਠ ਅਵਮਾਨ ਜੀਵਤ ਮਰੈ ਦਰਗਾ ਪਰਵਾਨ ਜੋ ਕਿਸ ਹੋ

ਨਾਨਕ ਜਪ ਜਾਪ ਗੌੜੀ ਗੁਆਰੀ ਰੀ ਮਹੱਲਾ ਪੰਜਵਾਂ ਗੁਰ ਕਾ ਬਚਨ ਸਦਾ ਅਵਨਾਸੀ ਗੁਰ ਕੈ ਬਚਨ ਕਟੀ ਜਮਵਾਸੀ ਗੁਰ ਕਾ ਬਚਨ ਜੀ ਕਹਿ ਸੰਗ ਗੁਰ ਕੈ ਬਚਨ ਰਚੈ ਰਾਮ ਕੈ ਰੰਗ ਜੋ ਗੁਰ ਦੀਆ ਸੋ ਮਨ ਕੈ ਕਾਮ ਸੰਤ ਕਕੀਆ ਸਤ ਕਰਮਾਨ ਰਹਾਉ ਗੁਰ ਕਾ ਬਚਨ ਅਟਲ ਅਛੇਦ ਗੁਰ ਕੈ ਬਚਨ ਕਟੇ ਪਰਮ ਭੇਦ ਗੁਰ ਕਾ ਬਚਨ ਕਾ ਤੋ ਨਾ ਜਾਏ ਗੁਰ ਕੈ ਬਚਨ ਹਰ ਕੇ ਗੁਣ ਗਾਏ ਗੁਰ ਕਾ ਬਚਨ

ਮਹੱਲਾ ਪੰਜਵਾਂ ਜਿਨ ਕੀਤਾ ਤਿਸ ਮਾਟੀ ਤੇ ਰਤਨ ਗਰ ਮੈਂ ਰਾਖਿਆ ਜਿਨ ਕਰ ਜਤਨ ਜਿਨ ਦੀਨੀ ਸੇਵਾ ਸੋਭਾ ਵਡਿਆਈ ਤਿਸ ਪਵ ਕੋ ਆਠ ਪੈਰ ਤਿਆਈ ਰਮਈਆ ਰੇਣ ਸਾਧ ਜਨ ਪਾਵੋ ਗੁਰ ਮਿਲੇ ਆਪਣਾ ਖਸਮ ਤਿਆਵੋ ਰਹਾਉ ਜਿਨ ਕੀਤਾ ਮੂੜ ਤੇ ਬਖਤਾ ਜਿਨ ਕੀਤਾ ਬੇਸੁਰ ਤੇ ਸੁਰਤਾ ਜਿਸ ਪ੍ਰਸ਼ਾਦ ਨਵੈ ਨਿਧ ਪਾਈ ਸੋ ਪ੍ਰਭ ਮੰਤੇ ਵਿਸਰਤ ਨਾਹੀਂ।

ਦਿਨ ਰਹਿਣ ਸਾ ਸਿਗਰਾਸਾ ਜਿਸ ਪ੍ਰਸਾਦ ਮਾਇਆ ਸਿਲ ਕਾਟੀ ਗੁਰ ਪ੍ਰਸਾਦ ਅੰਮ੍ਰਿਤ ਵੇਖਾਟੀ ਕਹੋ ਨਾਨਕ ਇਸ ਤੇ ਕਛ ਨਾਹੀ ਰਾਖਣ ਹਾਰੇ ਕਹੋ ਸਾਲਾਹੀ ਗੌੜੀ ਕੁਆਰੇਰੀ ਮਹੱਲਾ ਪੰਜਵਾਂ ਤਿਸ ਕੀ ਸ਼ਰਨ ਨਹੀਂ ਭਉ ਸੋਗ ਉਸ ਤੇ ਬਾਹਰ ਕਛੂ ਨਾ ਹੋਗ ਤਜੀ ਸਿਆਣ

ਤੂੰ ਕਰਨੇ ਹਾਰ ਅੰਤ ਨਾਹੀਂ ਕਿਛ ਪਰ ਅਵਾਰ ਦਾਸ ਆਪਣੇ ਕੋ ਦੀਜੈ ਦਾਨ ਕਬੂ ਨਾ ਵਿਸਰੈ ਨਾਨਕ ਨਾਮ ਗੌੜੀ ਗੁਆਰੀਰੀ ਮਹੱਲਾ ਪੰਜਵਾਂ ਅਨਕ ਜਤਨ ਨਹੀਂ ਹੋਤ ਛੁਟਾਰਾ ਬਹੁਤ ਸਿਆਣ ਪਿਆਗਲ ਪਾਰਾ ਹਰ ਕੀ ਸੇਵਾ ਨਿਰਮਲ ਹੋਤ ਪ੍ਰਭ ਕੀ ਦਰਗਾਹ ਸੋਭਾ ਸੇਤ ਮੇਰੇ ਮਨ ਗਹੁ ਹਰ ਨਾਮ ਕਾ ਓਲਾ ਤੁਝੈ ਨਾ ਲਾਗੈ ਤਾਤਾ ਝੋਲਾ ਰਹਾਉ ਜਿਉਂ ਬੋਹਿਤ ਪੈ ਸਾਗਰ ਮਾਏ ਅੰਧਕਾਰ ਦੀਪਕ ਦੀਪਾਹੇ ਅਗਨ ਸੀਤ ਕਾ ਲੈ ਸਦਭੂਖ ਨਾਮ ਜਪਤ ਮਨ ਹੋਵਤ ਸੁਖ ਉੱਤਰ ਜਾਏ ਤੇਰੇ ਮਨ ਕੀ ਪਿਆਸ ਪੂਰਨ ਹੋਵੇ ਸਗਲੀ ਆਸ ਡੋਲੈ ਨਾਹੀ ਤੁਮਰਾ ਚੀਤ ਅੰਮ੍ਰਿਤ ਨਾਮ ਜਪ ਗੁਰਮੁਖ ਮੀਤ ਨਾਮ ਔਖਲ ਸੋਈ ਜਨ ਪਾਵੈ ਕਰ ਕਿਰਪਾ ਜਿਸ ਆਪ ਦਿਵਾਵੈ ਹਰ ਹਰ ਨਾਮ ਜਾ ਕੈ ਹਿਰਦੈ ਵਸੈ ਦੁਖ ਦਰਦ ਤੇ ਨਾਨਕ ਨਸੈ ਗੌੜੀ ਗੁਆਰੇਰੀ ਮਹੱਲਾ ਪੰਜਵਾਂ ਬਹੁਤ ਦਰਭ ਕਰਮਾ ਨਾਇਆ ਕਾਨਾ ਅਨਕ ਰੂਪ ਦੇਖ ਨੈ ਪਤੀਆਨਾ ਪੁੱਤਰ ਕਲੱਤਰ ਉਰਜਿਓ ਜਾਨ ਮੇਰੀ ਓ ਬਿਨਸੈ ਕੋਈ ਭਸਮੈ ਢੇਰੀ ਬਿਨ ਹਰ ਭਜਨ ਦੇਖੋ ਬਿਨ ਲਾਤੇ ਤ੍ਰਿਗ ਤਨ ਤ੍ਰਿਗ ਤਨ ਮਾਇਆ ਸੰਗ ਰਾਤੇ ਰਾਓ ਜਿਉਂ ਬੇਗਾਰੀ ਕੈ ਸਿਰ ਦੀ ਜੈ ਦਾਮ ਓਏ ਖਸਮੈ ਕੈ ਗ੍ਰਹਿ ਊਨ ਦੁਖ ਸਾਮ ਜਿਉਂ ਸੁਪਨੈ ਹੋਏ ਬੈਸਤ ਰਾਜਾ ਨੇਤਰ ਪਸਾਰੈ ਤਾਂ ਨਿਰਾਰਥ ਕਾਜਾ ਜਿਉਂ ਰਾਖਾ ਖੇਤ ਉਪਰ ਪਰਾਏ ਖੇਤ ਖਸਮ ਕਾ ਰਾਖਾ ਉੱਠ ਜਾਏ ਉਸ ਖੇਤ ਕਾਰਨ ਰਾਖਾ ਕੜੈ ਤਿਸ ਕੈ ਪਾਲੈ ਕਛੁ ਨ ਪੜੈ ਜਿਸ ਕਾ ਰਾਜ ਤਿਸੈ ਕਾ ਸੁਪਨਾ ਜਿਨ ਮਾਇਆ ਦੀਨੀ ਤਿਨ ਲਾਈ ਤ੍ਰਿਸ਼ਨਾ ਆਪ ਬਿਨਾਹੀ ਆਪ ਕਰੇ ਰਾਸ ਨਾਨਕ ਪ੍ਰਭ ਆਗੈ ਅਰਦਾਸ ਗੌੜੀ ਗੁਆਰੇਰੀ ਮਹੱਲਾ ਪੰਜਵਾਂ ਬਹੁ ਰੰਗ ਮਾਇਆ ਬਹੁ ਬਿਧ ਭੇਖੀ ਕਲਮ ਕਾਗਦ ਸਿਆਣ ਭਲੇਖੀ ਮਹਿਰ ਮਲੂਕ ਹੋਏ ਦੇਖਿਆ ਖਾਨ ਤਾਤੇ ਨਾਹੀਂ ਮਨ ਤ੍ਰਿਪਤਾਨ ਸੋ ਸੁਖ ਮੋਕੋ ਸੰਤ ਬਤਾਵੋ ਤ੍ਰਿਸ਼ਨਾ ਬੋ ਜੈ ਮਨ ਤ੍ਰਿਪਤਾਵੋ ਰਾਓ ਅਸ ਪਵਨ ਅਸ ਤਸਵਾਰੀ ਚੋਆ ਚੰਦਨ ਸੇਜ ਸੁੰਦਰ ਨਾਰੀ ਨਟ ਨਾਟਕ ਆਖਾਰੇ ਗਾਇਆ ਤਾਂ ਮੈਂ ਮਨ ਸੰਤੋਖ ਨ ਪਾਇਆ ਤਖਤ ਸਭਾ ਮੰਡਨ ਦੋਲੀਚੇ ਸਗਲ ਮੇਵੇ ਸੁੰਦਰ ਬਾਗੀਚੇ ਆਖੀਰ ਬਿਰਥ ਰਾਜਨ ਕੀ ਲੀਲਾ ਮਨ ਨਾ ਸੁਹੇਲਾ ਪਰ ਪੰਚ ਹੀਲਾ ਕਰ ਕਿਰਪਾ ਸੰਤਨ ਸੱਚ ਕਹਿਆ ਸਰਬ ਸੁਖ ਇਹ ਆਨੰਦ ਲਹਿਆ ਸਾਧ ਸੰਗ ਹਰ ਕੀਰਤਨ ਗਾਈਐ ਕਹੋ ਨਾਨਕ ਵਡਭਾਗੀ ਪਾਈਐ ਜਾ ਕੈ ਹਰ ਧਨ ਸੋਈ ਸੁਹੇਲਾ ਪ੍ਰਭ ਕਿਰਪਾ ਤੇ ਸਾਧ ਸੰਗ ਮੇਲਾ ਰਹੋ ਦੂਜਾ ਗੌੜੀ ਗੁਆਰੇਰੀ ਮਹੱਲਾ ਪੰਜਵਾਂ ਪ੍ਰਾਣੀ ਜਾਣੈ ਇਹ ਤਨ ਮੇਰਾ ਬਹੁਰ ਬਹੁਰ ਉਹਾਹੂ ਲਪਟੇਰਾ ਪੁੱਤਰ ਕਲੱਤਰ ਗ੍ਰਿਸਤ ਕਾ ਫਾਸਾ ਹੁਣ ਨਾ ਪਾਈਐ ਰਾਮ ਕੇ ਦਾਸਾ ਕਵਣ ਸੋ ਬਿਦ ਜਿਤ ਰਾਮ ਗੁਣ ਗਾਏ ਕਵਣ ਸੋ ਮੀਤ ਕਵਣ ਸੋ ਮਤ ਜਿਤ ਹਰ ਤਰੈ ਇਹ ਮਾਏ ਰਹਾਉ ਜੋ ਭਲਾਈ ਸੋ ਬੁਰਾ ਜਾਣੈ ਸਾ ਚਖੈ ਸੋ ਬਿਖੈ ਸਮਾਨੈ ਜਾਣੈ ਨਾਹੀਂ ਜੀ ਤੋਰ ਹਾਰ ਇਹ ਵਾਲੇ ਵਾ ਸਾਕਤ ਸੰਸਾਰ ਜੋ ਹਲਾ ਹਲ ਜੋ ਪੀਵੈ ਬੋਰਾ ਅੰਮ੍ਰਿਤ ਨਾਮ ਜਾਣੇ ਕਰ ਕੋਰਾ ਸਾਧ ਸੰਗ ਕੈ ਨਾਹੀਂ ਨੇਰ ਲਖ ਚੌਰਾਸੀ ਭ੍ਰਮਤਾ ਫੇਰ ਏ ਕੈ ਜਲ ਫਾਏ ਪੰਖੀ ਰਸ ਰਸ ਭੋਗ ਕਰੈ ਬੋਰੰਗੀ ਕਹੋ ਨਾਨਕ ਜਿਸ ਭਏ ਕਿਰਪਾਲ ਗੁਰਪੂਰੇ ਤਾਕੇ ਕਾਟੇ ਜਾਲ ਗੌੜੀ ਗੁਆਰੇਰੀ ਮਹੱਲਾ ਪੰਜਵਾਂ ਤਹੁ ਕਿਰਪਾ ਤੇ ਮਾਰਗ ਪਾਈਐ ਪ੍ਰਭ ਕਿਰਪਾ ਤੇ ਨਾਮ ਧਿਆਈਐ ਪ੍ਰਭ ਕਿਰਪਾ ਤੇ ਬੰਧਨ ਛੁੱਟੈ ਤਹੁ ਕਿਰਪਾ ਤੇ ਹਉਮੈ ਤੁੱਟੈ ਤੁਮ ਲਾਵੋ ਤੋ ਲਾਗੈ ਸੇਵ ਹਮ ਤੇ ਕਛੂ ਨਾ ਹੋਵੈ ਦੇਵ ਰਹਾਓ ਤੁਧ ਪਾਵੈ ਤਾਂ ਗਾਵਾਂ ਬਾਣੀ ਤੁਧ ਪਾਵੈ ਤਾਂ ਸੱਚ ਵਖਾਣੀ ਤੁਧ ਪਾਵੈ ਤਾਂ ਸਤਿਗੁਰ ਮਹਿਆ ਸਰਬ ਸੁਖਾਂ ਪ੍ਰਭ ਤੇਰੀ ਦਇਆ
जो प्रपावे सो निर्मल कर्मा, जो तुद पावे सो सत्धर्मा, सर्व निदान गुण तुम ही पास, तू साहिब सेवक अरदास, मन तन निर्मल होए अतरंग।

ਮਹੱਲਾ ਪੰਜਵਾਂ ਆ ਰਸਾ ਜੇ ਤੇ ਤੈ ਚਾਖੇ ਨਿਮਕ ਨਾ ਤਿਸ਼ਨਾ ਤੇਰੀ ਲਾਥੇ ਹਰ ਰਸ ਕਾ ਤੂੰ ਚਾਖੈ ਸਾਧ ਚਾਕਤ ਹੋਏ ਰਹੇ ਬਿਸਮਾਦ ਅੰਮ੍ਰਿਤ ਰਸ ਨਾ ਪੀਓ ਪਿਆਰੀ ਯਾ ਰਸ ਰਾਤੀ ਹੋਏ ਤਿਵਤਾਰੀ ਰਹੋ ਹੇ ਜੇਵੇ ਤੂੰ ਰਾਮ ਗੁਣ ਗਾਓ ਨਿਮਖ ਨਿਮਕ ਹਰ ਹਰ ਹਰ ਤਿਆਓ ਆਨ ਨਾ ਸੁਣੀਐ ਕਤ ਹੂੰ ਜਾਈਐ ਸਾਧ ਸੰਗਤ ਵਡ ਭਾਗੀ ਪਾਈਐ ਆਠ ਪਹਿਰ ਜੇਵੇ ਆਰਾਧ ਪਾਰ ਬ੍ਰਹਮ ਠਾਕੁਰ ਆਗਾਦ ਈਹਾਂ ਊਹਾਂ ਸਦਾ ਸੁਹੇਲੀ ਹਰ ਗੁਣ ਗਾਵਤ ਰਸਨਿਆ ਮੌਲੀ ਬਨਸਪਤ ਮੌਲੀ ਫਲ ਫੁੱਲ ਪੀਡੇ ਇਹ ਰਸ ਰਾਤੀ ਬੋਰ ਨਾ ਛੋਡੇ ਆਨ ਰਸ ਕਸ ਲਵੈ ਨਾ ਲਾਈ ਕਹੋ ਨਾਨਕ ਗੁਰ ਪਏ ਹੈ ਸਹਾਈ ਗੌੜੀ ਗੁਆਰੇਰੀ ਮਹੱਲਾ ਪੰਜਵਾਂ ਇਹ ਮਨ ਸੁੰਦਰ ਤਨ ਸਾਜੀ ਬਾਰ ਇਸ ਹੀ ਮਦੇ ਵਸਤ ਅਪਾਰ ਇਸ ਹੀ ਭੀਤਰ ਸੁਣੀਅਤ ਸਾਹੋ ਕਵਣ ਵਾਪਾਰੀ ਜਾ ਕਾ ਉਹਾਂ ਵਿਸਾਹੋ ਨਾਮ ਰਤਨ ਕੋ ਬਿਵਹਾਰੀ ਅੰਮ੍ਰਿਤ ਭੋਜਨ ਕਰੈ ਆਹਾਰੀ ਰਹਾਓ ਮਨ ਤਨ ਅਰਪੀ ਸੇਵ ਕਰੀਜੈ ਕਵਣ ਸੁਜੁਗਤ ਜਿਤ ਕਰ ਭੀਜੈ ਪਾਏ ਲਗੂ ਤਜ ਮੇਰਾ ਤੇਰੈ ਕਵਣ ਸੁ ਜਨ ਸੁ ਸੌਦਾ ਜੋਰੈ ਮਹਿਲ ਸਹਾ ਕਾ ਕਿਨ ਬਿਦ ਪਾਵੈ ਕਵਣ ਸੁ ਬਿਦ ਜਿਤ ਭੀਤਰ ਬੁਲਾਵੈ ਤੂੰ ਵਡਸਾਓ ਜਾ ਕੇ ਕੋਟ ਵਨਜਾਰੇ ਕਵਣ ਸੁਦਾਤਾ ਲੈ ਸੰਚਾਰ ਖੋਜਤ ਖੋਜਤ ਨਿਜ ਕਰ ਪਾਇਆ ਅਮੋਲ ਰਤਨ ਸਾਚ ਦਿਖਲਾਇਆ ਕਰ ਕਿਰਪਾ ਜਾ ਮੇਲੇ ਸਾਹੇ ਕਹੋ ਨਾਨਕ ਕੁਰ ਕੇ ਵੈ ਸਾਹੇ ਗੌੜੀ ਮਹੱਲਾ ਪੰਜਵਾਂ ਗੁਆਰੇਰੀ ਰਹਿਣ ਦਿਨਸ ਰਹਿ ਇਕਰੰਗਾ ਪ੍ਰਭ ਕਉ ਜਾਣੇ ਸਦ ਹੀ ਸੰਗਾ ਠਾਕੁਰ ਨਾਮ ਕੀਓ ਉਨਵਰਤਨ ਤ੍ਰਿਪਤ ਅਕਾਵਨ ਹਰ ਕੇ ਦਰਸ਼ਨ ਹਰ ਸੰਗ ਰਾਤੇ ਮਨ ਤਨ ਹਰੇ ਗੁਰਪੂਰੇ ਕੀ ਸ਼ਰਣੀ ਪਰੇ ਰਹਾਓ ਚਰਨ ਕਮਲਿਆ ਤਮ ਆਧਾਰ ਏਕ ਨਿਹਾਰ ਹੈ ਆਗਿਆਕਾਰ ਏਕ ਵਣਜ ਏਕੋ ਬਿਵਹਾਰੀ ਅਵਰਣ ਜਾਣੈ ਬਿਨ ਰੰਕਾਰੀ ਹਰਖ ਸੋਗ ਦੋਹੋਂ ਤੇ ਮੁਕਤੇ ਸਦਾ ਅਲਿਪਤ ਜੋਗ ਔਰ ਜੁਗਤੇ ਦੀਸੈ ਸਮੈ ਸਭ ਤੇ ਰਹਿਤੇ ਪਾਰ ਬ੍ਰਹਮ ਕਾ ਓਏ ਧਿਆਨ ਤਰਤੇ ਸੰਤਨ ਕੀ ਮਹਿਮਾ ਕਵਣ ਵਖਾਨੋ ਅਗਾਧ ਬੋਧ ਕਿਸ਼ ਮਿਤ ਨਹੀਂ ਜਾਣੋ ਪਾਰ ਬ੍ਰਹਮ ਹੋਏ ਕਿਰਪਾ ਕੀ ਜੈ ਧੂਰ ਸੰਤਨ ਕੀ ਨਾਨਕ ਦੀਜੈ ਗੌੜੀ ਗੁਆਰੇਰੀ ਮਹੱਲਾ ਪੰਜਵਾਂ ਤੂੰ ਮੇਰਾ ਸਖਾ ਤੂੰ ਹੀ ਮੇਰਾ ਮੀਤ ਤੂੰ ਮੇਰਾ ਪ੍ਰੀਤਮ ਤੁਮ ਸੰਗ ਹੀਤ।

ਪਛਾਣ, ਤੂੰ ਮੇਰੇ ਸਾਹਿਬ ਤੂੰ ਮੇਰੇ ਖਾਨ। ਰਹਾਉ ਜੋ ਤੁਮ ਰੱਖੋ ਤੇ ਵੀ ਰਹਿਣਾ, ਜੋ ਤੁਮ ਕਹੋ ਸੋਈ ਮੋਹਿ ਕਰਨਾ। ਜੈ ਪੇਖੂ ਤਾਂ ਤੁਮ ਬਸਣਾ, ਨਿਰਭਉ ਨਾਮ ਜਪੋ ਤੇਰੀ ਰਸਨਾ। ਤੂੰ ਮੇਰੀ ਨਵਨਿਧ ਤੂੰ ਭੰਡਾਰ, ਰੰਗ ਰਸਾ ਤੂੰ ਮਨੈ ਆਧਾਰ। ਤੂੰ ਮੇਰੀ ਸੋਭਾ ਤੁਮ ਸੰਗ ਰਚੀਆ, ਤੂੰ ਮੇਰੀ ਊਟ ਤੂੰ ਹੈ ਮੇਰਾ ਤਕੀਆ। ਮਨ ਤਨ ਅੰਤਰ ਤੂੰ ਹੀ ਧਿਆਇਆ, ਮਰਮ ਤੁਮਾਰਾ ਗੁਰ ਤੇ ਪਾਇਆ। ਸਤਿਗੁਰ ਤੇ ਦੜਿਆ ਇੱਕ ਇੱਕ ਹੈ, ਨਾਨਕ ਦਾਸ ਹਰ ਹਰ ਹਰ ਟਿਕੈ। ਗੌੜੀ ਗੁਆਰੇ ਰੀ ਮਹੱਲਾ ਪੰਜਵਾਂ, ਵਿਆਪਤ ਹਰਕ ਸੋਗ ਵਿਸਤਾਰ, ਵਿਆਪਤ ਨਰਕ ਸੁਰਗ ਅਵਤਾਰ, ਵਿਆਪਤ ਤਨ ਨਿਰਤਨ ਭਿਖ ਸੋਭਾ।

ਦੂਜਾ ਗੌੜੀ ਗੁਆਰੀਰੀ ਮਹੱਲਾ ਪੰਜਵਾਂ ਜਾਕੇ ਵਸ ਖਾਨ ਸੁਲਤਾਨ ਜਾਕੇ ਵਸ ਹੈ ਸਗਲ ਜਹਾਨ ਜਾਕਾ ਕੀ ਆ ਸਭ ਕਿਛ ਹੋਏ ਤਿਸ ਤੇ ਬਾਹਰ ਨਾਹੀਂ ਕੋਏ ਕਹੋ ਬੇਨੰਤੀ ਆਪਣੇ ਸਤਿਗੁਰ ਪਾਹੇ ਕਾਜ ਤੁਮਾਰੇ ਦੇ ਨਿਵਾਹੇ ਰਹਾਓ ਸਭ ਤੇ ਉੱਚਤਾ ਕਾ ਦਰਬਾਰ ਸਗਲ ਭਗਤ ਜਾਕਾ ਨਾਮ ਆਧਾਰ ਸਰਵ ਵਿਆਪਤ ਪੂਰਨ ਧਨੀ ਜਾਕੀ ਸੇਵਾ ਘਟ ਘਟ ਬਣੀ ਜਿਸ ਸਿਮਰਤ ਦੁੱਖ ਡੇਰਾ ਟਹੈ ਜਿਸ ਸਿਮਰਤ ਜਮ ਕਿਸ਼ਨਾ ਕਹਿ ਜਿਸ ਸਿਮਰਤ ਅਸੂਕ ਹੋ ਕੇ ਹਰੇ ਜਿਸ ਸਿਮਰਤ ਡੂਬਤ ਪਾਹਨ ਤਰੇ ਸੰਤ ਸਭਾ ਕੋ ਸਦਾ ਜੈਕਾਰ ਹਰ ਹਰ ਨਾਮ ਜਨ ਪ੍ਰਾਣ ਆਧਾਰ ਕਹੋ ਨਾਨਕ ਮੇਰੀ ਸੁਣੀ ਅਰਦਾਸ ਸੰਤ ਪ੍ਰਸਾਦ ਮੋਕੋ ਨਾਮ ਨਿਵਾਸ ਗੌੜੀ ਗੁਆਰੇਰੀ ਮਹੱਲਾ ਪੰਜਵਾਂ ਸਤਿਗੁਰ ਦਰਸ਼ਨ ਅਗਨ ਨਿਵਾਰੀ ਸਤਿਗੁਰ ਭੇਟਤ ਹਉਮੈ ਮਾਰੀ ਸਤਿਗੁਰ ਸੰਗ ਨਾਹੀਂ ਮਨ ਡੋਲੈ ਅੰਮ੍ਰਿਤ ਬਾਣੀ ਗੁਰਮੁਖ ਬੋਲੈ ਸਭ ਜਗ ਸਾਚਾ ਜਾਂ ਸੱਚ ਮੇਂ ਰਾਤੇ ਸੀਤਲ ਸ਼ਾਂਤ ਗੁਰ ਤੇ ਪ੍ਰਭ ਜਾਤੇ ਰਹਾਓ ਸੰਤ ਪ੍ਰਸਾਦ ਜਪੈ ਹਰਨਾਓ ਸੰਤ ਪ੍ਰਸਾਦ ਹਰ ਕੀਰਤਨ ਗਾਓ ਸੰਤ ਪ੍ਰਸਾਦ ਸਗਲ ਦੁੱਖ ਮਿੱਟੇ ਸੰਤ ਪ੍ਰਸਾਦ ਬੰਧਨ ਤੇ ਛੁੱਟੇ ਸੰਤ ਕਿਰਪਾਲ ਤੇ ਮਿਟੇ ਮੋਹ ਭਰਮ ਸਾਧ ਰੇਣ ਮੱਜਨ ਸਭ ਧਰਮ

ਆਪਮੋਤਮ ਬਿਨਸੀ ਦੁਸ਼ਟ ਬੇਗਾਨੀ ਜਪਤੇ ਸੁਣਿਆ ਹਰ ਜਸ ਕਾਨੀ ਰਹਾਓ ਸਹਿਜ ਸੁਖ ਆਨੰਦ ਨਿਧਾਨ ਰੱਖਣ ਹਾਰ ਰੱਖ ਲੇ ਨਿਧਾਨ ਦੁੱਖ ਦਰਦ ਬਿਨਸੇ ਪੈ ਪਰਮ ਆਵਣ ਜਾਣ ਰੱਖੀ ਕਰ ਕਰਮ ਭੇਖੇ ਬੋਲੇ ਸੁਣੈ ਸਭ ਆਪ ਸਦਾ ਸੰਗ ਜਾ ਕੋ ਮਨ ਜਾਪ ਸੰਤ ਪ੍ਰਸ਼ਾਦ।

ਮਹੱਲਾ ਪੰਜਵਾਂ। ਬੰਧਨ ਤੋੜ ਬੁਲਾਵੈ ਰਾਮ, ਮਨ ਮੈਂ ਲਾਗੈ ਸੱਚ ਧਿਆਨ। ਮਿਟੈ ਕਲੇਸ਼ ਸੁਖੀ ਹੋਏ ਰਹੀ ਹੈ, ਐਸਾ ਦਾਤਾ ਸਤਿਗੁਰ ਕਹੀਐ। ਸੋ ਸੁਖ ਦਾਤਾ ਜੇ ਨਾਮ ਜਪਾਵੈ, ਕਰ ਕਿਰਪਾ ਤਿਸ ਸੰਗ ਮਿਲਾਵੈ ਰਹਾਉ। ਜਿਸ ਹੋਇਕ ਦਿਆਲ ਤਿਸ ਆਪ ਮਿਲਾਵੈ, ਸਰਵ ਨਿਧਾਨ ਗੁਰੂ ਤੇ ਪਾਵੈ। ਆਪ ਤਿਆਗ ਮਿਟੈ ਆਵਣ ਜਾਣਾ, ਸਾਧਕ ਸੰਗ ਪਾਰ ਬ੍ਰਹਮ ਪਛਾਣਾ। ਜਨ ਉਪਰ ਪਪੈ ਦਿਆਲ, ਜਨ ਕੀ ਟੇਕ ਏਕ ਗੋਪਾਲ। ਏਕਾ ਲਿਵ ਏਕੋ ਮਨ ਪਾਉ, ਸਰਬ ਨਿਧਾਨ ਜਨ ਕੈ ਹਰਨਾਉ। ਪਾਰ ਬ੍ਰਹਮ ਸਿਓ ਲਾਗੀ ਪ੍ਰੀਤ, ਨਿਰਮਲ ਕਰਨੀ ਸਾਚੀ ਰੀਤ। ਗੁਰਪੂਰੈ ਮਿਟਿਆ ਅੰਧਿਆਰਾ, ਨਾਨਕਾ ਪ੍ਰਭ ਅਪਰੇ ਅਪਾਰਾ। ਗੌੜੀ ਗੁਆਰੇਰੀ ਮਹੱਲਾ ਪੰਜਵਾਂ, ਜਿਸ ਮਨ ਵਸੈ ਤਰੈ ਜਨ ਸੋਏ। ਜਾ ਕੈ ਕਰ

ਹਰ ਅਲਖ ਸੁਆਮੀ ਜੀ ਜੰਤ ਤੇਰੀ ਸ਼ਰਨਾਈ ਨਾਨਕ ਨਾਮ ਮਿਲੇ ਵਡਿਆਈ। ਗੌੜੀ ਗੁਆਰੀ ਰੀ ਮਹੱਲਾ ਪੰਜਵਾਂ ਜੀ ਜੁਗਤ ਜਾ ਕੇ ਹੈ ਹੱਥ ਸੋ ਸਿਮਰੋ ਆਨਾਥ ਕੁਨਾਥ ਪ੍ਰਭਚਿਤ ਆਏ ਸਭ ਦੁੱਖ ਜਾਏ ਪੈ ਸਭ ਬਿਨ ਸਹਿ ਹਰ ਕਹਿ ਨਾਏ ਬਿਨ ਹਰ ਪਾਉ ਕਾਇਨ ਕਾ ਮਨ ਹਰ ਵਿਸਰਤ ਕੈ ਸੁਖ ਜਨ ਰਹਾਉ ਜਿਨ ਤਾਰੇ ਬਹੁ ਤਰਨ ਆਗਾਸ ਜਾਕੀ ਜੋਤ ਜੀ ਪ੍ਰਗਾਸ ਜਾਕੀ ਬਖਸ਼ ਨ ਮਿਟੈ ਕੋਏ ਸਿਮਰ ਸਿਮਰ ਪ੍ਰਭ ਨਿਰਭਉ ਹੋਏ ਆਠ ਪਹਿਰ ਸਿਮਰੋ ਪ੍ਰਭ ਨਾਮ ਅਨਕ ਤੀਰਥ ਮੱਜਨ ਇਸਨਾਨ ਪਾਰ ਬ੍ਰਹਮ ਕੀ ਸ਼ਰਣੀ ਪਾਏ ਕੋਟ ਕਲੰਕ ਖਿਨਮੈ ਮਿਟ ਜਾਹੇ ਬੇਮੋਤਾਜ ਪੂਰਾ ਪਾਤਸ਼ਾਹੋ ਪ੍ਰਭ ਸੇਵਕ ਸਾਚਾ ਵੇਸਾਹੋ ਗੁਰਪੁਰ ਰਾਖੇ ਦੇਹਾਥ ਨਾਨਕ ਪਾਰ ਬ੍ਰਹਮ ਸਮਰਾਥ। ਗੌੜੀ ਗੁਆਰੀ ਰੀ ਮਹੱਲਾ ਪੰਜਵਾਂ ਗੁਰ ਪ੍ਰਸ਼ਾਦ ਨਾਮ ਮਨ ਲਾਗਾ ਜਨਮ ਜਨਮ ਕਾ ਸੋਇਆ ਜਾਗਾ ਅੰਮ੍ਰਿਤ ਗੁਣ ਉਚਰੈ ਪ੍ਰਭ ਬਾਣੀ ਪੂਰੇ ਗੁਰ ਕੀ ਸਮਤ ਪ੍ਰਾਣੀ ਪ੍ਰਭ ਸਿਮਰਤ ਕੁਸ਼ਲ ਸਭ ਪਾਏ ਘਰ ਬਾਹਰ ਸੁਖ ਸਹਿ ਸਵਾਏ ਰਹਾਉ ਸੋਈ ਪਛਾਤਾ ਜਿਨੇ ਉਪਾਇਆ ਕਰ ਕਿਰਪਾ ਪ੍ਰਭ ਆਪ ਮਿਲਾਇਆ ਬਾਂ

ਅੰਮ੍ਰਿਤੇ ਨੇ ਕੇਵਲ ਨਿਰਵਾਣੀ ਗੌੜੀ ਗੁਆਰੇਰੀ ਮਹਲਾ ਤੀਜਾ ਸਤਿਗੁਰ ਮਿਲੇ ਵਡਭਾਗ ਸੰਜੋਗ ਹਿਰਦੇ ਨਾਮ ਨਿਤ ਹਰਸ ਭੋਗ ਗੁਰਮੁਖ ਪ੍ਰਾਣੀ ਨਾਮ ਹਰ ਧਿਆਏ ਜਨਮ ਜੀਤ ਲਾਹਾ ਨਾਮ ਪਾਏ ਰਹਾਓ ਗਿਆਨ ਧਿਆਨ ਗੁਰ ਸ਼ਬਦ ਹੈ ਮਿੱਠਾ ਗੁਰ ਕਿਰਪਾ ਤੇ ਕਿੰਨੇ ਬਿਰਲੇ ਚੱਖ ਡੀਠਾ ਕਰਮ ਕਾਂਡ ਬੋਖਰੇ ਆਚਾਰ ਨਾ ਬਿਨਾਵੇਂ ਤ੍ਰਿਗ ਤ੍ਰਿਗ ਅਹੰਕਾਰ ਬੰਧਨ ਵਾਧਿਓ ਮਾਇਆ ਫਾਸ ਜਾਂ ਨਾਨਕ ਛੂਟੈ ਗੁਰ ਪ੍ਰਗਾਸ ਪ੍ਰਗਾਸ ਮਹੱਲਾ ਤੀਜਾ ਗੌੜੀ ਬੈਰਾਗਣ ਜੈਸੀ ਧਰਤੀ ਉੱਪਰ ਮੇਘਲਾ ਬਰਸਤ ਹੈ ਕਿ ਧਰਤੀ ਮੁਦੇ ਪਾਣੀ ਨਾਹੀਂ ਜੈਸੇ ਧਰਤੀ ਮੁਦੇ ਪਾਣੀ ਪ੍ਰਗਾਸਿਆ ਬਿਨ ਪਗਾ ਬਰਸ ਪੈਰਾਹੀ ਬਾਬਾ ਤੂੰ ਐਸੇ ਪਰਮ ਚੁਕਾਹੀ ਜੋ ਕਿਛ ਕਰਤ ਹੈ ਸੋਈ ਸੋ ਜੋ ਕਿਛ ਕਰਤ ਹੈ ਸੋਈ ਕੋਈ ਹੈ ਰੇ ਤੈਸੇ ਜਾਇ ਸਮਾਈ ਰਹਾਉ ਇਸਤਰੀ ਪੁਰਖ ਹੋਏ ਕਹਿ ਕਿਉ ਕਰਮ ਕਮਾਹੀ ਨਾਨਾ ਰੂਪ ਸਦਾ ਹੈ ਤੇਰੇ ਤੁਝ ਹੀ ਮਾਇ ਸਮਾਹੀ ਇਤਨੇ ਜਨਮ ਪੂਲ ਪਰੇ ਸੇ ਜਾ ਪੈ ਪਾਇਆ ਤਾਂ ਪੂਲੇ ਨਾਹੀ ਜਾਗਾ ਕਾਰਜ ਸੋਈ ਪਰ ਜਾਣੈ ਜੇ ਗੁਰ ਕੇ ਸ਼ਬਦ ਸਮਾਹੀ ਤੇਰਾ ਸ਼ਬਦ ਤੂੰ ਹੈ ਆਪੇ ਪਰਮ ਕਹਾਹੀ ਨਾਨਕ ਤਤ ਤਤ ਸਿਓ ਮਿਲਿਆ ਪੁਨਮ ਜਨਮ ਨਾਹੀ ਗੌੜੀ ਬਰਾਗਣ ਮਹਲਾ ਤੀਜਾ ਸਭ ਜਾ ਕਾਲੇ ਵਸ ਹੈ ਬਾਧਾ ਦੂਜੇ ਪਾਏ ਹੋਮੇ ਕਰਮ ਕਮਾਉਂਦੇ ਮਨਮੁਖ ਮਿਲੇ ਸਜਾਏ ਮੇਰੇ ਮਨ ਗੁਰਚਰਣੀ ਚਿਤ ਲਾਏ ਗੁਰਮੁਖ ਨਾਮ ਨਦਾਨ ਲੈ ਦਰਗੇ ਲਏ ਛਟਾਈ ਰਹਾਉ ਲੱਖ ਚੁਰਾਸੀ ਪਰਮ ਦੇ ਮਨਸ ਆਵੇ ਜਾਏ ਚੁਰਕਾ ਸ਼ਬਦ ਨਚੀਨਿਓ ਫਿਰ ਪ੍ਰਜੋਨੀ ਪਾਏ ਗੁਰਮੁਖ ਆ ਪਛਾਣਿਆ ਹਰ ਨਾਮ ਵਸਿਆ ਮਨਿਆਏ ਅੰਦਨ ਭਗਤੀ ਰਤਿਆ ਹਰਨਾਮੇ ਸੁਖ ਸਮਾਏ ਮਨ ਪ੍ਰਤੀਤ ਮਰੇ ਪ੍ਰਤੀਤ ਹੋਏ ਹੋਮੇ ਤੁਝੇ ਵਿਕਾਰ ਜਾਂ ਨਾਨਕ ਕਰਮੀ ਪਾਈ ਅਨ ਹਰਨਾਮਾ ਭਗਤ ਭੰਡਾਰ ਗੌੜੀ ਬਰਾਗਣ ਮਹੱਲਾ ਤੀਜਾ ਪੇੜੇ ਦਿਨ ਚਾਰ ਹੈ ਹਰ ਹਰ ਲਿਖ ਪਾਇਆ ਸੁਭਵੰਤੀ ਨਾਰ ਹੈ ਗੁਰਮੁਖ ਗੁਣ ਗਾਇਆ ਪੇਵਕੜੇ ਗੁਣ ਸੰਭਲੇ ਸਹੁਰੇ ਵਾਸ ਪਾਇਆ ਗੁਰਮੁਖ ਸਾਹਿਬ ਸਮਾਣੀਆ ਹਰ ਹਰ ਮਨ ਪਾਇਆ ਸਸੁਰੇ ਪਈਏ ਫਿਰ ਵਸੈ ਕਹੋ ਕਿਤ ਬਿਤ ਪਾਈਐ ਆਪ ਨਿਰੰਜਨ ਲੱਖ ਹੈ ਆਪੇ ਮੇਲਾਈਏ ਰਹਾਉ ਆਪੇ ਹੀ ਪ੍ਰਭ ਦੇ ਮਤ ਹਰ ਨਾਮ ਤੇ ਆਈਐ ਵਡਭਾ ਗਏ ਸਤਿਗੁਰ ਮਿਲੇ ਸੁਮੁਖ ਮੁਖ ਅੰਮ੍ਰਿਤ ਪਾਈਐ ਹਮੇ ਦੁਬਦਾ ਬਿਨਸ ਜਾਏ ਹਸੈ ਜੇ ਸੁਖ ਸਮਾਈਐ ਸਭ ਆਪੇ ਆਪ ਵਰਤਦਾ ਆਪੇ ਨਾਏ ਲਾਈਐ ਮਨਮੁਖ ਗਰਭ ਨ ਪਾਇਓ ਗਿਆਨ ਆਣੇ ਸਤਿਗੁਰ ਸੇਵਾ ਨਾ ਕਰੇ ਫਿਰ ਪੱਛੋ ਤਾਣੇ ਗਰਭ ਜੂਨੀ ਬਸ ਪਾਏਂਦੇ ਗਰਵੇ ਗਲ ਜਾਣੇ ਮੇਰੇ ਕਰਤੇ ਮੈਂ ਪਾਉਂਦਾ ਮਨਮੁਖ ਪਰਮਾਣੇ ਮੇਰੇ ਹਰ ਪ੍ਰਭ ਲੇਖ ਲਿਖਾਇਆ ਤੁਰ ਮਸਤਕ ਪੂਰਾ ਹਰ ਹਰ ਨਾਮ ਤੇ ਆਇਆ ਭੇਟਿਆ ਗੁਰਸੂਰਾ ਮੇਰਾ ਪਿਤਾ ਮਾਤਾ ਹਰ ਨਾਮ ਹੈ ਹਰ ਬੰਧ ਬੀਰਾ ਹਰ ਹਰ ਬਖਸ਼ ਮਿਲਾਏ ਪ੍ਰਭ ਜਾਂ ਨਾਨਕ ਕੀਰਾ ਗੌੜੀ ਬਰਾਗਣ ਮਹੱਲਾ ਤੀਜਾ ਸਤਿਗੁਰ ਤੇ ਗਿਆਨ ਪਾਇਆ ਹਰ ਤੱਤ ਵਿਚਾਰਾ ਮਤ ਮਲੀਣ ਪ੍ਰਗਟ ਪਏ ਜਬ ਨਾਮ ਮੁਰਾਰਾ ਸਿਵ ਸਖਤ ਮਿਟਾਇਆ ਚੁੱਕਾ ਅੰਧਿਆਰਾ ਤੁਰ ਮਸਤ ਜਿਨ ਕੋ ਲਿਖਿਆ ਤਿਨ ਹਰ ਨਾਮ ਪਿਆਰਾ ਹਰ ਕਿਤਵਿਦ ਪਾਈਐ ਸੰਤ ਜਨੋ ਜਿਸ ਦੇਖ ਹੋ ਜੀਵਾ ਹਰ ਬਿਨਸ ਚਸਾ ਨ ਜੀਵਤੀ ਗੁਰ ਮੇਲੋ ਹਰਸ ਪੀਵਾ ਰਹਾਓ ਹਉ ਹਰ ਗੁਣ ਗਾਵਾ ਨਿਤ ਹਰ ਸੁਣੀ ਹਰ ਹਰ ਗਿਤ ਕੀਨੀ ਹਰ ਹਸ ਗੁਰ ਤੇ ਪਾਇਆ ਮੇਰਾ ਮੰਤਨ ਲੀਨੀ ਧਨ ਧਨ ਗੁਰ ਸਤਿ ਪੁਰਖਿਆ ਜਿਨ ਭਗਤ ਹਰ ਦੀਨੀ ਜਿਸ ਗੁਰ ਤੇ ਹਰ ਪਾਇਆ ਸੋ ਗੁਰ ਹਮਕੀਨੀ

ਪੂਰਾ ਮਾਰਗ ਪੂਰਾ ਇਸ਼ਨਾਨ ਸਭ ਕੁਝ ਪੂਰਾ ਹਿਰਦੇ ਨਾਮ ਪੂਰੇ ਰਹੇ ਜਾਂ ਪੂਰੇ ਰਾਖੇ ਪਾਰ ਬ੍ਰਹਮ ਕੇ ਸਰਣ ਜਨਤਾ ਕੇ ਰਹਾਉ ਪੂਰਾ ਸੁਖ ਪੂਰਾ ਸੰਤੋਖ ਪੂਰਾ ਤਪ ਪੂਰਨ ਰਾਜ ਯੋਗ

ਮਹੱਲਾ ਪੰਜਵਾਂ ਸੰਤ ਕੀ ਧੂਰ ਮਿਟੇ ਅਗ ਕੋਟ ਸੰਤ ਪ੍ਰਸਾਦ ਜਨਮ ਮਰਨ ਤੇ ਛੋਟ ਸੰਤ ਕਾ ਦਰਸ ਪੂਰਨ ਇਸਨਾਨ ਸੰਤ ਕਿਰਪਾ ਤੇ ਜਪੀਏ ਨਾਮ ਰਹਾਓ।

ਭਾਈ ਗੁਰ ਪੂਰੇ ਜਬ ਕਿਰਪਾ ਕਰੀ ਪੰਥ ਨਾਨਕ ਮੇਰੀ ਪੂਰੀ ਭਰੀ ਗੌੜੀ ਮਹੱਲਾ ਪੰਜਵਾਂ ਅਨੇਕ ਰਸਾ ਖਾਏ ਜੈਸੇ ਢੋਰ ਮੁਖੀ ਜੇਵਰੀ ਬੰਧਿਓ ਚੋਰ ਮ੍ਰਿਤਕ ਦੇ ਸਾਸੰਗ ਬਹੁ ਨਾ ਆਵਤ ਜਾਤ ਜੋ ਨੀ ਦੁੱਖ ਖਿਨਾ ਰਹੋ ਅਨੇਕ ਬਸਰ ਸੁਦ ਪਹਿਰਾਇਆ ਜੋ ਡਰ ਨਾ ਖੇਤ ਮੈਂ ਡਰਾਇਆ ਸਗਲ ਸੀਗਾ ਸਗਲ ਸਰੀਰ ਆਵਤ ਸਭ ਕਾਮ ਨਿਰਫਲ ਮਾਨਕ ਜਪੇ ਨਹੀਂ ਨਾਮ ਕਉ ਨਾਨਕ ਜਾ ਕੋ ਭਾਈ ਦਇਆਲਾ ਸਾਧ ਸੰਗ ਮਿਲ ਭਜੈ ਗੋਪਾਲਾ ਗੌੜੀ ਮਹੱਲਾ ਪੰਜਵਾਂ

ਗੌੜੀ ਮਹੱਲਾ ਪੰਜਵਾਂ ਸੁਖੇ ਹਰੇ ਕੀ ਅਖਨ ਮਾਹੇ ਅੰਮ੍ਰਿਤ ਦ੍ਰਿਸ਼ਟ ਸੰਚ ਜੀਵਾਏ ਕਾਟੇ ਕਸ਼ਟਪੁਰੇ ਗੁਰਦੇਵ ਸਿਵ ਕੋ ਦਿਨੀ ਆਪਣੀ ਸੇਵ ਰਾਹੁ ਮਿਟ ਗਏ ਚਿੰਤਪੁਨੀ ਮਨ ਆਸ ਕਰੀ ਦਇਆ ਸਤਿਗੁਰ ਗੁਣ ਤਾਸਾ ਦੁਖ ਨਠ ਸੁਖ ਆਏ ਸਮਾਏ ਟੀਲ ਨ ਭਰੀ ਜਾਂ ਗੁਰ ਪਰਮਾਏ ਚਪੁਨੀ ਪੂਰੇ ਗੁਰ ਮਿਲੇ ਨਾਨਕ ਤੇ ਜਨ ਸੁਫਲ ਫਲੇ।

ਸਤਿਗੁਰ ਸਾਧ ਕਵਨ ਗਵਾਨਾ ਪ੍ਰਾਨ ਬਦਾ ਮਿਲੋ ਮੇਰੀ ਵਾਈ ਰਹੋ ਰੂਪਹੀਣ ਬਦ ਬੁੱਧ ਬਲਹੀਣੀ ਮੋਹੇ ਵਧਦੇ ਸਨ ਦੂਰ ਧਿਆਈ ਨਾਹਨਾ ਦਰਬਨਾ ਜੋ ਬਨਮਾਤੀ ਮੋਹੇ ਨਾਦਗੀ ਕਰੋ ਸਵਾਈ।

0: ਮਿਲੇੜ ਬਾਗੀ ਰਹੋ ਮਨ ਅਰ ਭਉ ਤਨ ਰਾਖਵਾਗੇ ਮਨ ਕੀ ਮਤ ਮੋਹੇ ਸਗਲ ਤਿਆਗੀ ਜੋ ਪ੍ਰਭ ਕੀ ਹਰ ਕਥਾ ਸੁਣਾਵੇ
1: ਹੁਣ ਦਿਨ ਫਿਰ ਤੁਸੀਂ ਪਿੱਛੇ ਵੈਰਾਗੀ ਪੂਰਬ ਕਰਮੇ ਅੰਕਰ ਜਬ ਪ੍ਰਗਟੇ ਭੇਟਿਓ ਪੁਰਖ ਰਸਕ ਵੈਰਾਗੀ ਮਿਟਿਓ ਅੰਧੇਰ ਮਿਲਤ ਹਰ ਨਾਨਕ ਜਨਮ ਜਨਮ ਕੀ ਸੋਈ ਜਾਗੀ ਗੌੜੀ ਮਹੱਲਾ ਪੰਜਵਾ ਨਿਗਸਰੇ ਪੰਖੀ ਸਿਮਰ ਹਰ ਪਾਂਖ ਮਿਲ ਸਾਧੂ ਸਰਣ ਗਹੁ ਪੂਰਨ ਰਾਮ ਰਤਨ ਹੀ ਅਰੇ ਸੰਗ ਰਾਖ ਰਹਾਉ ਭ੍ਰਮ ਕੀ ਕੋਈ ਤ੍ਰਿਸਨਾ ਰਸ ਪੰਕਜ ਅਤ ਤੀਖਨ ਮੋਹ ਕੀ ਫਾਸ ਕਾਟਣ ਹਾਰ ਜਗਤ ਗੁਰ ਗੋਬਿੰਦ ਚਰਨ ਕਮਲ ਤਾਂ ਕੇ ਕਰੋ ਨਿਵਾਸ ਕਰ ਕਿਰਪਾ ਗੋਬਿੰਦ ਪ੍ਰਭ ਪ੍ਰੀਤਮ ਦੀਨਾ ਨਾਥ ਸੁਨੋ ਅਰਦਾਸ ਕਰ ਗਹਿ ਲਿਓ ਨਾਨਕ ਕੇ ਸਵਾਮੀ ਜਿਉ ਪਿੰਡ ਸਭ ਤੁਮਰੀ ਰਾਸ ਗੌੜੀ ਮਹੱਲਾ ਪੰਜਵਾ ਹਰ ਪੇਖਣ ਕਉ ਸਿਮਰਤ ਮਨ ਮੇਰਾਸ ਪਿਆਸੀ ਚਿਤਵੋ ਦਿਨ ਰਹਿਣੀ ਹੈ ਕੋਈ ਸੰਤ ਮਿਲਾਵੇ ਨੇਰਾ ਰਹਾਉ ਸੇਵਾ ਕਰੋ ਦਾਸ ਦਾਸਨ ਕੀ ਅਨਕ ਭਾਂਤ ਤਿਸ ਕਰੋ ਨਿਹੋਰਾ ਤੁਲਾ ਧਾਰ ਤੋਲੇ ਸੁਖ ਸਗਲੇ ਬਿਨ ਹਰ ਦਰਸ ਸਭੋ ਹੀ ਥੋਰਾ ਸੰਤ ਪ੍ਰਸਾਦ ਗਾਏ ਗੁਣ ਸਾਗਰ ਜਨਮ ਜਨਮ ਕੋ ਜਾਤ ਬਿਹੋਰਾ ਅਨਦ ਸੁਖ ਪੇਟਤ ਹਰ ਨਾਨਕ ਜਨਮ ਕਿਰਤਾਰਥ ਸਫਲ ਸਵੇਰਾ ਰਾਹ ਗੌੜੀ ਪੂਰਬੀ ਮਹੱਲਾ ਪੰਜਵਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਕਿਨ ਵਿਦ ਮਿਲੇ ਗੁਸਾਈ ਮੇਰੇ ਰਾਮ ਰਾਏ ਕੋਈ ਐਸਾ ਸੰਤ ਸਹਿਜ ਸੁਖਦਾਤਾ ਮੇ ਮਾਰਗ ਦੇਹ ਬਤਾਈ ਰਹਾ ਅੰਤਰ ਆ ਲੱਖ ਨਾ ਜਾਈ ਲਖਿਆ ਵਿੱਚ ਪੜਦਾ ਹਉਮੇ ਪਾਈ ਮਾਇਆ ਮੋਹ ਸਭ ਜਗ ਸੋਇਆ ਉਹ ਭਰਮ ਕਹੋ ਕਿਉਂ ਜਾਈ ਏਕਾ ਸੰਗਤ ਇਕਤ ਗ੍ਰਹਿ ਬਸਤੇ ਮਿਲ ਬਾਤ ਨਾ ਕਰਤੇ ਭਾਈ ਏਕ ਬਸਤ ਬਿਨ ਪੰਚ ਦੁਹੇਲੇ ਉਹ ਬਸਤਿਆ ਗੋਚਰ ਠਾਈ ਜਿਸ ਕਾਗ੍ਰਹ ਤਿਨ ਦੀਆ ਤਾਲਾ ਕੁੰਜੀ ਗੁਰ ਸਉ ਪਾਈ ਅਨਕਿਉ ਪਾਵ ਕਰੇ ਨਹੀਂ ਪਾਵੈ ਬਿਨ ਸਤਿਗੁਰ ਸਰਣਾਈ ਜਿਨ ਕੇ ਬੰਧਨ ਕਾਟੇ ਸਤਿਗੁਰ ਤਿਨ ਸਾਧ ਸੰਗਤ ਲਿਵ ਲਾਈ ਪੰਚ ਜਨਾਸ ਮਿਲ ਮੰਗਲ ਗਾਇਆ ਹਰ ਨਾਨਕ ਭੇਦ ਨਾ ਭਾਈ ਮੇਰੇ ਰਾਮ ਰਾਏ ਨਿਬਿਧ ਮਿਲੇ ਗੁਸਾਈ ਸਹਿਜ ਭਇਆ ਬ੍ਰਹਮ ਖਿਨ ਮੈਂ ਨਾਠਾ ਮਿਲ ਜੋਤੀ ਜੋਤ ਸਮਾਈ ਰਹਾਉ ਦੂਜਾ ਗੌੜੀ ਮਹੱਲਾ ਪੰਜਵਾ ਐਸੋ ਪਰਚੋ ਪਾਇਓ ਕਰੀ ਕਿਰਪਾ ਦਿਆਲ ਬੀਠ ਲੈ ਸਤਿਗੁਰ ਮੁਝੇ

ਜੋ ਸੁਣ ਤੋ ਹੈ ਰੁਗੁਰਾਇਓ ਲਹਿਓ ਸਹਿਸਾ ਬੰਦਰੰ ਗੁਰ ਤੋਰੈ ਤਾਂ ਸਦਾ ਸਹਿਜ ਸੁਖ ਪਾਇਓ ਹੋਣਾ ਸਾ ਸੋਈ ਫੁਨ ਹੋਸੀ ਸੁਖ ਦੁਖ ਕਹਾਂ ਦਿਖਾਇਓ ਖੰਡ ਬ੍ਰਹਿਮੰਡ ਕਾ ਏਕੋ ਠਾਣਾ ਗੁਰ ਪਰਦਾ ਖੋਲ ਦਿਖਾਇਓ ਨਉ ਨਿਧ ਨਾਮ ਨਿਧਾਨ ਨਾਨਕ ਕਠਾਈ ਤੋ ਬਾਹਰ ਕੈਠੇ ਜਾਇਓ ਇਕੈ ਕਨਕਉ ਅਨਕ ਭਾਂਤ ਸਾਜੀ ਬਹੁ ਪ੍ਰਕਾਰ ਰਚਾਇਓ ਕਹੋ ਨਾਨਕ ਪਰਮ ਗੁਰ ਖੋਈ ਹੈ ਇਵ ਤਤੈ ਤਤ ਮਿਲਾਇਓ ਗੌੜੀ ਮਹੱਲਾ ਪੰਜਵਾਂ ਔਦ ਘਟੈ ਦਿਨ ਸਰੈ ਨਾਰੇ ਮਨ ਗੁਰ ਮਿਲ ਕਾਜ ਸੁਵਾਰੇ ਰਹਾਉ ਕਰੋ ਬੇਨੰਤੀ ਸੁਣੋ ਮੇਰੇ ਮੀਤਾ ਸੰਤ ਟਹਿਲ ਕੀ ਬੇਲਾ ਇਹਾਂ ਖਾੜ ਚਲੋ ਹਰਲਾ ਅੱਗੇ ਬਸਨ ਸੁਹੇਲਾ ਇਹੋ ਸੰਸਾਰ ਵਿਕਾਰ ਸਹਿ ਸੇ ਮੈਂ ਧਰਿਓ ਬ੍ਰਹਮ ਗਿਆਨੀ ਜਿਸੇ ਜਗਾਏ ਪਿਆਏ ਹਰ ਰਸ ਅਕਥ ਕਥਾ ਤਿਨ ਜਾਨੀ ਜਾਂ ਕੋ ਆਏ ਸੋਈ ਵਿਹਾਜੋਂ ਹਰ ਗੁਰ ਤੇ ਮਨੇ ਬਸੇਰਾ ਨਿਜ ਘਰ ਮਹਿਲ ਪਾਵੋ ਸੁਖ ਸਹਿਜੇ ਬਹੁਰਨਾਏ ਗੋ ਫੇਰਾ ਅੰਤੁਰ ਜਾਮੀ ਪੁਰਖ ਬਿਦਾਤੇ ਸਰਦਾ ਮਨ ਕੀ ਪੂਰੇ ਨਾਨਕ ਦਾਸ ਹੀ ਸੁਖ ਮੰਗੇ ਮੁਕ ਕਰ ਸੰਤਨ ਕੀ ਧੂਰੇ ਗੌੜੀ ਮਹੱਲਾ ਪੰਜਵਾਂ ਰਾਖ ਪਿਤਾ ਪ੍ਰਭ ਮੇਰੇ ਮੋਹਿ ਨਿਰਗੁਣ ਸਭ ਗੁਣ ਤੇਰੇ ਰਹਾਉ ਪੰਚ ਵਿਖਾਦੀ ਇੱਕ ਗਰੀਬਾ ਰਾਖੋ ਰਾਖਣ ਹਾਰੇ ਖੇਦ ਕਰੇ ਅਰ ਬਹੁਤ ਸੰਤਾਵੈ ਆਇਓ ਸਰਨ ਤੁਹਾਰੇ ਕਰ ਕਰ ਹਾਰੇ ਅਣਕ ਬਹੁ ਭਾਤੀ ਛੋਡੈ ਕਤੂ ਨਾਹੀ ਏਕ ਬਾਤ ਸੁਣ ਤਾਂ ਕੀ ਓਟਾ ਸਾਧ ਸੰਗ ਮਿਟ ਜਾਹੀ ਕਰ ਕਿਰਪਾ ਸੰਤ ਮਿਲੇ ਮੋਹੇ ਤਿੰਨ ਤੇ ਧੀਰਜ ਪਾਇਆ ਸੰਤੀ ਮੰਤ ਦਿਓ ਮੋਹੇ ਨਿਰਪਉ ਗੁਰ ਕਾ ਸ਼ਬਦ ਕਮਾਇਆ ਜੀਤ ਲਿਓ ਮਹਾਂ ਬਿਖਾਦੀ ਸਹਿਜ ਸੁਹੇਲੀ ਬਾਣੀ ਕਹੋ ਨਾਨਕ ਮਨ ਭਇਆ ਪ੍ਰਗਾਸਾ ਪਾਇਆ ਪਦ ਨਿਰਬਾਣੀ ਗੌੜੀ ਮਹੱਲਾ ਪੰਜਵਾਂ ਹੋਇ ਅਵਿਨਾਸੀ ਰਾਇਆ ਨਿਰਭਉ ਸੰਗਤ ਮਾਰੇ ਬਸਤੇ ਹੋ ਡਰਨ ਕਹਾਂ ਤੇ ਆਇਆ ਰਹਾਉ ਇੱਕ ਮਹਿਲ ਤੂੰ ਹੋਇਆ ਫਾਰੋ ਇੱਕ ਮਹਿਲ ਨੀ ਮਾਨੋ ਇੱਕ ਮਹਿਲ ਤੂੰ ਆਪੇ ਆਪੇ ਇੱਕ ਮਹਿਲ ਗਿਰੀ ਬਾਨੋ ਇੱਕ ਮਹਿਲ ਤੂੰ ਪੰਡਿਤ ਭਗਤਾ ਇੱਕ ਮਹਿਲ ਖਲ ਹੋਤਾ ਇੱਕ ਮਹਿਲ ਤੂੰ ਸਭ ਕਿਛ ਗ੍ਰਾਹ ਜੇ ਇੱਕ ਮਹਿਲ ਕਛੂ ਨਾ ਲੇਤਾ ਕਾਠ ਕੀ ਪੁੱਤਰੀ ਕਹਾਂ ਕਰੇ ਬਪੁਰੀ ਖਿਲਾਵਣ ਹਾਰੋ ਜਾਨੈ ਜੈਸਾ ਭੇਖ ਕੁਰਾਵੇ ਬਾਜੀ ਗਰ ਓਏ ਤੈ ਸੋਹੀ ਸਾਜ ਆਨੈ ਅਨਕ ਕੋਠਰੀ ਬਹੁਤ ਭਾਤ ਕਰੀ ਆਪ ਹੁਆ ਰਖਵਾਰਾ ਜੈਸੇ ਮਹਿਲ ਰਾਖੇ ਤੈਸੇ ਰਹਿਣਾ ਕਿਆ ਕਰੇ ਵਿਚਾਰ ਜਿਨ ਕਿਛ ਕੀਆ ਸੋਈ ਜਾਨੈ ਜਿਨਸ ਜਿਨੇ ਸਾਬਿਦ ਸਾਜੀ ਕਹੋ ਨਾਨਕ ਅਪਰੰਪਰ ਸਵਾਮੀ ਕੀਮਤ ਆਪਣੇ ਕਾਜੀ ਗੌੜੀ ਮਹੱਲਾ ਪੰਜਵਾਂ ਛੋੜ ਛੋੜ ਰੇ ਵਿਖਿਆ ਕੇ ਰਸੂਆ ਉਰਜਰੇ ਹੋ ਰੇ ਬਾਬਰ ਗਾਵਰ ਜਿਉ ਕਿਰਖਿਆ ਰਹੋ ਪਸੂ ਆਰਾ ਜੋ ਜਾਣੇ ਤੂੰ ਆਪਣੇ ਕਾਜੇ ਸੁਸੰਗ ਨਾ ਚਾਲੇ ਤੇਰੇ ਤਸੂਆ ਨਾਂਗ ਆਇਓ ਨਾਂਗ ਸਿਦਾਸੀ ਫਿਰ ਫਿਰਿਓ ਅਰ ਕਾਲ ਗਰਸੂਆ ਪੇਖ ਪੇਖ ਦੇ ਕਸੁੰਬ ਕੀ ਲੀਲਾ ਰਾਜ ਮਾਜ ਤਿਨਹੂੰ ਲਵ ਹਸੂਆ ਸ਼ੀਜਤ ਡੋਰ ਦਿਨ ਸਿਰ ਰਹਿਣੀ ਜੀ ਕੋ ਕਾਜ ਨਾ ਕੀਨੋ ਕਛੂਆ ਕਰਤਾ ਕਰਤੇ ਵੀ ਬਰਦਾਨ ਹਾਰੇ ਉਗਤੇ ਤਨਖੀ ਨਸੂਆ ਜਿਉ ਮੋਹਿਓ ਨ ਮੋਹਨੀ ਬਾਲਾ ਉਸਤੇ ਘਟੇ ਨਾਹੀ ਰੁਚ ਚਸੂਆ ਜਗ ਐਸਾ ਮੋਹਿ ਗੁਰੇ ਦਿਖਾਇਓ ਤਉ ਸਰਨ ਪਰਿਓ ਤਜ ਗਰ ਵਸੂਆ ਮਾਰਗ ਪ੍ਰਭ ਕੋ ਸੰਤ ਬਿਤਾਇਓ ਦ੍ਰਿੜੀ ਨਾਨਕ ਦਾਸ ਭਗਤ ਹਰ ਜਸੂਆ ਗੌੜੀ ਮਹੱਲਾ ਪੰਜਵਾਂ ਤੁਝ ਬਿਨ ਕਮਣ ਹਮਾਰਾ ਮੇਰੇ ਪ੍ਰੀਤਮ ਪ੍ਰਾਣ ਉਦਾਰਾ ਰਾਵ ਅੰਤਰ ਕੀ ਬਿਦ ਤੁਮ ਹੀ ਜਾਨੀ ਤੁਮ ਹੀ ਸੱਜਣ ਸੋਹਿਲੇ ਸਰਬ ਸੁਖਾ ਮੈਂ ਤੁਝ ਤੇ ਪਾਏ ਮੇਰੇ ਠਾਕਰ ਗਾ ਤੋਲੇ ਵਰਨ ਨਾ ਸਾਕੂ ਤੁਮਰੇ ਰੰਗਾ ਗੁਣ ਨਿਧਾਨ ਸੁਖ ਦਾਤੇ
ਅਗਮਿਆ ਗੋਚਰ ਪ੍ਰਭ ਅਬਨਾਸੀ ਪੂਰੇ ਗੁਰ ਤੇ ਜਾਤੇ ਭਰਮ ਪਉ ਕਾਟ ਕੀਏ ਨੇ ਕੇਵਲ ਜਬ ਤੇ ਹਉਮੇ ਮਾਰੀ ਜਨ ਮਰਨ ਕੋ ਚੂਕੋ ਸਾਹਿਸਾ ਸਾਧ ਸੰਗਤ ਦਰਸਾਰੀ ਚਰਨ ਪੁਕਾਰ ਕਰੋ ਗੁਰ ਸੇਵਾ ਬਾਰ ਜਾਓ ਲਖ ਬਰੀਆ ਜੈ ਪ੍ਰਸਾਦਿਓ ਪਵ ਜਲ ਤਰਿਆ ਜਨ ਨਾਨਕ ਪ੍ਰੇ ਸੰਗ ਮਿਰੀਆ ਗੌੜੀ ਮਹੱਲਾ ਪੰਜਵਾਂ ਤੁਜ ਬਿਨ ਕਵਨ ਰਿਜਾਵੇ ਤੋਹੀ ਤੇਰੋ ਰੂਪ ਸਗਲ ਦੇਖ ਮੋਹੀ ਰਹਾ ਸੁਰਗ ਪਿਆਲ ਮਿਰਤਪੂ ਮੰਡਲ ਸਰਬ ਸਮਾਨੋ ਏਕੇ ਓਹੀ ਸੇਵਾ ਸੇਵ ਕਰਤਾ ਸਗਲ ਕਰ ਜੋਰੈ ਸਰਮਾਇਆ ਠਾਕਰ ਤੇਰੀ ਦੋਹੀ ਪਤਿਤ ਪਾਵਨ ਠਾਕਰ ਨਾਮ ਤੁਮਰਾ ਸੁਖਦਾਈ ਨਿਰਮਲ ਸਿਤ ਲੋਹੀ ਗਿਆਨ ਧਿਆਨ ਨਾਨਕ ਵਡਿਆਈ ਸੰਤਰੇ ਸਿਉਂ ਗਾਲ ਗਲੋਹੀ ਗੌੜੀ ਮਹੱਲਾ ਪੰਜਵਾਂ ਮਿਲੋ ਪਿਆਰੇ ਜੀਆ ਪ੍ਰਭ ਕੀ ਆਤਮਾਰਾ ਥੀਆਰਾ ਅਨਕ ਜਨਮ ਬਹੁ ਜੂਨੀ ਭਰਮਿਆ ਬਹੁਰ ਬਹੁਰ ਦੁਖ ਪਾਇਆ

ਸਭ ਕਿਛ ਜੁਗ ਮਹਿ ਕਾਟਿਆ। ਨਾਮ ਨਿਧਾਨ ਸਦ ਨਵਤਨ ਨਿਰਮਲ, ਇਹੋ ਨਾਨਕ ਹਰ ਧਨ ਖਾਟਿਆ। ਗੌੜੀ ਮਹੱਲਾ ਪੰਜਵਾਂ, ਜੁਗ ਜੁਗਤ ਸੁਣ ਆਇਓ ਗੁਰ ਤੇ ਮੁਕੋ, ਸਤਿਗੁਰ ਸ਼ਬਦ ਬੁਝਾਇਓ ਰਹਾ। ਨਵਖੰਡ ਪ੍ਰਥਮੀ ਇਸ ਤਨ ਮੈਂ ਰਵਿਆ, ਨਿਮਖ ਨਿਮਖ ਨਮਸਕਾਰਾ। ਦੀਖਿਆ ਗੁਰ ਕੀ ਮੁੰਦਰਾ ਕਾਨੀ, ਦ੍ਰਿੜਿਓ ਏਕ ਨਿਰੰਕਾਰ। ਪੰਚ ਚੇਲੇ ਮਿਲ ਪਏ ਅਕਤਰਾ, ਇਕ ਸਕੈ ਵਸ ਕੀਏ, ਦਸ ਬੈਰਾਗਨ ਆਗਿਆ ਕਾਰੀ, ਤਬ ਨਿਰਮਲ ਜੋਗੀ ਥੀਏ। ਉਹ ਭਰਮ ਚੁਰਾਇ ਚੁਰਾਇ ਵਿਭੂਤਾ, ਪੰਥੇ ਇਕ ਕਰ ਵੇਖਿਆ, ਸਹਿਜ ਸੂਖਾ ਸੋ ਕੀਨੀ ਭੁਗਤਾ, ਜੋ ਠਾਕੁਰ ਮਸਤਕ ਲਿਖਿਆ।

ਭਾਨੀ ਐਸਾ ਜੋਗੀ ਵਡਭਾਗੀ ਭੇਟੇ ਮਾਇਆ ਕੇ ਬੰਧਨ ਕਾਟੈ ਸੇਵਾ ਪੂਜ ਕਰੋ ਤਿਸ ਮੂਰਤ ਕੀ ਨਾਨਕ ਤਿਸ ਪਗ ਚਾਟੈ ਗੌੜੀ ਮਹੱਲਾ ਪੰਜਵਾਂ ਅਨੂਪ

ਮੋਰੀ ਜਾਂਕੇ ਹੀਏ ਪ੍ਰਗਟ ਪ੍ਰਭ ਹੋਵਾਨੰਦਨ ਕੀਰਤਨ ਰਸਨ ਰਮੋਰੀ ਤੁਮ ਸਮਰਾਥ ਅਪਾਰਿਆ ਤੇ ਉੱਚੇ ਸੁਖਦਾ ਤੇ ਪ੍ਰਭ ਪ੍ਰਾਣ ਅਧੋਰੀ ਨਾਨਕ ਪ੍ਰਭ ਕਿਰ ਕੀਜੇ ਕਿਰਪਾ ਅਨੁਸੰਤਨ ਕੈ ਸੰਗ ਸਿੰਘੋਰੀ ਗੌੜੀ ਮਹੱਲਾ ਪੰਜਵਾ ਤੁਮਾਰ ਸੇਤੀ ਰਾਤੇ ਸੰਤੋ ਨਬਾਏ ਲਿਓ ਮੁਖ ਪੁਰਖ ਵਿਧਾਤੇ ਓੜ ਪਜਾਵ ਦਾਤੇ ਰਾ ਤੁਮਰਾ ਮਰਮ ਤੁਮਾਹੀ ਜਾਣਿਆ ਤੁਮ ਪੂਰਨ ਪੁਰਖ ਵਿਧਾਤੇ ਰਾਖੂ ਸਰਨ ਅਨਾਥ ਦੀਨ ਕੋ ਕਰੋ ਹਮਾਰੀ ਗਾਤੇ ਤੁਮ ਤਰਨ ਸਾਗਰ ਬਹੁਤ ਚਰਨ ਤੁਮਾਰੀ ਤੁਮ ਜਾਨੋ ਆਪਣੀ ਭਾਤੇ ਕਰ ਕਿਰਪਾ ਜਿਸ ਰਾਖੋ ਸੰਗੇ ਤੇ ਪਾਰ ਪਰਾਤੇ ਇਤਿਉਤ ਪ੍ਰਭ ਤੁਮ ਸਮਰਥਾ ਸਭ ਕਿਛ ਤੁਮਰੇ ਹਾਥੇ ਐਸਾ ਨਿਧਾਨ ਦੇਹੋ ਮੋਕੋ ਹਰ ਜਨ ਚਲੇ ਹਮਾਰੇ ਸਾਥੇ ਨਿਰਗੁਣ ਯਾਰੇ ਕੋ ਗੁਣ ਕੀਜੇ ਅਰਨਾ ਮੇਰਾ ਮਨ ਜਾਪੇ ਸੰਤ ਪ੍ਰਸਾਦ ਨਾਨਕ ਕਰ ਭੇਟੇ ਮਨ ਤਨ ਸੀਤਲ ਧਰਾਪੇ ਗੌੜੀ ਮਹੱਲਾ ਪੰਜਵਾਂ।

ਸਰ ਸੰਤਨ ਟਹਿਲਾਇਓ ਇਕ ਨਾਮ ਕੋਥਿਓ ਪੁਜਾਰੀ ਮੁਖ ਅਚਰਜ ਗੁਰੇ ਦਿਖਾਇਓ।

ਸਾਰ ਸਤਿਗੁਰ ਪ੍ਰਸਾਦ ਸੁਖ ਨਾਹੀ ਦੇ ਹਰ ਭਗਤ ਬਿਨਾ ਜੀਤ ਜਨਮਿਓ ਰਤਨਿਆ ਮੋਲਕ ਸਾਧ ਸੰਗਤ ਜਪ ਇੱਕ ਖਿਨਾ ਰਹਾਉ ਸੁਤ ਸੰਪਤ ਬਨਤਾ ਬਿਨੋਦਾ ਛੋੜ ਗਏ ਬਹੁ ਲੋਗ ਭੋਗਾ ਹੈਵਰ ਗੈਵਰ ਰਾਜ ਰੰਗ ਤਿਆਗ ਚੱਲਿਓ ਹੈ ਮੂੜ।

ਕਲ ਕਾਲ ਖੇ ਅੰਧਿਆਰੀ ਆ, ਗੁਰ ਗਿਆਨ ਦੀਪ ਕੇ ਉਜਿਆਰੀ ਆ, ਬਿਖ ਬਿਖਿਆ ਪਸਰੀ ਅਤ ਘਨੀ, ਉਭਰੇ ਜਾਪ ਜਾਪ ਹਰ ਗੁਣੀ, ਮਤਵਾਰੋ ਮਾਇਆ ਸੋਇਆ, ਗੁਰ ਭੇਟ ਭਰਮ ਭਉ ਖੋਇਆ, ਕਉ ਨਾਨਕੀਕ ਧਿਆਇਆ, ਘਟ ਘਟ ਨਦਰੀ ਆਇਆ, ਗੌੜੀ ਮਹਲਾ ਪੰਜਵਾ, ਦੀਵਾਨ ਹਮਾਰੋ ਤੂੰ ਹੀ ਏਕ, ਸੇਵਾ ਥਾਰੀ ਗੁਰੇ ਟੇਕ, ਰਾਉ ਅਨਕ ਜੁਗਤ ਨਹੀਂ ਪਾਇਆ, ਗੁਰ ਚਾਕਰ ਲੈ ਲਾਇਆ, ਮਾਰੇ ਪੰਚ ਬਿਖਾਦੀਆ, ਗੁਰ ਕਿਰਪਾ ਤੇ ਦਲ ਸਾਧਿਆ, ਬਖਸੀਸ ਵਜੋ ਮਲੇਕ ਨਾਮ, ਸੁਖ ਸਹਿਜ ਆਨੰਦ ਬਿਸਰਾਮ, ਪ੍ਰਭ ਕੇ ਚਾਕਰ ਸੇ ਭਲੇ, ਨਾਨਕ ਤਿੰਨ ਮੁਖੀ ਉਜਲੈ, ਗੌੜੀ ਮਹਲਾ ਪੰਜਵਾ, ਜੀ ਅਰੇ ਓਲਾ ਨਾਮ ਕਾ।

ਨਹੀਂ ਮਾਨੀ ਆਏ। ਅਹੂੰ ਬੁੱਧ ਕਰਮ ਕਮਾਵਣੇ, ਇੰਗ੍ਰਹਿ ਬਾਲੂ ਨੀਰ ਬਹਾਵਣੇ, ਪ੍ਰਭ ਕਿਰਪਾਲ ਕਿਰਪਾ ਕਰੇ, ਨਾਮ ਨਾਨਕ ਸਾਧੂ ਸੰਗ ਮਿਲਾਏ। ਗੌੜੀ ਮਹੱਲਾ ਪੰਜਵਾਂ, ਬਾਰਣੇ ਬਲਿਹਾਰਣੇ ਲਖ ਬਰੀਆ, ਨਾਮ ਉਹ ਨਾਮ ਸਾਹਿਬ ਕੋ ਪ੍ਰਾਣ ਅਧਰੀਆ।

ਆਖਿਆ ਤਾਂ ਕੀ ਤ੍ਰਿਸ਼ਨਾ ਲਾਥੀ ਆ। ਹਰ ਬਿਸਰਾਮ ਨਿਧ ਪਾਇਆ, ਸੋ ਬਹੁਰ ਨ ਕਤੇ ਹੀ ਧਾਇਆ। ਹਰ ਹਰ ਨਾਮ ਜਾਂ ਕੋ ਗੁਰ ਦੀਆ, ਨਾਨਕ ਤਾਂ ਕਾ ਭਉ ਗਿਆ। ਗੌੜੀ ਮਹੱਲਾ ਪੰਜਵਾਂ। ਜਾਂ ਕੋ ਬਿਸਰੈ ਰਾਮ ਨਾਮ ਤਾਹੂ ਕੋ ਪੀਰ, ਸਾਧ ਸੰਗਤ ਮਿਲ ਹਰ ਰਵੇ ਸੇ ਗੁਣੀ ਗਹੀਰਾ ਰਾਮ। ਜਾਂ ਕੋ ਗੁਰਮੁਖ ਹਿਰਦੈ ਬੁੱਧ, ਤਾਂ ਕੈ ਕਰ ਤਲ ਨਵ ਨਿਧ ਸਿੱਧ। ਜੋ ਜਾਣੇ ਹਰ ਪ੍ਰਭ ਧਨੀ, ਕਿਛ ਨਾਹੀ ਤਾਂ ਕੈ ਕਮੀ। ਕਰਨੇ ਹਾਰ ਪਛਾਣਿਆ, ਸਰਬ ਸੁਖ ਰੰਗ ਮਾਣਿਆ। ਧਨ ਜਾਂ ਕੇ ਗ੍ਰਹਿ ਵਸੇ, ਕਉ ਨਾਨਕ ਤਿੰਨ ਸੰਗ ਦੁਖ ਨਸੈ। ਗੌੜੀ ਮਹੱਲਾ ਪੰਜਵਾਂ। ਗਰਭ ਵੱਡੋ ਮੂਲ ਇਤਨੋ, ਰਹਿਣ ਨਹੀਂ ਗਹੋ ਕਿਤਨੋ ਰਾਮ। ਬਿਰਤ ਵੇਦ ਸੰਤ ਨਾਉਹਾ ਸਿਉ ਰੇਤਨੋ, ਆਰਜੂ ਆਰਜੂਆ ਬਿਦੀਂਦਰੀ ਵਸ ਲੈ ਜਿਤਨੋ। ਹਰਨ ਭਰਨ ਸੰਪੂਰਨਾ, ਚਰਨ ਕਮਲ ਰੰਗ ਰਿਤਨੋ। ਨਾਨਕ ਉਦਰੇ ਸਾਧ ਸੰਗ ਕਿਰਪਾ ਨਿਧ ਮੈਂ ਦਿੱਤਨੋ। ਗੌੜੀ ਮਹੱਲਾ ਪੰਜਵਾਂ। ਮੋਹਿ ਦਾਸਰੋ ਠਾਕਰ ਕੋ।

ਕਵਣ ਜੁਗਤਾ ਜਿਤ ਭੋਰਾ ਭਰਮ ਤੋਂ ਭਰਮ ਤੋਂ ਹਾਰਿਆ ਨਕਬਦੀ ਕਰ ਟੋਰਾ ਕਹੋ ਨਾਨਕ ਕਿਰਪਾ ਭਈ ਸਾਧ ਸੰਗਤ ਨਿਧ ਮੋਰਾ ਗੌੜੀ ਮਹੱਲਾ ਪੰਜਵਾ ਚਿੰਤਾ ਮਨ ਕਰੁਣਾ ਮੈਰਾ ਦੀਨ ਦਿਆਲਾ ਪਾਰ ਬ੍ਰਹਮ ਜਾਂ ਕੇ ਸਿਮਰਨ ਸੁਖ ਪਏ ਅਕਾਲ।

ਸਰਬ ਸੁਖਾ ਸੁਖ ਪਾਈਐ ਸੇਵ ਸੁਆਮੀ ਸਤਿਗੁਰ ਦਾਤਾ ਮਨ ਬੰਛਿਤ ਫਲ ਪਾਈਐ ਨਾਮ ਇਸ਼ਟ ਮੀਤ ਸੁਧ ਕਰਤਾ ਮਨ ਸੰਗ ਤੁਹਾਰੇ ਚਾਲੇ ਕਰ ਸੇਵਾ ਸਤਿਗੁਰ ਆਪਣੇ ਕੀ ਗੁਰ ਤੇ ਪਾਈਏ ਪਾਲੇ ਗੁਰ ਕਿਰਪਾਲ ਕਿਰਪਾ ਪ੍ਰਭ ਤਾਰੀ ਬਿਨਸੇ ਸਰਬਿਆਂ ਦੇ ਸਾ ਨਾਨਕ ਸੁਖ ਪਾਇਆ ਹਰ ਕੀਰਤਨ ਮਿਟਿਓ ਸਗਲ ਕਲੇ।

ਜਾਗਿਓ ਜਨ ਨਾਨਕੀ ਉੜ ਤੁਹਾਰੀ ਭਰਿਓ ਆਇਓ ਸਰਨਾਗਿਓ ਨਾਮ ਰੰਗ ਸਹਿਜ ਰਸ ਮਾਣੇ ਫਿਰ ਦੁੱਖ ਨਾ ਲਾਗਿਓ ਗੌੜੀ ਮਾਲਾ ਮਹੱਲਾ ਪੰਜਵਾਂ ਪਾਇਆ ਲਾਲ ਰਤਨ ਮਨ ਪਾਇਆ ਤਨ ਸੀਤਲ ਮਨ ਸੀਤਲ ਥੀਆ ਸਤਿਗੁਰ ਸ਼ਬਦ ਸਮਾਇਆ ਰਾ ਲਾਥੀ ਭੂਖ ਤ੍ਰਿਸ਼ਨ ਸਭ ਲਾਥੀ ਚਿੰਤਾ ਸਗਲ ਵਿਸਾਰੀ ਕਰ ਮਸਤਕ ਗੁਰ ਪੂਰੇ ਧਰਿਓ ਮਨ ਜੀਤੋ ਜਗ ਸਾਰੀ।

ਆਚਰ ਜੇ ਕਸੁਨੋ ਰੇ ਭਾਈ ਗੁਰ ਅਸੀ ਬੂਝ ਬੁਝਾਈ ਲਾਹੇ ਪਰਦਾ ਠਾਕਰ ਜੋ ਭੇਟਿਓ ਤੋ ਬਿਸਰੀ ਤਾਤ ਪਰਾਈ ਕਹਿਓ ਨਾ ਜਾਏ ਅਚੰਪ ਸੋ ਜਾਨੇ ਜਿਨ ਚਾਖਿਆ ਕਹੋ ਨਾਨਕ ਸਚ ਭੈ ਵਿਗਾਸਾ ਗੁਰ ਨਿਧਾਨ ਦੇ ਰਾਖਿਆ ਗੌੜੀ ਮਾਲਾ ਮਹੱਲਾ ਪੰਜਵਾਂ ਉਪਰਤ ਰਾਜਾ ਰਾਮ ਕੀ ਸਰਣੀ ਸਰਬ ਲੋਕ ਮਾਇਆ ਕੇ ਮੰਡਲ ਗਿਰ ਗਿਰ ਪਰਤੇ ਧਰਣੀ।

ਮਨ ਤਨ ਧਨ ਪੂਮ ਕਾਠਾ ਕਰ ਹਉ ਇਸ ਕਾਇਓ ਮੇਰਾ ਪਰਮ ਮੋਹ ਕਛ ਸੂਝ ਸੁਨਾਹੀ ਭੈਂਖਰ ਪੈ ਪੈਰਾ ਤਾਬਿਓ ਕਹਾ ਕੁਮਾਵਣ ਪਰਿਆ ਜਾਬਿਓ ਕਛੂ ਨਾ ਹੋਤਾ ਜਬ ਏਕ ਨਿਰੰਜਨ ਨਿਰੰਕਾਰ ਪ੍ਰਭ ਸਭ ਕਿਛੇ ਆਪੇ ਕਰਤਾ ਆਪਣੇ ਕਰਤਵ ਆਪੇ ਜਾਣੈ ਜਿਨਿਓ ਰਚਨ ਰਚਾਇਆ।

ਆਵੇ। ਚਤੁਰ ਭੇਦ ਮੁਖ ਬਚਨੀ ਉਚਰ, ਆਗੇ ਮਹਿਲ ਨਾ ਪਾਈਐ, ਬੂਝੈ ਨਾਹੀ ਏਕ ਸੁਦਾਖਰ, ਸਗਲੀ ਝਾਖ ਚਖਾਈਐ। ਨਾਨਕ ਹੈ ਤੋ ਇਹੋ ਵਿਚਾਰਾ, ਜੇ ਕੁਮਾਵੇ ਸੋ ਪਾਰ ਗੁਰਾਮੀ, ਗੁਰਸੇਵੋ ਹਰ ਨਾਮ ਤਿਆਵੋ, ਤਿਆਗੋ ਮਨੋ ਗੁਮਾਨੀ। ਗੌੜੀ ਮਾਲਾ ਪੰਜਵਾਂ ਮਾਧੋ ਹਰ ਹਰ।

ਜੀਓ। ਜੇ ਸਾਧੂ ਸੰਗਤ ਤਿਸ ਸਭ ਸੋ ਕਰਨੀ ਜੀਓ, ਜਨ ਨਾਨਕ ਸਹਿ ਸੁਮਾਈ ਜੀਓ। ਗੌੜੀ ਮਹੱਲਾ ਪੰਜਵਾਂ ਮਾਝ, ਆਓ ਹਮਾਰੇ ਰਾਮ ਪਿਆਰੇ ਜੀਓ। ਰਹਿਣ ਦਿਨ ਸਸਾ ਸਾ ਚਿਤਾਰੇ ਜੀਓ, ਸੰਤ ਦਿਓ ਸੰਦੇਸਾ ਪੈ ਚਰਨਾਰੇ ਜੀਓ। ਤੋਦਾ ਬਿਨ ਕਿਤ ਬਿਦ ਤਰੀਏ ਜੀਓ, ਸੰਗ ਤੁਮਾਰੀ ਮੈਂ ਕਰੇ ਆਨੰਦਾ ਜੀਓ। ਵਣ ਤਿੰਨ ਤ੍ਰੈ ਭਵਨ ਸੁਖ ਪਰਮਾਨੰਦਾ ਜੀਓ, ਸੇ ਸੁਹਾ ਸੇ ਜੋ ਸੁਹਾਵੀਓ ਮਨ ਬਿਕਸੰਦਾ ਜੀਓ। ਪੀਖ ਦਰਸ਼ਨ ਆਯੋ ਸੁਖ ਲਈਏ ਜੀਓ, ਚਰਨ ਪਖਾਰ ਕਰੀ ਨਿਤ ਸੇਵਾ ਜੀਓ। ਪੂਜਾ ਅਰਚਾ ਬੰਧਨ ਦੇਵਾ ਜੀਓ, ਦਾਸਨ ਦਾਸ ਨਾਮ ਜਪ ਲੇਵਾ ਜੀਓ। ਬਿਨੋ ਠਾਕੁਰ ਪੈ ਕਹੀਏ ਜੀਓ, ਇਛ ਪੁੰਨੀ ਮੇਰਾ ਮਨ ਤਨ ਹਰਿਆ ਜੀਓ। ਦਰਸ਼ਨ ਪੇਖਤ ਸਭ ਦੁੱਖ ਪਰ ਹਰਿਆ ਜੀਓ, ਹਰ ਹਰ ਨਾਮ ਜਪੇ ਜਪ ਤਰਿਆ ਜੀਓ। ਅਜਰ ਸਾ ਨਾਨਕ ਸੁਖ ਸਈਏ ਜੀਓ, ਗੌੜੀ ਮਾਝ ਮਹੱਲਾ ਪੰਜਵਾਂ। ਸੁਣ ਸੁਣ ਸਾਜਨ ਮਨ ਮਿਤ ਪਿਆਰੇ ਜੀਓ, ਮਨ ਤਨ ਤੇਰਾ ਇਹੋ ਜੀਓ, ਭੇ ਵਾਰੇ ਜੀਓ। ਵਿਸਰਨਾਈ ਪ੍ਰ ਪ੍ਰਾਣੇ ਉਦਾਰੇ ਜੀਓ, ਸਦਾ ਤੇਰੀ ਸਰਨਾਈ ਜੀਓ। ਜਿਸ ਮਿਲੈ ਮਨ ਜੀਵੇ ਭਾਈ ਜੀਓ, ਗੁਰਪ੍ਰਸਾਦੀ ਸੋ ਹਰ ਹਰ ਪਾਈ ਜੀਓ। ਸਭ ਕਿਛ ਪ੍ਰਭ ਕਾ ਪ੍ਰਭ ਕੀ ਆ ਜਾਈ ਜੀਓ, ਪ੍ਰਭ ਕੋ ਸਦਬਲ ਜਾਈ ਜੀਓ। ਨਿਧਾਨ ਜਪੇ ਵਡਭਾਗੀ ਜੀਓ, ਨਾਮ ਨਿਰੰਜਨ ਏਕ ਲਿਵ ਲਾਗੀ ਜੀਓ। ਗੁਰਪੂਰਾ ਪਾਇਆ ਸਭ ਦੁੱਖ ਮਿਟਾਇਆ ਜੀਓ, ਆਠ ਪੈਰ ਗੁਣ ਗਾਇਆ ਜੀਓ। ਰਤਨ ਪਦਾਰਥ ਤਰ ਨਾਮ ਤੁਮਾਰਾ ਜੀਓ, ਤੂੰ ਸਾਚਾ ਸਾਹੁ ਭਗਤ ਬਣ ਜਾਰਾ ਜੀਓ। ਹਰ ਧਨ ਰਾ ਸੱਚ ਵਪਾਰਾ ਜੀਓ, ਜਨ ਨਾਨਕ ਸਦਬਲ ਹਾਰਾ ਜੀਓ। ਰਾਗ

ਅਗਨਿਕ ਠਾਹੀ ਜਲ ਨਿਵਰੀ ਗੁਰਬੂਝ ਬੁਝਾਈ ਮਨ ਦੇ ਲੀਆ ਰਹਿਸ ਗੁਣ ਗਾਈ ਜੈਸਾ ਘਰ ਬਾਹਰ ਸੋ ਤੈਸਾ ਬੈਸ ਗੁਫਾ ਮੈਂ ਆਖੋ ਕੈਸਾ ਸਾਗਰ ਡੂਗਰ ਨਿਰਭਉ ਐਸਾ ਮੂਹੇ ਕਹੁ ਕਉ ਮਾਰੇ ਕੌਣ ਨਿਡਲੇ ਕਹੁ ਕੈਸਾ ਡਰ ਕਵਨ ਸ਼ਬਦ ਪਛਾਣੇ ਤੀਨੇ ਭਾਉਣ ਜਿਨ ਕਹਿਆ ਤਿਨ ਕਹਿਣ ਵਖਾਨਿਆ ਜਿਨ ਬੂਝਿਆ ਤਿਨ ਸਹਿਜ ਪਛਾਣਿਆ ਦੇਖ ਵਿਚਾਰ ਮੇਰਾ ਮਨ ਮਾਨਿਆ ਕੀਰਤ ਸੂਰਤ ਮੁਕਤ ਕਨਾਈ ਤਹੀ ਨਿਰੰਜ ਰਿਹਾ ਸਮਾਈ ਨਿਜ ਕਰ ਵਿਆਪ ਰਿਹਾ ਨਿਜ ਠਾਈ ਉਸਤਤ ਕਰੇ ਕੇਤੇ ਮਨ ਪ੍ਰੀਤ ਮਨ ਤਨ ਸੂਚੇ ਸਾਚ ਸੋਚੀਤ ਨਾਨਕ ਹਰ ਭਜ ਨੀਤਾ ਨੀਤ ਗੌੜੀ ਗੁਆਰੇਰੀ ਮੁਹੱਲਾ ਪਹਿਲਾ ਨਾ ਮਨ ਮਰੈ ਨਾ ਕਾਰਜ ਹੋਏ ਮਨ ਵਸ ਦੂਤਾ ਦੁਰਮਤ ਦੋਏ ਮਨ ਮਾਨੇ ਗੁਰ ਤੇ ਇੱਕ ਹੋਏ ਨਿਰਗੁਣ ਰਾਮ ਗੁਣੇ ਵਸ ਹੋਏ ਆਪ ਨਿਵਾਰ ਵਿਚਾਰੇ ਸੋਏ ਰਹਾਉ ਮਨ ਭੁੱਲੋ ਬੋ ਚਿਤੇ ਵਿਕਾਰ ਮਨ ਭੁੱਲੋ ਸਰਿਆ ਵੈ ਭਾਰ ਮਨ ਮਾਨੇ ਹਰੇ ਕੰਕਾਰ ਮਨ ਭੁੱਲੋ ਮਾਇਆ ਘਰ ਜਾਏ ਨਾਮ ਬਰੂਦੋ ਰਹੇ ਨਾ ਠਾਏ ਹਰ ਭਜ ਪ੍ਰਾਣੀ ਰਸਨ ਰਸਾਏ ਹੈਵਰ ਗੈਵਰ ਕਾਂਚਨ ਸੁਤ ਨਾਰੀ ਬੋ ਚਿੰਤਾ ਪਿੜ ਚਾਲੇ ਹਾਰੀ ਜੂਏ ਖੇਲਣ ਕਾਚੀ ਸਾਰੀ ਸੰਪੋ ਸਾਂਚੀ ਭੈ ਵਿਕਾਰ ਹਰਕ ਸੋਕ ਉਬੇ ਦਰਬਾਰ ਸੁਖ ਸਹਿਜੇ ਰਜਾਪਰੇ ਦੇ ਮੁਰਾਰ ਨਦਰ ਕਰੇ ਤਾਂ ਮੇਲ ਮਲਾਏ ਗੁਣ ਸੰਗ੍ਰਹਿ ਔਗੁਣ ਸ਼ਬਦ ਜਲਾਏ ਗੁਰਮੁਖ ਨਾਮ ਪਦਾਰਥ ਪਾਏ ਬਿਨ ਨਾਵੇ ਸਭ ਦੁੱਖ ਨਿਵਾਸ ਮਨਮੁਖ ਮੂੜ ਮਾਇਆ ਚੈਤਵਾਸ ਗੁਰਮੁਖ ਗਿਆਨ ਤੁਰ ਕਰਮ ਲਿਖਿਆਸ ਮਨ ਚੰਚਲ ਤਾਵਤ ਫੁਨ ਤਾਵੈ ਸਾਚੇ ਸੂਚੇ ਮੈਲ ਨਾ ਪਾਵੈ ਨਾਨਕ ਗੁਰਮੁਖ ਹਰ ਗੁਣ ਗਾਵੈ ਗੌੜੀ ਗੁਆਰੇਰੀ ਮੁਹੱਲਾ ਪਹਿਲਾ ਹਉਮੈ ਕਰਤਿਆ ਨੈ ਸੁਖ ਹੋਏ ਮਨ ਮਤ ਝੂਠੀ ਸੱਚਾ ਸੋਏ ਸਗਲ ਬਗੂਤੇ ਪਾਵੇ ਦੋਏ ਸੋ ਕਮਾਵੇ ਤੁਰ ਲਿਖਿਆ ਹੋਇਐ ਸਾ ਜਗ ਦੇਖਿਆ ਜੁਆਰੀ ਸਭ ਸੁਖ ਮੰਗੈ ਨਾਮ ਬਿਸਾਰੀ ਰਹਾਉ ਅਦਿਸ਼ਟ ਦਿਸੇ ਤਾਂ ਕਹਿਆ ਜਾਏ ਬਿਨ ਦੇਖੇ ਕਹਿਣਾ ਬਿਰਥਾ ਜਾਏ ਗੁਰਮੁਖ ਦੀਸੇ ਸਹਿਜ ਸੁਪਾਏ ਸੇਵਾ ਸੁਰ ਤੇ ਇੱਕ ਲਿਵ ਲਾਏ ਸੁਖ ਮੰਗਤ ਦੁਖ ਆਗਲ ਹੋਏ ਸਗਲ ਵਕਾਰੀ ਹਾਰ ਪਰੋਏ ਏਕ ਬਿਨਾ ਝੂਠੇ ਮੁਕਤ ਨਾ ਕੋਏ ਕਰ ਕਰ ਕਰਤਾ ਦੇਖੈ ਸੋਏ ਤ੍ਰਿਸ਼ਨਾ ਅਗਨ ਸ਼ਬਦ ਬੁਝਾਏ ਦੂਜਾ ਭਰਮ ਸਹਿਜ ਸੁਪਾਏ ਗੁਰਮਤੀ ਨਾਮ ਹਿਰਦੇ ਵਸਾਏ ਸਾਚੀ ਬਾਣੀ ਹਰ ਗੁਣ ਗਾਏ ਤਨ ਮੈਂ ਸਾਚੋ ਗੁਰਮੁਖ ਭਾਓ ਨਾ ਬਿਨਾ ਨਾਹੀ

ਵਾਹਿਗੁਰੂ ਵਾਹਿਗੁਰੂ। ਤੁਹਾਡੀ ਆਵਾਜ਼ ਨਹੀਂ ਆਉਂਦੀ ਪੁੱਤ, ਸਾਰੇ ਜਣੇ ਬੋਲੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ।

ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਸਾਰੇ ਜਣੇ ਹੱਥ ਜੋੜੋ ਆਲੇ, ਇੱਧਰ ਉੱਧਰ ਕਿਸੇ ਨੇ ਦੇਖਣਾ, ਸਾਰੇ ਜਣੇ ਧਿਆਨ ਸਾਹਮਣੇ ਰੱਖੋ। ਗੁਰੂ ਗ੍ਰੰਥ ਸਾਹਿਬ ਵੱਲ ਦੇਖ ਸਕਦੇ ਹਾਂ ਤੁਸੀਂ ਜਾਂ ਸਾਹਮਣੇ ਦੇਖ ਸਕਦੇ, ਠੀਕ ਆ। ਆਲੇ ਦੁਆਲੇ ਕਿਸੇ ਨੇ ਨਹੀਂ ਵੇਖਣਾ, ਸਾਰੇ ਜਣੇ ਬੋਲੋ।

ਵਾਹਿਗੁਰੂ ਵਾਹਿਗੁਰੂ। ਜਿਹੜੇ ਬੱਚੇ ਰਹਿਰਾਸ ਕਰ ਸਕਦੇ ਆ ਉਹ ਇਹਨਾਂ ਦੇ ਨਾਲ ਬੋਲ ਸਕਦੇ, ਜਿਹੜੇ ਨਹੀਂ ਬੋਲ ਸਕਦੇ ਉੱਪਰ ਸਕਰੀਨ ਤੇ ਵੀ ਰਹਿਰਾਸ ਸਾਹਿਬ ਚੱਲਣੀ ਆ, ਤੁਸੀਂ ਇੱਥੋਂ ਦੇਖ ਕੇ ਵੀ ਪੜ੍ਹ ਸਕਦੇ ਆ, ਤੇ ਸਾਰਿਆਂ ਨੇ ਆਪਣਾ ਖਿਆਲ ਇੱਧਰ ਰੱਖਣਾ ਹੈਗਾ, ਠੀਕ ਆ। ਇਹ ਹੁਣ ਆਪਾਂ ਰਹਿਰਾਸ ਸ਼ੁਰੂ ਕਰ ਦੇਣੀ ਆ, ਤਾਂ ਸਾਰੇ ਜਣੇ ਹੱਥ ਜੋੜ ਲਓ, ਸਾਰੇ ਜਣੇ ਅੱਖਾਂ ਮੀਟ ਕੇ ਵਾਹਿਗੁਰੂ ਵੱਲ ਧਿਆਨ ਧਰ ਕੇ ਬੋਲੋ।

0: ਕਰੀ ਨਾ ਹੋਏ
1: ਬਲਿਹਾਰੀ ਕੁਦਰਤ ਵਸਿਆ ਤੇਰਾ ਨ ਜਾਏ ਲਿਖਿਆ ਰਹਾ
0: ਜਾਤ ਮੈਂ ਜੋਤ ਜੋਤ ਮੈਂ ਜਾਤਾ ਅਕਲ ਕਲਾ ਭਰਪੂਰਿਆ
1: ਤੂੰ ਸੱਚਾ ਸਾਹਿਬ ਸੇ ਪਸਵਾਲਿਆ ਜਿਨ ਕੀਤੀ ਸੋ ਪਾਰ ਪਾਇਆ
0: ਕਹੋ ਨਾਨਕ ਕਰਤੇ ਕੀਆ ਬਾਤਾ ਜੋ ਕਿਛ ਕਰਨਾ ਸੋ ਕਰ ਰਿਹਾ
1: ਸੋਦਰ ਰਾਗ ਆਸਾ ਮਹੱਲਾ ਪਹਿਲਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਸੋਦਰ ਤੇਰਾ ਕਿਹਾ ਸੋਕਰ ਕਿਹਾ ਜਿਤ ਪੈ ਸਰਬ ਸੰਭਾਲੇ
0: ਵਾਜੇ ਤੇਰੇ ਨਾਂ ਦਾ ਅਨੇਕ ਸੰਖਾ ਕਿਤੇ ਤੇਰੇ ਵਾਵਣ ਹਾਰੇ
1: ਕਿਤੇ ਤੇਰੇ ਰਾਗ ਪਰੀਸਿਓ ਕਹੀਆ ਕਿਤੇ ਤੇਰੇ ਗਾਵਣ ਹਾਰੇ
0: ਗਾਵਾਂ ਤੁਦਨੋ ਪਵਨ ਪਾਣੀ ਪੈ ਸੰਤਰ ਗਾਵੇ ਰਾਜਾ ਧਰਮ ਦੁਆਰੇ
1: ਗਾਵਨ ਤੁਨੋ ਚਿਤ ਗੁਪਤ ਲਿਖ ਜਾਨ ਲਿਖ ਲਿਖ ਧਰਮ ਵਿਚਾਰੇ
0: ਗਾਵਾਂ ਤੁਨੋ ਈਸ਼ਰ ਬ੍ਰਹਮਾ ਦੇਵੀ ਸੋਹ ਤੇਰੇ ਸਦਾ ਸਵਾਰੇ
1: ਗਾਵਾਂ ਤੁਨੋ ਇੰਦਰ ਇੰਦਰਾਸਨ ਬੈਠੇ ਦੇਵ ਤਿਆਦਰ ਨਾਲੇ
0: ਗਾਵਾਂ ਤੁਦਨੋ ਸਿਹਤ ਸਮਾਧੀ ਅੰਦਰ ਗਾਵਾਂ ਤੁਦਨੋ ਸਾਧ ਵਿਚਾਰ
1: ਗਾਵਾਂ ਤੁਨੋ ਚਤੀ ਸਤੀ ਸੰਤੋਖੀ ਗਾਵਾਂ ਤੁਨੋ ਵੀਰ ਕਰਾਰੇ
0: ਗਾਵਾਂ ਤੁਦਨੋ ਪੰਡਿਤ ਪ੍ਰਣਖੀ ਸਰ ਜੋ ਜੁਗ ਵੇਦਾਂ ਨਾਲੇ
1: ਗਾਵਾਂ ਤੁਨੋ ਮੋਹਨੀਆ ਮਨ ਮੋਹ ਸਰਗਮ ਸਰਗਮਸ ਪਿਆਲੇ
0: ਗਾਵਾਂ ਤੁਦਨੋ ਰਤਨ ਪਾਏ ਤੇਰੇ ਅੜਸਠ ਤੀਰਥ ਨਾਲੇ
1: ਗਾਵਾਂ ਤੁਨੋ ਜੋਤ ਮਹਾਬਲ ਸੂਰਾ ਗਾਵਾਂ ਤੁਨੋ ਖਾਣੀ ਚਾਰੇ
0: ਗਾਵਾਂ ਤੁਦਨੋ ਖੰਡ ਮੰਡਲ ਬ੍ਰਹਿਮੰਡਾ ਕਰ ਕਰ ਰੱਖੇ ਤੇਰੇ ਤਾਰੇ
1: ਸਹੀ ਤੁਨੋ ਗਾਵਨ ਜੋਤ ਪਾਵਨ ਰਥੇ ਤੇਰੇ ਭਗਤ ਸਾਲੇ
0: ਹੋਰ ਕਿਤੇ ਤੁਦਨੋ ਗਾਵਨ ਸੇ ਮੈਂ ਚਤਨ ਆਵਨ ਨਾਨਕ ਕਿਆ ਵਿਚਾਰੇ
1: ਸੋਈ ਸੋਈ ਸਦਾ ਸੱਚ ਸਾਹਿਬ ਸੱਚਾ ਸੱਚੀ ਨਾਈ
0: ਹੈਪੀ ਹੋਸੀ ਜਾਏ ਨਾ ਜਾਸੀ ਰਚਨਾ ਜਿਨ ਰਚਾਈ
1: ਰੰਗੀ ਰੰਗੀ ਪਾਠੀ ਕਰ ਕਰ ਜਿਨਸੀ ਮਾਇਆ ਜਿਨ ਉਪਾਈ
0: ਕਰ ਕਰ ਦੇਖਿਆ ਕੀਤਾ ਆਪਣਾ ਜੋਤਿਸ ਦੀ ਵਡਿਆਈ
1: ਜੋਤਿਸ ਭਾਵੈ ਸੋਈ ਕਰਸੀ ਫਿਰ ਹੁਕਮ ਨਾ ਕਰਨਾ ਚਾਹੀ
0: ਸੋ ਪਾਤਸ਼ਾਹ ਹਾਂ ਪਾਤਸ਼ਾਹ ਨਾਨਕ ਰਹਿ ਨ ਰਜਾਈ
1: ਆਸਾ ਮਹੱਲਾ ਪਹਿਲਾ ਸੁਨ ਵੱਡਾ ਆਖੇ ਸਭ ਕੋਏ
0: ਕੇਰ ਵੱਡਾ ਡੀਠਾ ਹੋਏ
1: ਕੀਮਤ ਪਾਏ ਨਾ ਕਿਹਾ ਜਾਏ
0: ਕਹਿਣੇ ਵਾਲੇ ਤੇਰੇ ਰਹੇ ਸਮਾਏ
1: ਵੱਡੇ ਮੇਰੇ ਸਾਹਿਬਾ ਗਹਿ ਗੰਭੀਰਾ ਗੁਣੀ ਗਹੀਰਾ
0: ਕੋਈ ਨਾ ਜਾਣੇ ਤੇਰਾ ਕਿੱਤਾ ਕੇਵੜ ਚੀਰਾ ਰਹਾਓ
1: ਸਭ ਸੁਰਤੀ ਮਿਲ ਸੁਰਤ ਕਮਾਈ
0: ਸਭ ਕੀਮਤ ਮਿਲ ਕੀਮਤ ਪਾਈ
1: ਗਿਆਨੀ ਤਿਆਨੀ ਗੁਰ ਗੁਰ ਹਾਈ
0: ਕਹਿ ਨਾ ਜਾਏ ਤੇਰੀ ਤਿਲੇ ਵਡਿਆਈ
1: ਸਭ ਸਤ ਸਭ ਤਪ ਸਭ ਚੰਗੀਆਂ
0: ਸਿੱਧਾ ਪੁਰਖ ਕੀਆਂ ਵਡਿਆਈਆਂ
1: ਤੁਧਵਨ ਸਿਧੀ ਕਿਨੇ ਨਾ ਪਾਇਆ
0: ਕਰਮ ਮਿਲੇ ਨਹੀਂ ਠਾਕਰ ਹਈਆ
1: ਆਖਣ ਵਾਲਾ ਕਿਆ ਵੇਚਾਰਾ
0: ਸਿਫਤੀ ਪਰੇ ਤੇਰੇ ਭੰਡਾਰਾ
1: ਜਿਸ ਤੂੰ ਦੇ ਤਿਸੇ ਕਿਆ ਚਾਰਾ
0: ਨਾਨਕ ਸੱਚ ਸਵਾਰ ਨਾਰਾ
1: ਆਸਾ ਮਹੱਲਾ ਪਹਿਲਾ ਆਖਾਂ ਜੀਵਾ ਵਿਸਰੇ ਮਰ ਜਾਓ
0: ਆਖਣ ਔਖਾ ਸਾਚਾ ਨਾਮ
1: ਸਾਚੇ ਨਾਮ ਕੇ ਲਾਗੇ ਭੁੱਖ
0: ਉਤ ਭੁੱਖੇ ਖਾਏ ਚਲੇ ਦੁੱਖ
1: ਸੋ ਕਿਉ ਵਿਸਰੇ ਮੇਰੀ ਮਾਏ
0: ਸਾਚਾ ਸਾਹਿਬ ਸਾਚੇ ਮਾਏ
1: ਸਾਚੇ ਨਾਮ ਕੀ ਤਿਲ ਵਡਿਆਏ
0: ਆਖ ਤੱਕੇ ਕੀਮਤ ਨਹੀਂ ਪਾਈ
1: ਜਿਸ ਮਿਲ ਕੇ ਆਖਣ ਪਾਹੇ
0: ਵੱਡਾ ਨਾ ਹੋਵੇ ਕਾਠ ਨਾ ਜਾਏ
1: ਨਾ ਉਹ ਮਰੇ ਨਾ ਹੋਏ ਸੋਗ
0: ਦਿੰਦਾ ਰਹੇ ਨਾ ਚੁਕੇ ਭੋਗ
1: ਗੁਣ ਇਹੋ ਹੋਰ ਨਾ ਹੀ ਕੋਏ
0: ਨਾ ਕੋ ਹੋਆ ਨਾ ਕੋ ਹੋਏ
1: ਜੇਵਟ ਆਪ ਤੇਵਟ ਤੇਰੀ ਦਾਤ
0: ਜਿੰਦਨ ਕਰਕੇ ਕੀਤੀ ਰਾਤ
1: ਖਸਮ ਸਾਰੇ ਤੇ ਕਮਜਾਤ
0: ਨਾਨਕ ਨਾਵੇ ਬਾਤ ਸੁਨਾਤ
1: ਰਾਗ ਗੁਜਰੀ ਮਹੱਲਾ ਚੌਥਾ ਹਰ ਕੇ ਜਨ ਸਤਿਗੁਰ ਸਤਿਪੁਰਖਾ ਬਿਨੋ ਕਰੋ ਗੁਰ ਪਾ
0: ਹਮ ਕੀਰੇ ਕਹਿਮ ਸਤਿਗੁਰ ਸਰ ਨਾਹੀ ਕਰ ਦਿਆ ਨਾ ਪ੍ਰਕਾਸ
1: ਮੇਰੇ ਮੀਤ ਗੁਰਦੇਵ ਮੋਕੋ ਰਾਮ ਨਾਮ ਪ੍ਰਕਾਸ
0: ਗੁਰਮਤ ਨਾਮ ਮੇਰਾ ਪ੍ਰਾਣ ਸਿਖਾਈ ਹਰ ਕੀਰਤ ਹਮਰੀ ਰਹਿ ਰਾਸ ਰਹਾਓ
1: ਅਰਜਨ ਕੇਵਟ ਭਾਗ ਵਡੇਰੇ

0: ਜੋ ਸਤਿਗੁਰ ਸੰਤ
1: ਜੋ ਸਤਿਗੁਰ ਨਹੀਂ ਹਾਏ ਤ੍ਰਿਕ ਜੀਵੇ ਤ੍ਰਿਕ ਜੀਵਾਸ
2: ਜਿਨ ਹਰ ਜਾ ਸਤਿਗੁਰ ਸੰਗਤ ਪਾਏ ਤਿਨ ਤੁਰ ਮਸਤਕ ਲਿਖਿਆ ਲਿਖਾਸ
0: ਤਨ ਤਨ ਸਤਸੰਗ ਜਿਤ ਰਸ ਪਾਇਆ ਮਿਲ ਜਾ ਨਾਨਕ ਨਾਮ ਪ੍ਰਕਾਸ਼
2: ਰਾਗ ਗੁਜਰੀ ਮਹੱਲਾ ਪੰਜਵਾ ਕਾਹੇ ਰੇਮਾ ਚਿਤ ਉਤਮ ਜਾ ਆਹਰ ਹਰ ਜੀਓ ਪਰਿਆ
0: ਸੈਲ ਪੰਦਰ ਮੈਂ ਜੰਤੋ ਪਾਏ ਤਾਕਾ ਰਿਜ ਕਾਗੇ ਕਰ ਤਰਿਆ
2: ਮੇਰੇ ਮਾਧੋ ਜੀ ਸਤ ਸੰਗਤ ਮਿਲੇ ਸੋ ਤਰਿਆ
0: ਗੁਰ ਪ੍ਰਸਾਦ ਪ੍ਰੰਪਤ ਪਾਇਆ ਸੂਕੇ ਕਾਸ਼ਟ ਹਰਿਆ ਰਹਾ
2: ਜਨਨ ਪਿਤਾ ਲੋਕ ਸਤ ਬਿੰਦਾ ਕੋਈ ਨ ਕਿਸਕੀ ਤਰਿਆ
0: ਸਿਰ ਸਿਰ ਰਿਜਕ ਸੰਭਾਏ ਠਾਕੁਰ ਕਾਹੇ ਮਨ ਪਉ ਕਰਿਆ
2: ਊੜੇ ਊੜ ਆਵੇ ਸਿਖ ਸਹਿ ਖੋਸਾ ਤਿਸ ਭਾਸ਼ੇ ਬਚਰੇ ਸ਼ਰਿਆ
0: ਤਿਨ ਕਵਣ ਠਲਾਵੇ ਕਵਣ ਚਕਾਵੇ ਮਨ ਮੈਂ ਸਿਮਰਨ ਕਰਿਆ
2: ਸਭ ਨਿਦਾਨ ਦਾ

0: ਆਪੇ ਠਾਕੁਰ ਹਰਿ ਆਪੇ ਸੇਵਕ ਜੀ ਗਿਆ ਨਾਨਕ ਚੰਦ ਵਿਚਾਰਾ
1: ਤੂੰ ਘਰ ਘਰ ਅੰਤਰ ਸਭਨਾ ਤਾ ਜੀ ਹਰ ਏਕੋ ਪੁਰਖ ਸਮਾਨਾ
0: ਇਕ ਦਾਤੇ ਇਕ ਭਿਖਾਰੀ ਜੀ ਸਭ ਤੇਰੇ ਚੋਜ ਵਡਾਨਾ
1: ਤੂੰ ਆਪੇ ਦਾਤਾ ਆਪੇ ਪੁੱਤਾ ਜੀ ਹੋ ਤੁਧ ਬਿਨਾ ਵਰਨਾ ਜਾਣਾ
0: ਤੂੰ ਪਾਰ ਬ੍ਰਹਮ ਬੇਅੰਤ ਬੇਅੰਤ ਜੀ ਤੇਰੇ ਕਿਆ ਗੁਣ ਆਖ ਵਿਖਾਨਾ
1: ਜੋ ਸੇਵੈ ਤੁਜੀ ਜੇ ਨਾਨਕ ਤਿਨ ਕਰਪਾਨਾ
0: ਹਰ ਤੇ ਆਵਹਿ ਤੁਜੀ ਸੇਜਨ ਜੁਗ ਮੈਂ ਸੁਖਵਾਸੀ
1: ਸੇ ਮੁਕਤ ਪੇ ਜਿਨ੍ਹਾਂ ਤੇ ਆਇਆ ਜੀ ਤਿਨ ਟੁੱਟੀ ਜਮਕੀ ਫਾਸੀ
0: ਜਿਨ ਨਿਰਭਉ ਜਿਨ ਹਰ ਨਿਰਭਉ ਤੇ ਆਇਆ ਜੀ ਤਿਨ ਕਾ ਪਉ ਸਭ ਕੋ ਵਾਸੀ

0: ਤੇਰੇ ਭਗਤ ਤੇਰੇ ਭਗਤ ਸਲਾਹਨ ਤੁਜੀ ਹਰ ਅਨੇਕ ਅਨੇਕ ਅਨੰਤਾ
1: ਤੇਰੀ ਅਨੇਕ ਤੇਰੀ ਅਨੇਕ ਕਰੇ ਹਰ ਪੂਜਾ ਜੀ ਤਪਤਾ ਪਚ ਪ੍ਰਿਯੰਤਾ
0: ਤੇਰੇ ਅਨੇਕ ਪੜੇ ਪਉ ਸਿਮਰਤ ਸਾਸਤ ਜੀ ਕਰ ਖਿਰਿਆ ਖਟ ਕਰਮ ਕਰੰਤਾ
1: ਸੇ ਭਗਤ ਪਲੇ ਜੋ ਨਾਨਕ ਜੀ ਜੀ ਜੋ ਪਾਵੇ ਮੇਰੇ ਹਰ ਭਗਵੰਤਾ
0: ਤੂੰ ਆਦਿ ਪੁਰਖ ਅਪਰੰਪਰ ਕਰਤਾ ਜੀ ਤੁਰ ਜੇਵਟ

0: ਨਾਨਕ ਗੁਰਮੁਖ ਪ੍ਰਗਟ ਹੋਏ ਆਸਾ ਮਹਲਾ ਪਹਿਲਾ ਤੇ ਸਰਵੜੇ ਪਹਿਲੇ ਨਿਵਾਸਾ ਪਾਣੀ ਪਾਵਕ ਤਿਨਹਿ ਕੀਆ
1: ਪੰਕਜ ਮੋਹ ਪਗਨੀ ਚਾਲੇ ਹਮ ਦੇਖਿਆ ਤੈ ਡੂਬਿਆ ਹੈ
0: ਮਨ ਏਕ ਨ ਚੇਤਸ ਮੂੜ ਮਨਾ ਹਰ ਬਿਸਰਤ ਤੇਰੇ ਗੁਣ ਗਲਿਆ ਰਹਾਓ
1: ਨਾਹ ਚਕੀ ਸਕੀ ਨਹੀਂ ਪੜਿਆ ਮੂੜ ਕਮੁਗਦਾ ਜਨਮ ਪਿਆ
0: ਪ੍ਰਣੋਤ ਨਾਨਕ

0: ਆਪ ਆਪਣੇ ਪਦ ਹੈ ਜੇਤੇ
1: ਤਮਾ
0: ਲਖਣਾ ਜਾਏ ਪਸਾਰਾ
1: ਪ੍ਰਥਮ ਸੰਸਾਰਾ
0: ਏਕੇ ਰੂਪ ਅਨੂਪ ਸਰੂਪਾ
1: ਰੰਗ ਹੋਇਆ ਰਾਹ ਕਹੀ ਰੂਪਾ
0: ਅੰਟੇ ਚ ਜੇਰੇ ਛੇ ਤਚਕੀਨੀ
1: ਉਤਪੁਜ ਭਾਨ ਹੋਇਆ ਸ਼ਲੀਨੀ
0: ਹੋ ਫੁਰ ਰਾਜਾ ਹੈ ਬੈਠਾ
1: ਹੋ ਸਮਝ ਪਾਇਆ ਸੁੰਦਰੀ ਕਹਿਤਾ
0: ਸਿਰਕੇ ਚਸਤ ਖਾਇਆ ਚੰਪਵ
1: ਆਜ ਉਦਾਸ ਰੂਪ ਸੇ ਅੰਪਵ
0: ਅਪਰਚਾ ਮੇਰੀ ਤੁਮ ਕਰੋ
1: ਅਸਿਕ ਅਬਾਰ ਅਸਿਕ ਸੁੰਗਰੋ
0: ਦੋਸਤੇ ਜਿੱਥੇ ਓਠਵਾ ਤਤ ਪਾਤਾ
1: ਸਕਲ ਮਲੇਸ਼ ਕਰੋ ਕਾਟਾ
0: ਜੇ ਤੁਝੇ ਤਬ ਸਰ ਨਹੀਂ ਪਰੇ
1: ਜਿੱਕੇ ਦੁਸ਼ ਦੁਖਤ ਹੋਇਆ ਮਰੇ
0: ਪੁਰਖ ਜਮ ਪਕ ਪਰੇ ਤਿਹਾਰੇ
1: ਜਿੱਕੇ ਤੁਮ ਸੰਕਟ ਸਤਾਰੇ
0: ਜੋ ਕਲ ਕੋਈ ਕਬਾਰ ਤੇ ਹੈ
1: ਤਾਂ ਕਿ ਕਾ ਨਿਕਨੇ ਐ ਹੈ
0: ਬੱਚਾ ਹੋਏ ਤਾਂ ਸਭ ਕਾਲਾ
1: ਦੁਸ਼ਟ ਰਸ਼ਟ ਰੇ ਤੁਮ ਕਾਲਾ
0: ਕਿਰਪਾ ਦੇਸ਼ਟ ਤਨ ਜਾਇ ਨ ਹਰਿਓ
1: ਤਾਂ ਕਿ ਤਾਪ ਨ ਕੋਇ ਹਰਿਓ
0: ਵੇਤ ਸੇਦ ਕਰਮੋ ਸਭ ਹੋਈ
1: ਦੁਸ਼ ਸਾਸ ਵੈ ਸਕੇ ਨ ਕੋਇ
0: ਏਕ ਬਾਰ ਜੇ ਤੁਮੇ ਸੰਭਾਰਾ
1: ਕਾਲ ਪਾਂ ਸੇ ਤਹੇ ਉਭਾਰਾ
0: ਜਿਨਾ ਨਾ ਤਿਹਾਰੋ ਕਹਾ
1: ਗਾਇ ਦੁਸ਼ਟ ਤੁਕ ਤੇ ਰਹਾ
0: ਖੜਕ ਕੇ ਤੁਮੇ ਸੰ ਤਿਹਾਰੀ
1: ਆਪ ਹਾਤ ਰਹੇ ਹੋ ਉਭਾਰੀ
0: ਸਭ ਠੋਰ ਮ ਹੋ ਸਹਾਈ
1: ਦੁਸ਼ ਤੁਕ ਤੇ ਰਹੋ ਬਚਾਏ
0: ਕਿਰਪਾ ਕਰੀ ਹਮ ਪਰ ਜਗ ਮਾਤਾ
1: ਪ੍ਰੰਤ ਕਰਾ ਪੂਰਨ ਸਮਰਾਤਾ
0: ਕਿਰਪਾ ਸਕਲ ਦੇ ਕੋ ਹਰਤਾ
1: ਦੁਸ਼ਟ ਕਿਉਂ ਕਿਉਂ ਸ਼ੈ ਕਰਤਾ
0: ਸ਼੍ਰੀ ਅਸ਼ ਤੁਝ ਜਬ ਪੇ ਦੇ ਆਲਾ
1: ਪੂਰਨ ਕਰਾ ਕਰਨ ਤਤਕਾਲਾ
0: ਮਨ ਪਾਸ਼ਿਤ ਫਲ ਪਾਵੇ ਸੋਈ

0: ਪਰਤ ਭਰੀਏ ਚੁਨ ਸਤਰੇ ਮਾਰੇ ਮੁਰੀਏ ਦੇਖ ਤੇ ਜਗ ਮੈਂ ਦੋ ਚਲੇ
1: ਰਾਖ ਆਤਮਾ ਔਰ ਨ ਦਲੇ
0: ਤੁਮ ਕਰੋ ਸਦਾ ਪਰਤ ਪਾਰਾ
1: ਤੁਮ ਸਾਇ ਮੈਂ ਦਾਸ ਤੇਹਾਰਾ
0: ਜਾਨ ਆਪਣਾ ਮੁਝੇ ਨਵਾਜ
1: ਆਪ ਕਰੋ ਹਮੇ ਸਭ ਕਾਜ
0: ਤੁਮ ਸਭ ਰਾਜਨ ਕੇ ਰਾਜਾ
1: ਆਪੇ ਆਪ ਕਰੀਮ ਨਵਾਜਾ
0: ਦਾਸ ਜਾਨ ਕਰ ਕਿਰਪਾ ਕਰੋ ਮੋਏ
1: ਹਾਰ ਪਰਾ ਮੈਂ ਆਨ ਦੁਆਰ ਤੋ ਹੈ
0: ਆਪਣਾ ਜਾਨ ਕਰੋ ਪਰਤ ਪਾਰਾ
1: ਤੁਮ ਸਾਇ ਮੈਂ ਕਿੰਕਰ ਥਾਰਾ
0: ਦਾਸ ਜਾਨ ਤੇ ਹਾਥ ਉਬਾਰੋ
1: ਹਮੇ ਸਭ ਬੈਰੀਆਂ ਸਿੰਗਾਰੋ
0: ਪ੍ਰਥਮ ਤਰੋ ਭਗਤ ਕੋ ਧਿਆਨਾ
1: ਹੋਰ ਕਰੋ ਕਿਰਪਾ ਬਿਨਾਨਾ
0: ਕਿਰਸਨ ਚਿਤਾ ਮਾ ਚਤਰੋ